0: ਤੇ ਵੀਡੀਓ ਪੂਰੀ ਫਿਲਮ ਵਰਗੀ ਨੀ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਬਲਕੀਰਤ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਜ਼ ਮੀਟ ਅਪ ਤੇ
0: ਬਿਲਕੁਲ ਜੀ ਨਾਂ ਜਿਹੜਾ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ, ਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ
1: ਉਲਝਣ ਉਸ ਨੇ ਜਾਤ ਪਾਏ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜ੍ਹਾ ਜਿਹਾ
1: ਜ਼ੁਕਾਮ ਹੁਆ ਹੁਆ, ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜ੍ਹਾ ਜਿਹਾ ਵਹਿ ਰਿਹਾ,
1: ਜ਼ੁਕਾਮ ਨਾਲ ਥੋੜ੍ਹਾ ਵਹਿ ਰਿਹਾ
0: ਨਹੀਂ, ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ।
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ, ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹੈ ਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜ੍ਹਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ,
1: ਤੂੰ ਉਹਨਾਂ ਤੋਂ ਲੈ ਲਿਆ, ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹੱਥ ਜੋੜ ਕੇ ਬਿਨਤੀ,
0: ਮੇਰੇ ਨਾ ਹੀ ਲੱਗਦਾ ਵੀ ਮੈਨੂੰ ਉਹਨੇ ਤੋਰਤਾ, ਇਹਨੇ ਤੋਰਤਾ, ਜਦੋਂ ਮੌਸਮ ਇਦਾਂ ਦਾ ਹੋਣਾ ਸਾਰਿਆਂ ਨੂੰ ਹੀ ਹੁੰਦਾ।
1: ਮੌਸਮ ਬਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਬੜਾ ਖਤਰਨਾਕ ਹੋਇਆ ਪਿਆ, ਬਹੁਤ ਸਾਰੀਆਂ ਐਲਬਮਾਂ ਸ਼ਲਬਮਾਂ ਆ ਰਹੀਆਂ, ਪਰ ਆਪਾਂ ਗੱਲ ਕਰਾਂਗੇ ਪਹਿਲੇ ਐਲਬਮ ਆ ਰਹੀ ਹੈ ਮਾਈ ਫੇਵਰੇਟ, ਇਜ਼ ਹੀ ਆਲਸੋ ਯੋਰ ਫੇਵਰੇਟ?
0: ਓ ਯੈਸ ਆਫ ਕੋਰਸ, ਵਾਈ ਨਾਟ, ਆਈ ਥਿੰਕ ਆਲ ਆਫ ਦੈਮ ਫੇਵਰੇਟ।
1: ਢਿੱਲੋਂ ਦੀ
0: ਜੀ ਬਿਲਕੁਲ, ਐਲਬਮ ਜਿਹੜੀ ਆ ਥੋੜ੍ਹੇ ਦਿਨ ਹੀ ਪਹਿਲਾਂ ਇਹਨਾਂ ਨੇ ਅਨਾਊਂਸ ਕੀਤੀ ਆ, ਤੇ ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟਵਰਕ ਦੇ ਨਾਲ, ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ, ਅਤੇ ਇਹਦਾ ਵੀ ਇੱਕ ਬਹੁਤ ਸੋਹਣਾ ਅਤੇ ਇੱਕ ਵੱਖਰਾ ਕੰਸੈਪਟ ਆ। ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਆ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤਾਂ ਹੈਗਾ ਹੀ ਹੈਗਾ, ਪਰ ਇਹ ਕੰਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ,
1: ਬਿਲਕੁਲ ਕੰਸੈਪਚੁਅਲੀ ਬਹੁਤ ਹਾਈ, ਅਤੇ ਲਿਖਤ ਬਹੁਤ ਵਧੀਆ, ਅਤੇ ਓਨੀ ਵਧੀਆ ਕੰਪੋਜੀਸ਼ਨ,
0: ਥੋੜੇ ਦਿਨ ਪਹਿਲਾਂ ਤੱਕ ਤੇ ਚੇਤਾ ਸੀ ਪਰ ਹੁਣ ਭੁੱਲ ਗਿਆ, ਕੋਈ ਹੁੰਦਾ ਵੀ ਈ ਦਾ ਨੀ ਪਤਾ, ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ,
1: ਇਟ ਇਜ਼ ਐਕਸਟੈਂਡਡ
0: ਪਲੇ ਲਿਸਟ।
1: 50 ਨਹੀਂ, ਉਹ ਅਮਿਤਾਭ ਚੰਗਾ 7 ਕਰੋੜ
0: ਨਹੀਂ, ਪਰ 7 ਨਹੀਂ ਨਾ ਕਿਉਂਕਿ ਹਾਫ ਹੀ ਨਾ, 3.5 ਕਰੋੜ,
1: 3.5 ਲੈ ਜਾ ਯਾਰ, ਕੋਈ ਚੱਕਰ ਨਹੀਂ,
0: ਆਪਾਂ ਨੂੰ ਦੇ ਉਹ ਵੀ ਬੜੇ ਆ,
1: ਤੈਨੂੰ ਪਤਾ ਮੈਂ ਬੜੇ ਖੁੱਲੇ ਦਿਲ ਨਾਲ
0: ਜੋ ਆਇਆ ਲਾਏ ਦਾ ਯਾਰ, ਇਟਸ ਓਕੇ ਯਾਰ, ਤੁਸੀਂ ਮੈਨੂੰ ਸਾਡੇ ਤੇ,
1: ਇਟਸ ਆਲ ਗੁੱਡ। ਪਰ ਖੈਰ ਨਵਾਨ ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ,
0: ਪੇਪਰ ਬਿਫੋਰ ਮਨੀ,
1: ਪੇਪਰ ਬਿਫੋਰ ਮਨੀ,
0: ਮਤਲਬ ਪੈਸਿਆਂ ਤੋਂ ਪਹਿਲਾਂ ਪੇਪਰ ਹੁੰਦਾ ਇਹਨਾਂ ਦੇ ਕਹਿਣ ਦਾ ਮਤਲਬ,
1: ਹਾਂ ਵੈਸੇ ਗੱਲ ਤੇ ਸਹੀ ਹੈ
0: ਨਾ, ਹਾਂ ਕਿ ਮਤਲਬ
1: ਪੇਪਰ ਦੇਣਾ ਪੈਂਦਾ ਪਹਿਲਾਂ,
0: ਕਾਗਜ਼ ਤੋਂ ਹੀ
1: ਪੈਸਾ ਬਣਦਾ ਟਾਈਪਸ, ਇੱਦਾਂ ਕੁਛ ਇੱਦਾਂ ਦੀ ਗੱਲਬਾਤ ਹੈ ਨਾ। ਅੱਛਾ ਯਾਰ ਇੱਕ ਆ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ ਗਾਣਿਆਂ ਦੀ ਐਲਬਮਾਂ ਦੇ ਨਾਮ ਪ੍ਰੋਪਰ ਇੰਗਲਿਸ਼ ਹੈ, ਹੁਣ ਉਹਨੇ ਰੱਖਿਆ ਐਨਿਗਮਾ,
0: ਓਏ ਹੋਏ ਕਿਆ,
1: ਅਰਜਨਟਾਈਨ
0: ਦੇਖੋ, ਨਾਂ ਵੀ ਤੁਸੀਂ ਵੇਖੋ ਵੀ ਕਿੱਦਾਂ ਸੋਚ ਕੇ ਲਿਆਂਦਾ ਹੋਊਗਾ, ਪਰ ਮੈਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਨਾ, ਹੁਣ ਮੰਨ ਲਓ ਤੁਸੀਂ ਕੋਈ ਵੀ ਅਫੀਸ਼ੀਅਲ ਕੋਈ ਅਨਾਊਂਸਮੈਂਟ ਕਰਨੀ ਆ, ਪਰ ਜਦੋਂ ਅਨਾਊਂਸਮੈਂਟ ਕਰਨ ਦਾ ਤਰੀਕਾ, ਉਹਦੇ ਵਿਜੂਅਲਸ ਜਿਹੜਾ, ਉਹ ਤੁਹਾਨੂੰ ਗ੍ਰਾਫਿਕ, ਜਦੋਂ ਇੱਕਦਮ ਕਿਸੇ 'ਤੇ ਜਾ ਕੇ ਉਹ ਨਜ਼ਰੀ ਚੀਜ਼ ਵੱਜਦੀ ਆ, ਅਤੇ ਉਹ ਐਂ ਲੱਗਦਾ ਵੀ ਯਾਰ ਆਹ ਕੀ ਆ ਗਿਆ ਹੈ ਨਾ, ਇਹ ਨਵਾਂ ਹੀ ਆ ਗਿਆ, ਕੁਛ ਕਿੱਦਾਂ ਦਾ ਆ ਗਿਆ ਇਹਦੇ ਬਾਰੇ ਵੇਖੀਏ, ਅਤੇ ਉੱਤੋਂ ਜੇ ਉਹ ਹੋਵੇ ਵੀ ਚੀਜ਼ ਐਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ, ਕਲਾਕਾਰ ਦੀ ਕਹਿ ਲਓ, ਅਤੇ ਫਿਰ ਉਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ। ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ, ਹਾਲਾਂਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਨਾ, ਬੜਾ ਘੱਟ ਸੁਣਿਆ ਵਾ, ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ, ਇਹਨੂੰ ਕਹਿੰਦੇ ਕੀ ਆ, ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾਂ ਰੱਖਿਆ ਯਾਰ ਇਹਨੇ।
1: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਵੀ ਆ, ਉਹ ਇੱਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ।
0: ਹਾਂ ਬਿਲਕੁਲ,
1: ਕਿਉਂਕਿ ਬਾਕੀ ਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ ਹੈ ਨਾ, ਅਤੇ ਕਾਫ਼ੀ ਮਿਸਟੀਰੀਅਸ ਪਰਸਨੈਲਿਟੀ ਹੈ, ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ,
0: ਦੂਜੇ ਪਾਸੇ ਵੇਖੋ ਤੇ ਸਿਖਰ ਆ, ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ, ਮਤਲਬ ਕੁਛ ਸਮਝ ਚ ਨੀ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਸਾਰਾ ਕੁਛ ਹੀ ਕਰੀ ਜਾਂਦਾ।
1: ਸਹੀ ਗੱਲ ਆ। ਅੱਛਾ ਉਹ ਐਲਬਮ ਬਹੁਤ ਵਧੀਆ ਸੀ, ਖਾਸ ਕਰ ਟ੍ਰਿਬਿਊਟ ਜਿਹੜੀ ਹੈ ਨਾ, ਸੁਰਜੀਤ ਪਾਤਰ ਹੋ ਗਏ, ਦੀਪਕ ਜੈਤੋਈ, ਸੁਖਵਿੰਦਰ ਅੰਮ੍ਰਿਤ, ਹੋਰ ਕੌਣ ਸੀਗੇ, ਤਜੰਮਲ ਕਲੀਮ ਸਾਹਿਬ ਦਾ ਵੀ ਕਲਾਮ ਉੱਚ ਬੋਲਿਆ ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ,
0: ਸਾਰੇ ਮਹਾਨ ਸਖੀਅਤਾਂ ਦੇ ਵਿੱਚ ਬੋਲੇ। ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਉੱਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ।
1: ਓ ਲੈ ਚਲੋ ਸਾਡੇ ਬਾਰੇ ਗੱਲ ਕਰਦੀ ਹੈ, ਹਮਾਰੇ ਬਾਰੇ ਮੈਂ ਬਾਤ ਹੋ ਰਹੀ ਹੈ ਸਾਰੇ ਨਹੀਂ ਤਾਂ
0: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟ ਅਪ ਰੱਖਿਆ।
1: ਸਹੀ ਗੱਲ ਹੈ ਹਨਾ, ਨਹੀਂ ਗੱਲ ਠੀਕ ਹੈ ਵੈਸੇ ਹਨਾ, ਵਧੀਆ ਗੱਲ ਆ।
0: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ,
1: ਵਰਲਡ ਆਫ ਰੈਬਲ ਸੋਲਸ
0: ਹਾਂ ਭਈਆ, ਐਂਡ ਫੀਅਰਲੈਸ ਮਾਈਂਡਸੈਟ।
1: ਇਹ ਤਾਂ ਫਿਰ ਮਤਲਬ
0: ਉਹਨਾਂ ਲੋਕਾਂ ਲਈ
1: ਮਾਹੌਲ ਚੱਲ ਹੋਈ ਹੋਇਆ ਪਿਆ ਨਾ, ਅੱਜ ਸਵੇਰੇ ਵੀ ਗੱਲਬਾਤ ਕੀਤੀ ਆ, ਕਾਕਰੋਚ ਯੂਨੀਅਨ ਬਣੀ ਹੈ ਜੀ, ਕਾਕਰੋਚ ਜਨਤਾ ਪਾਰਟੀ ਬਣੀ ਆ, ਤੇ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ
0: ਬਸ ਜਦੋਂ ਕਿ ਪਾਰਟੀ ਬਣੀ ਆ ਉਦੋਂ ਕਿ ਜੇ ਇਹਦੀ ਅਨਾਉਂਸਮੈਂਟ ਹੋਈ ਆ
1: ਨਹੀਂ, ਮੈਨੂੰ ਲੱਗਦਾ ਰਲੇ ਪਏ ਆ
0: ਬੈਕ ਟੂ ਬੈਕ ਹੀ ਦੋਵੇਂ ਚੀਜ਼ਾਂ ਇਕੱਠੀਆਂ,
1: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ ਪੀ ਆਰ ਸੀਗਾ ਅਰਜਨ ਦੇ ਐਲਬਮ ਵਾਸਤੇ।
0: ਪੀ ਆਰ ਤੇ ਹੋ ਗਿਆ ਵਾ ਮੈਂ,
1: ਪ੍ਰੇਮ ਢਿੱਲੋਂ ਜਿੱਥੇ ਨਵਾਂ ਸਿੰਘ ਉੱਥੇ ਪ੍ਰੇਮ
0: ਢਿੱਲੋਂ ਏਦਾਂ ਕਿੱਦਾਂ ਦਾਦਾ, ਇਹ ਹਮੇਸ਼ਾ ਏਦਾਂ ਹੀ ਚੱਲਿਆ।
1: ਅੱਛਾ ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ, ਮੈਜੈਸਟਿਕ
0: ਬੀਫ
1: ਖਤਮ ਹੋ ਗਈ ਜਿਹੜੀ ਕੰਟਰੋਵਰਸੀ ਆਪਸ ਚੱਲਦੀ ਸੀ ਦੋਨੋਂ ਸਿੰਗਰਾਂ ਦੀ, ਨਵਾਨ ਸੰਧੂ
0: ਨਹੀਂ ਨਹੀਂ ਚੱਲਣ ਦੀ ਹਲੇ,
1: ਐਂਟੀ ਕੰਮ
0: ਪੂਰਾ ਹੁਣ ਤਾਂ ਹੀ ਤੇ ਹੁਣ ਦੋਵੇਂ ਐਲਬਮਾਂ ਦੇ ਉੱਤੇ ਜ਼ੋਰ ਲੱਗਣ ਡਿਆ ਵਾ, ਉਧਰੋਂ ਵੀਰ ਦਾ ਜ਼ੋਰ ਲੱਗਣ ਡਿਆ, ਉਧਰੋਂ ਉਹ ਵੀਰ ਦਾ ਜ਼ੋਰ ਲੱਗਣ ਡਿਆ।
1: ਤੇ ਉਹਦਾ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ, ਹੂ ਇਜ਼ ਅ ਬਿਗਰ ਸਟਾਰ, ਹੈ ਇੱਧਰ ਕਿ ਦੋਨੋਂ ਇੱਕਦਮ ਬਰਾਬਰ ਤੇ ਹੀ ਨੇ?
0: ਨਹੀਂ, ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਮੰਨ ਲਓ ਦੇ ਤੇਰੇ ਦੀ ਥੱਲੇ ਏਡੇ ਏਡੇ ਕਮੈਂਟ ਤੇ ਏਡੇ ਏਡੇ
1: ਸਟਾਰ ਤੇ,
0: ਹਾਂ ਸਟਾਰ ਤੇ ਉਹੀ ਉਹਦੇ ਵਿਚਾਰਿਆਂ ਨੇ ਪੋਸਟ ਪਾ ਕੇ ਬਟਨ ਨਹੀਂ ਦੱਬਣਾ ਹੁੰਦਾ। ਪਰ ਹਾਂ ਬਿਗਰ ਦੀ ਗੱਲ ਨਹੀਂ ਆ, ਗੱਲ ਇਹ ਆ ਕਿ ਵੇਖੋ ਕੰਮ ਆ, ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਉਦਾਂ ਚਲਾਉਣਾ। ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ, ਸੋਹਣੇ ਵਿਜੂਅਲ, ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ ਉਹਨੇ ਉਦਾਂ ਚਲਾਉਣਾ, ਜਿਹਦਾ ਕਿਸੇ ਨਾਲ ਕੰਟਰੋਵਰਸੀ ਕਰਕੇ ਚੱਲਦਾ ਉਹਨੇ ਉਹ ਕਰਕੇ ਚਲਾਉਣਾ ਵਾ, ਚਲਾਉਣਾ ਤੇ ਹੈਗਾ ਹੀ ਆ ਨਾ। ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ।
1: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੀ ਗਲਤ ਪਾਸੇ ਪਾ ਲਿੱਤੀ ਆ, ਬੁਲਟ ਪਰੂਫ ਵੀ ਨਹੀਂ ਆ, ਤੁਹਾਡੇ ਨਾਲ ਇੰਟਰਵਿਊ ਚ ਬੈਠ ਗਏ, ਹੈਲੋ ਹੈਲੋ ਕੀ ਗੱਲ ਹੋ ਗਈ ਥਾਣੇਦਾਰ ਅੰਕਲ, ਥਾਣੇਦਾਰ ਅੰਕਲ ਹੋਰਾਂ ਦੇ ਵੀ ਐਲਬਮ ਆ ਰਹੀ
0: ਹੈ, ਵੇਖ ਲਓ ਨਾ ਕਿ ਨਹੀਂ ਵੇਖ ਲਓ। ਹੁਣ ਜਿਹੜੀ ਚੀਜ਼ ਨਾ ਬੰਦੇ ਨੂੰ ਇੱਕ ਨਾ ਇੱਕ ਟੈਗ ਮਿਲ ਗਿਆ,
1: ਹਰ ਕੈਪਸ਼ਨ ਚ ਕੀ ਗੱਲ ਹੋ ਗਈ ਥਾਣੇਦਾਰ ਅੰਕਲ। ਸੋ ਜੀ ਮਨਕੀਰਤ ਔਲਖ ਸਾਹਿਬ ਦੀ ਵੀ ਈਪੀ ਆ ਰਹੀ ਹੈ, ਅੱਜ ਪਹਿਲਾ ਗਾਣਾ ਆ ਰਿਹਾ ਇਪੀ ਦਾ, ਨਾਂ ਕੀ ਰੱਖਿਆ ਉਹਨਾਂ ਨੇ, ਡੀਲਰ ਇਜ਼ ਬੈਕ,
0: ਡੀਲਰ ਦਾ ਬੈਕ,
1: ਉਹਦੇ ਗਾਣਾ ਡੀਲਰ ਇਜ਼ ਬੈਕ ਗਾਣਾ ਸੀਗਾ, ਕਿਹੜਾ ਗਾਣਾ ਸੀਗਾ
0: ਜਿਹੜਾ ਹੁਣ ਇਹਨਾਂ ਨੇ ਅਨਾਉਂਸ ਕੀਤਾ ਵਾ,
1: ਨਹੀਂ ਜਿਹਦੇ ਉੱਪਰ ਇਹਨਾਂ ਡੀਲਰ ਇਜ਼ ਬੈਕ, ਡੀਲਰ ਗਾਣਾ ਸੀਗਾ ਨਾ ਬੜਾ ਮਸ਼ਹੂਰ ਹੋਇਆ ਸੀਗਾ,
0: ਆਹੋ ਲਾਈਨ ਉਹਦੀ ਡੀਲਰ ਤੁਹਾਨੂੰ ਸੁਣਾ ਦਿਆਂ,
1: ਹਾਂ ਤੂੰ ਲਗਾ ਹੀ ਦੇ ਯਾਰ, ਐਵੇਂ
0: ਲਗਾ ਦਾਂ
1: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ,
0: ਤੁਸੀਂ ਆਪਣਾ ਡੀਲਰ ਨਾ ਸਿਖਾ ਲਿਓ,
1: ਚੰਗਾ ਲੱਗਦਾ ਕਿਤੇ
0: ਜਿਹੜਾ
1: ਨਹੀਂ। ਬਾਕੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ, ਆਈ ਐਮ ਪ੍ਰੀਟੀ ਮਚ ਸ਼ੋਰ ਕਿ ਅਸੀਂ ਲਾਈਵ ਹਾਂ।
0: ਇੱਕ ਮਿੰਟ ਮੈਂ ਚੈੱਕ ਕਰ ਲਾਂ,
1: ਹਾਂਜੀ ਇੱਕ ਮਿੰਟ ਰੁਕੋ ਯਾਰ, ਇੱਕ ਮਿੰਟ ਰੁਕੋ, ਹਾਂਜੀ
0: ਹਾਂਜੀ ਹਾਂਜੀ ਲਾਈਵ,
1: ਹਾਂਜੀ ਜੇ 21 ਮਈ ਦੇ ਦੁਪਹਿਰ ਦੇ 1:10 ਦੇ ਤੁਸੀਂ ਇਸ ਸ਼ੋਅ ਨੂੰ ਸੁਣ ਰਹੇ ਹੋ ਤਾਂ ਫਿਰ ਇਹ ਫਿਲਹਾਲ ਲਾਈਵ ਹੈ ਜੀ ਸ਼ੋਅ, ਠੀਕ ਹੈ? ਤੇ ਤੁਸੀਂ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ,
0: ਪਰ ਉਸ ਤੋਂ ਬਾਅਦ ਰਿਪੀਟ ਵੀ ਸੁਣ ਸਕਦੇ,
1: ਹਾਂ ਹਾਂ ਬਾਅਦ ਚੋਂ, ਮਤਲਬ ਤੁਸੀਂ ਓਬਵੀਅਸਲੀ ਰਿਪੀਟ ਜ਼ਰੂਰ ਸੁਣਿਓ, ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ, ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ, ਤੇ ਜੇ ਇਹ ਨਹੀਂ ਤੇ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ ਤੁਸੀਂ ਛੇਤੀ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ, ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ
0: ਦੂਸਰੇ ਰਿਲੀਜ਼ ਹੋਣਾ ਵਾ ਤੇ 5 ਵਜੇ ਤੋਂ ਪਹਿਲਾਂ,
1: ਮੇਰੇ ਖਿਆਲ ਨਾਲ ਪਹਿਲੇ ਨਹੀਂ ਇਸ ਤਰ੍ਹਾਂ ਹੁੰਦਾ ਹੈਗਾ ਨਾ, ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ, ਤੈਨੂੰ ਪਤਾ
0: ਕੀ ਚੱਲਦੀ ਸੀ
1: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੇ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ, ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਹੈ ਐਲਬਮ, ਤਾਂ ਹੁਣ ਤੁਸੀਂ 4 ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ, ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ ਉਹਨੂੰ ਕੋ ਲਿਖ ਕੇ
0: ਅੱਛਾ ਵੀ ਚਾਰੇ ਇੱਕੋ ਚ ਭਰਦੇ,
1: ਹਾਂ ਨਹੀਂ ਉਹਨੂੰ ਲਿਖ ਕੇ ਦਊਗੇ ਕਿ ਉਹ ਰੀਲ ਦੇ ਅੰਦਰ ਕੁਛ 16 ਗਾਣੇ ਚੜ੍ਹਦੇ ਹੁੰਦੇ ਕਿ ਇਹ ਆਹ 2 ਗਾਣੇ ਇਹਦੇ ਚਾਹੀਦੇ ਮੈਨੂੰ, ਆਹ ਵਾਲੇ ਆਹ 3 ਇਹ ਵਾਲੇ ਚਾਹੀਦੇ ਆਹ ਵਾਲੇ ਚਾਹੀਦੇ, ਤਾਂ ਉਹ ਫਿਰ ਉਹ ਵਾਲੇ ਗਾਣੇ ਨਾ
0: ਅੱਛਾ ਮਤਲਬ ਸੀਡੀ ਜਿਹੜੀ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਲਓ, ਪੈਸੇ ਇੱਕੋ ਸੀਡੀ ਤੇ ਲੱਗਦੇ ਸੀ,
1: ਹਾਂ ਹਾਂ ਹਾਂ ਤੇ ਉਹ ਜਿਸ ਤਰ੍ਹਾਂ ਉਹ ਸੀਡੀ ਦਾ ਕੰਮ ਸੀਗਾ ਪਹਿਲਾਂ ਕੈਸਟ ਦਾ ਹੁੰਦਾ ਸੀ, ਉਹਨੇ ਰੀਲ ਘੁਮਾ ਕੇ ਪਹਿਲੇ ਉਹ ਗਾਣੇ ਚਾੜਨੇ, ਉਹ ਵੀ ਟਾਈਮ ਸੀ, ਫਿਰ ਉਸ ਤੋਂ ਬਾਅਦ ਇਹ ਚੀਜ਼ ਸੇਮ ਸੀਡੀਆਂ ਦੇ ਉੱਪਰ ਹੋਣੀ ਸ਼ੁਰੂ ਹੋ ਗਈ, ਅਲਟੀਮੇਟਲੀ ਸਟ੍ਰੀਮਿੰਗ ਆ ਗਿਆ, ਸਟ੍ਰੀਮਿੰਗ ਦੇ ਕਾਰਨ ਇਹ
0: ਸੀਡੀਆਂ ਤੋਂ ਬਾਅਦ ਫਿਰ ਮੈਨੂੰ ਉਹ ਚੀਜ਼ ਤਾਂ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ 'ਚ ਭਰਾ ਭਰਾ ਕੇ
1: ਪੈਨ ਡਰਾਈਵ ਫਿਰ ਉਹ ਕੰਮ ਸ਼ੁਰੂ ਹੋ ਗਿਆ, ਗਾਣੇ ਡਾਊਨਲੋਡ ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ, ਪਾਇਰੇਸੀ ਆ ਗਈ ਕਾਫੀ ਜ਼ਿਆਦਾ, ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ, ਲੇਬਲ ਕੋਲ ਜਾਣਾ ਪੈਸਾ ਬੰਦ, ਕਿਉਂਕਿ
0: ਗਾਣਾ ਚੌਕ ਚੌਕ ਕੇ ਪਾਈ ਜਾਂਦਾ
1: ਪਾਈ ਜਾਂਦਾ ਸੀ, ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ ਪਰ, ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ, $4 ਡਾਲਰ ਦਾ ਗਾਣਾ, $3
0: ਪਤਾ ਵੀ ਨਹੀਂ ਆਮ ਲੋਕਾਂ ਨੂੰ,
1: ਆਮ ਖਾਸ ਕਰ ਪੰਜਾਬ 'ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨਹੀਂ, ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ ਸਟ੍ਰੀਮਿੰਗ ਦਾ, ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ, ਯੂਟਿਊਬ 'ਤੇ ਸਟ੍ਰੀਮ ਹੁੰਦਾ, ਆਪਾਂ ਫ੍ਰੀ 'ਚ ਹੀ ਸੁਣਦੇ ਹਾਂ, ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ, ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ, ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹਨਾ, ਤੇ ਸਿੰਗਰਾਂ ਨੂੰ ਅੱਜ ਕੱਲ੍ਹ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ, ਆਪਾਂ ਸੁਣਿਆ ਹੀ ਹੈ ਪਿੱਛੇ ਜੇ, ਹਜੇ ਤੱਕ ਮੇਰੇ ਖਿਆਲ ਉਹ ਕੰਟਰੋਵਰਸੀ ਚੱਲਦੀ ਪਈ ਹੈ, ਪੇਮੈਂਟ ਦਾ ਪੰਗਾ ਪਿਆ ਹੋਇਆ ਹਨਾ ਸਿੱਧੂ ਮੂਸੇਵਾਲਾ ਤੇ ਬੰਟੀ
0: ਪੇਮੈਂਟ
1: ਤੇ ਕਰੋੜਾਂ ਦੀਆਂ ਫਿਗਰਾਂ,
0: ਸਾਨੂੰ ਨੀ ਪਤਾ ਪਿਆ ਕਿ ਨਹੀਂ ਪਿਆ, ਚਲੋ ਅਸੀਂ ਤੇ ਸੁਣੀ
1: ਕੰਟਰੋਵਰਸੀ ਤਾਂ ਪਈ ਹੋਈ ਆ, ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ, ਹਾਂ ਉਹ ਸਾਨੂੰ ਨੀ ਪਤਾ ਕੀ ਆ, ਪਰ ਕੇਸ ਕਰੋੜਾਂ ਚ ਹੀ ਆ ਜੀ, ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ, ਕਿ 15-20 ਕਰੋੜ ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ, ਤੇ ਇਸ ਤਰ੍ਹਾਂ ਚੇਂਜ ਹੋਇਆ, ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ, ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ, ਉਹਦਾ ਸੋਰਸ ਚੇਂਜ ਹੋ ਸਕਦਾ, ਸਰੋਤ ਚੇਂਜ ਹੋ ਸਕਦਾ, ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ ਤੇ ਵੀ ਡੂ ਲੁੱਕ ਫੋਰਵਰਡ ਟੂ ਇਟ, ਅਤੇ ਕਿਹੜੇ ਇੱਦਾਂ ਦੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਇੱਦਾਂ ਦੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ, ਜਾਂ ਫਿਰ ਇਹ ਜਿਹੜੇ 4 ਸਿੰਗਰਾਂ ਦੀ ਆਪਾਂ ਗੱਲ ਕੀਤੀ ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ EP ਦੀ ਤੁਹਾਨੂੰ ਉਡੀਕ ਹੈ?
0: ਹਾਂ ਜੀ ਬਿਲਕੁਲ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤਾਂ ਹੁੰਦਾ ਹੀ ਆ ਸਿੰਗਰ, ਹੈ ਨਾ, ਕਿਉਂਕਿ ਸੁਣਦੇ ਹੋ ਤੁਸੀਂ, ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ, ਜਾਂ ਫਿਰ EP ਢਿੱਲੋਂ ਦੀ ਆਪਾਂ ਗੱਲ ਕਰਨੀ ਨਾਲ ਸੱਚ ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਆ ਕਦੋਂ ਨਹੀਂ ਆਉਣਾ, ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ, ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ, ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ EP ਢਿੱਲੋਂ ਦਾ, ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ, ਅਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ, 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ, ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ। ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ, ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤਾਂ ਆਪਾਂ ਵੇਖ ਹੀ ਲਈਦਾ ਵੀ ਨਿਗਮਾਂ ਹੈ ਕੀ ਆ, ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਨਿਗਮਾ ਕੀ ਆ। ਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ, ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ, ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ, ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ, ਦੁਪਹਿਰੇ ਕੁਛ ਹੋਰ ਕਰਦੇ ਹੋ, ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ, ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ, ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ, ਅਸੀਂ ਤਾਂ ਚਾਹ 'ਚੋਂ ਹੀ ਪੀਂਦੇ ਹਾਂ। ਰਾਜ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ, ਸਾਨੂੰ ਤੇ ਬਸ
1: ਬੋਤਲ ਲਿਆ
0: ਹਨਾ, ਬਾਕੀ ਤੇ ਸਿਆਣੇ ਮਤਲਬ ਹਰ ਜਿਹੜਾ ਬੰਦੇ ਦੇ
1: ਹਰ ਤੂੰ ਕਹੇਂਗਾ ਯਾਰ
0: ਨਹੀਂ ਸਕਦਾ
1: ਫਿਰ ਬੰਦਾ ਕਹਿੰਦਾ
0: ਔਖਾ ਤੈਨੂੰ
1: ਸਮਝ ਯਾਰ ਵਾਟ ਇਜ਼ ਦਿਸ ਨਿਗਮਾ ਕਿ ਇਹ ਬੰਦਾ ਪਹਿਲੇ ਕੁਝ ਕਹਿੰਦਾ ਬਾਅਦ ਚ ਓਕੇ
0: ਬਸ ਤੇ ਉਹ ਨਿਗਮਾ ਆ ਤੇ ਉਹ ਇਹਨਾਂ ਨੇ
1: ਗਾਇਸ ਕਿਸੇ ਨੇ ਵੀ ਪੀਟੀਈ ਕਲਾਸਸ ਲੈਣੀਆਂ ਹੋ
0: ਤੇ ਮੈਨੂੰ ਨਾ ਕੰਟੈਕਟ ਕਰੇ
1: ਤੇ ਬਲਕਿ ਤੂੰ ਬਿਲਕੁਲ ਫੋਨ ਨਾ ਕਰੇ ਬਾਕੀ ਕਿਤੇ ਵੀ ਚਲ ਜਾ
0: ਬਾਕੀ ਕੋਈ ਪ੍ਰੋਫੈਸ਼ਨਲ ਕੋਈ ਪ੍ਰੋਫੈਸ਼ਨਲ ਬੰਦਾ ਲੱਭੋ ਜਾਂ ਤੁਹਾਡੇ ਚਾਰ ਨੰਬਰ ਹੋਣ ਤੇ ਵੀਜ਼ਾ ਵੀਜ਼ਾ ਪਵੇ ਆਪਣਾ ਤੇ ਆਪ ਬੜਾ ਔਖਾ ਕਲੀਅਰ ਹੋਇਆ ਤੇ ਇਹਦੇ ਵਿੱਚ 13 ਗਾਣੇ ਹੋਣਗੇ 13 ਗਾਣੇ ਚਾਹੇ ਨਾਮ ਤੋਂ ਕਹਿ ਲੋ ਚਾਹੇ ਸਮੈਲ ਤੋਂ ਕਹਿ ਲੋ ਚਾਹੇ ਉਹਨੂੰ ਵੇਖਣ ਤੋਂ ਕਹਿ ਲੋ ਤੇ ਉਹ ਇਹਨਾਂ 13 ਦੇ ਵਿੱਚੋਂ ਇੱਕ ਦੋ ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਹੈ
1: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ ਅਨਿਗਮਾ ਕਾਊਂਟਿੰਗ ਜੈਮਸ ਵਨ ਕਾਲ ਅਵੇ ਸਕਾਈ ਫੁੱਲ 420 ਮਾਈਲ ਮੀ ਵਰਸਿਸ ਮੀ ਰੁਥਲੈਸ ਬੈਟਰ ਵਿਦ ਮੀ ਕਲਚਰ ਮਹਿਲਾ ਮਿੱਤਰ ਕਿਆ ਬਾਤ ਹੈ ਲਾਸਟ ਗੁੱਡ ਬਾਏ ਤੇ ਰੋ ਰਿਚ ਰੇਅਰ ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ ਅਰਜਨ ਦੇ ਹਰ ਗਾਣੇ
0: ਜੀ
1: ਪੂਰੀ ਠੇਠ ਪੰਜਾਬੀ ਚ ਹੋਣਗੇ ਹਨਾ ਅਰਬਨ ਟੱਚ ਵੀ ਨਹੀਂ ਹੁੰਦਾ
0: ਬਿਲਕੁਲ
1: ਤੇ ਨਾਮ ਸਾਰੇ ਇੰਗਲਿਸ਼ ਚ ਇੱਕ ਵਾਰੀ ਮੈਂ ਤੇ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗਾ ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ ਕਿਉਂਕਿ ਪੰਜਾਬੀ ਤਾਂ ਵਧੀਆ
0: ਨਹੀਂ
1: ਹੌਟ ਸ਼ਿਟ ਹੈ ਨਾ ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਇਹ ਨਾਮ ਰੱਖਿਆ ਵੀ ਨਹੀਂ ਜਾ ਸਕਦਾ ਜੀ ਟ੍ਰਾਂਸਲੇਸ਼ਨ ਹਨਾ ਉਹ ਸਹੀ ਜਿਹਾ ਨਹੀਂ ਲੱਗਣਾ ਪਰ ਕਿਆ ਬਾਤ ਹੈ ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ ਮੈਨੂੰ ਲੱਗਦਾ ਵਧੀਆ ਹੋਏਗਾ ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹ ਗਾਣਾ ਨਹੀਂ ਆ ਨਬਜ਼ਾਂ ਫੜ ਫੜ ਰੋਗ ਉਹ ਵਾਲਾ ਹੋ ਗਿਆ ਤੇ ਵਨ ਕਾਲ ਅਵੇ ਜੈਜ਼ੀ ਬੀ ਦੇ ਨਾਲ ਕਿਆ ਬਾਤ
0: ਵੱਡੀ ਕੋਲੈਬੋਰੇਸ਼ਨ
1: ਹਾਂ ਇਹ ਤਾਂ ਫਿਰ ਮੇਜਰ ਹੋਏਗਾ ਗਾਣਾ ਤੁਸੀਂ ਦੱਸੋ ਤੁਹਾਨੂੰ ਕਿਹੜਾ ਵਾਟ ਆਰ ਯੂ ਰੋ ਰਿਚ ਰੇਅਰ ਵੀ ਯਾਰ ਗੁੱਡ ਲੱਗ ਰਿਹਾ ਯੂਜੂਲੀ ਐਲਬਮਾਂ ਦੇ ਲਾਸਟ ਗਾਣੇ ਅੰਡਰ ਰੇਟਡ ਰਹਿ ਜਾਂਦੇ ਆ ਖਰੇ ਵੀ ਹੁੰਦੇ ਆ ਕੋਈ ਵੀ
0: ਮੀਂਹ ਵਰਸਿਸ ਮੀਂਹ ਦੀ ਜਿਹੜੀ ਉਹ ਤੇ ਉਹਨਾਂ ਨੇ ਦੋ ਲਾਈਨਾਂ ਪਾ ਵੀ ਦਿੱਤੀਆਂ ਆਪਣੇ
1: ਅੱਛਾ
0: ਹਾਂਜੀ ਹਾਂਜੀ ਤੁਸੀਂ ਨਾ ਸੁਣੀਆਂ ਹੁਣ
1: ਓਕੇ ਨਹੀਂ
0: ਤੇ ਉਹਦੀ ਤੇ ਉਹ ਪੈ ਵੀ ਗਈ ਹੈ ਫਿਰ ਇੱਥੋਂ ਅੰਦਾਜ਼ਾ ਇਹ ਆ ਕਿ ਸਭ ਤੋਂ ਪਹਿਲਾਂ ਸ਼ਾਇਦ ਉਹ ਹੀ ਛੱਡਣਗੇ ਹਨਾ ਲਾਈਨ ਵਾਈਜ਼
1: ਗਾਣਾ ਰਿਲੀਜ਼ ਕਰਤਾ ਹਲਕਾ ਜਿਹਾ ਫਿਰ ਤਾਂ ਪੂਰਾ
0: ਬਾਕੀ ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸਿਓ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕੀ ਚਾਹੁੰਦੇ ਆ
1: ਉਹ ਟੁੱਟੇ ਦਿਲ ਵਾਲੀ ਕੋਈ ਗੱਲਬਾਤ
0: ਹਾਂ ਤੇ ਇਹ ਤੇ ਜਾਂ ਫਿਰ ਨੋ ਸ਼ਾਰਟਕਟਸ ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜ਼ਿਆਦਾ ਵਧੀਆ ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ ਉਹਦੇ ਵੱਲੋਂ ਵੀ ਫੋਰਵਰਡ ਆ ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਂਦਾ ਬੇਗਾਨਾ ਪੁੱਤ ਸੁਣੋਗੇ ਫਿਰ
1: ਸੁਣਾ ਦਿਓ ਠੰਡੇਦਾਰ ਅੰਕਲ ਹੁਣੇ ਲਓ

0: ਨਾਂ ਰੱਖਿਆ ਬਗਾਨਾ ਪੁੱਤ ਜੱਟ ਦਾ। ਅੱਛਾ ਇੱਦਾਂ ਦੇ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਹ ਦਾ ਪੂਰਾ ਪ੍ਰੋਪਰ ਹਨਾ ਪਲਵਾਨ ਟਾਈਪਸ ਫੀਲ ਹੈ ਨਾ।
1: ਇਹ ਉਹਨਾਂ ਦਾ ਨਾ ਹੁਣ ਜਿਹਦੇ
0: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਣ ਲੱਗੇ। ਸੋ ਵਧੀਆ
1: ਉਹ ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣੀ ਡੀਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੀ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ।
0: ਓਕੇ
1: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਆ ਵਧੀਆ।
0: ਅੱਛਾ
1: ਉਹਨਾਂ ਦੇ ਲਿਖੇ ਗਾਣੇ ਆ ਤੁਸੀਂ ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ 'ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ।
0: ਆਹ ਵਧੀਆ ਗੱਲ ਆ ਹਨਾ, ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ, ਕਿ
1: ਕਿੰਨੇ ਲਿਖਿਆ ਕਿੰਨੇ
0: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
1: ਨੇ ਇੰਨੇ ਸੋਹਣੇ ਜਿਹੜੇ ਆਪਾਂ
0: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ, ਲੋਕ ਬਹੁਤ ਇਹ ਵੀ ਧਿਆਨ ਦਿੰਦੇ ਸੀ ਕਿ ਯਾਰ ਆਹ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ। ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆਣਾ ਹਨਾ, ਹੁਣ ਹੀ ਹੈਜ਼ ਹਿਜ਼ ਓਨ ਕਰੀਅਰ। ਵਧੀਆ ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ?
1: ਨਹੀਂ ਵੇਖੀ ਨੀ ਯਾਰ, ਚਾਂਸ ਨਹੀਂ ਬਣਿਆ ਵਾ, ਇੱਕ ਦੋ ਵਾਰੀ ਸਲਾਹ
0: ਸੁਣਿਆ ਕਿ ਠੀਕ ਚੱਲ ਪਈ ਹੈ, ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਜ਼ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ।
1: ਮੈਂ ਤਾਂ ਸੁਣਨ ਨੂੰ ਵੀ ਨਹੀਂ
0: ਬਣਾਉਂਦੇ ਪ੍ਰੋਗਰਾਮ,
1: ਗਿਆ ਨਹੀਂ ਵੇਖਣ ਨਾਲੇ।
0: ਇੱਦਾਂ ਕਰਦੇ ਦੇਖ ਕੇ ਆਉਂਦੇ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ।
1: ਹਾਂ ਵੇਖ ਕੇ ਆਉਂਦੇ ਫਿਰ, ਆਹ ਵੀਕਐਂਡ ਚ ਆਉਣਾ, ਵੀਕਐਂਡ ਤੇ ਯਾਰ ਬਿਜ਼ੀ ਹੋ ਜਾਈਦਾ ਨਾ।
0: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ, ਚੀਪ ਟਿਊਜ਼ਡੇ। ਪੈਸੇ ਰੱਬ ਨੇ ਚਾਰ ਦਿੱਤੇ ਕਦੋਂ ਪਹਿਲੇ ਮੈਨੂੰ ਦੱਸੀ, ਇੱਧਰ ਉੱਧਰ ਦੇਖਿਆ ਕਿਤੇ। ਨਹੀਂ ਨਹੀਂ ਇਹ ਤਾਂ ਫੈਕਟ ਹੈ ਯਾਰ, ਜਿਹੜੀ ਫਿਲਮ ਤੁਸੀਂ
1: ਓਹੋ ਫੋਨ ਆ ਗਿਆ ਆਪਣੇ ਵਿੱਚ, ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ,
0: ਇੱਥੇ ਕਿੱਦਾਂ ਆ ਗਿਆ ਫੋਨ, ਕੀ ਬਾਤ
1: ਨਹੀਂ ਯਾਰ।
0: ਵੈਰੀ ਗੁੱਡ,
1: ਇਹ ਵੀ ਲਾਈਵ ਹੀ ਆ ਗਿਆ,
0: ਲਾਈਵ ਹੀ ਫੋਨ ਆ ਗਿਆ। ਚਲੋ ਸਾਰੇ ਧਿਆਨ ਰੱਖੋ ਬਈ, ਮਾਫੀ ਚਾਹੁੰਦੇ ਇਸ ਵਾਸਤੇ ਥੋੜੀ ਜਿਹੀ ਟੈਕਨੀਕਲ ਖਰਾਬੀ,
1: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗਟੋਨ ਲਾਈ।
0: ਹਾਂ ਰਿੰਗਟੋਨ ਚਲੋ ਠੀਕ ਹੈ, ਇਹ ਵੀ ਸ਼ੁਕਰ ਆ ਭਰਾ ਬੜੀ ਨੋਰਮਲ ਜੀ ਲਾਈ ਹੋਈ ਹੈ, ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ।
1: ਹਾਂ ਨਹੀਂ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ,
0: ਬੰਦੇ ਆਪਾਂ ਕਿਊਟ ਆ। ਸਤਿੰਦਰ ਸਰਤਾਜ ਦਾ ਸ਼ੋਅ ਮੈਂ ਵੇਖਿਆ, ਮੈਂ ਮਿਊਟ ਹੋ ਗਿਆ, ਮਿਊਟ ਮਤਲਬ ਸਪੀਚਲੈਸ ਹੋ ਗਿਆ ਬੰਦੇ ਦਾ ਟੈਲੈਂਟ ਵੇਖ ਕੇ। 4 ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ, ਅਮੇਜ਼ਿੰਗ।
1: ਮੈਂ ਵੀ ਵੇਖਿਆ, ਕਿਹੜੀ ਤਰੀਕ ਨੂੰ ਗਏ ਹੋਦੇ?
0: ਮੈਂ 17 ਵਾਲੇ ਗਿਆ ਸੀ, ਤੁਸੀਂ ਗਏ ਸੀਗੇ 16 ਵਾਲੇ ਤੇ?
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ,
0: ਮੈਨੂੰ ਪਤਾ, ਮੈਂ ਤੁਹਾਨੂੰ ਹੀ ਮੈਂ ਕਿਹਾ ਸੀ ਆਂਦੇ ਮੇਰੀਆਂ ਟਿਕਟਾਂ ਲੈ ਆਇਓ। ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋ? ਵਧੀਆ
1: ਯਾਰ,
0: ਫੁੱਲ ਸੀ, ਫੁੱਲ ਹੀ ਹੋਣਾ, 16 ਦਾ ਤਾਂ ਫੁੱਲ ਹੀ ਸੀਗਾ,
1: 16 ਵਾਲਾ ਵੀ, 17 ਵਾਲਾ ਵੀ,
0: 17 ਵੀ
1: ਜਾਂ ਵੇਖਿਆ ਵਾ ਕਿ ਫੁੱਲ ਹੀ ਲੱਗਾ।
0: ਹਾਂ ਮਤਲਬ ਮੇਰੇ ਹਿਸਾਬ ਨਾਲ ਬਾਏ 8:30 ਪ੍ਰੋਪਰ ਖਚਾ ਖਚ ਹਾਲ ਫੁੱਲ ਸੀ ਤੇ ਵਧੀਆ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ।
1: ਜੀ ਬਿਲਕੁਲ, ਜੇ ਕੋਈ ਰਿਪੀਟ ਸੁਣੂਗਾ ਕੱਲ ਤੇ ਉਹਨਾਂ ਨੂੰ ਦੱਸ ਦਿਓ ਕਿ ਇਹ ਹੋ ਚੁੱਕਾ ਹੈ ਆਲਰੇਡੀ। 2026 ਦਾ ਹੈਰੀਟੇਜ ਟੂਰ ਦਾ ਪਾਰਟ ਸੀਗਾ ਜਿਹੜਾ ਮੈਲਬਨ ਦੇ ਵਿੱਚ ਇਹਨਾਂ ਦੇ ਦੋ ਸ਼ੋਅ ਹੋਏ, ਉਹਦੇ ਬਾਰੇ ਗੱਲ ਕਰ ਰਹੇ ਨੇ, ਕਨਫਿਊਜ਼ਨ ਨਾ ਹੋ ਜਾਓ।
0: ਹਾਂ ਨਹੀਂ ਕਨਫਿਊਜ਼ ਨਾ ਹੋ, ਹੁਣ ਕੌਣ ਜਾਏਗਾ ਰੋਡ ਲੇਵਰ ਦੇ ਬਾਹਰ ਖਲੋਗੇ ਜਾ ਕੇ? ਇਹ ਸਰਤਾਜ ਨੇ ਆਉਣਾ ਸੀ,
1: ਮਤਲਬ ਸਾਨੂੰ ਤਾਂ ਇਹ ਹੈ ਕਿ ਉੱਦਾਂ ਸ਼ਾਇਦ ਏਡਾ ਨਾ ਰੋਡ ਲੇਵਰ 'ਚ ਹੀ ਨਾ ਜਾਂਦੇ।
0: ਹਾਂ
1: ਇਹ ਆ ਵੀ ਚੱਲ ਇਸੇ ਬਹਾਨੇ ਉੱਥੇ ਹੋ ਆਏ
0: ਹਨਾ। ਨਹੀਂ ਨਹੀਂ ਮੈਂ ਹੋ ਕੇ ਆਇਆ ਹੋਇਆ ਰੋਡ ਲੇਵਰ, ਮੈਨੂੰ ਟੈਨਿਸ ਬਹੁਤ ਪਸੰਦ ਆ।
1: ਅੱਛਾ ਟੈਨਿਸ ਵੇਖਣ ਗਏ ਹੋਣੇ ਨਾ? ਹਾਂ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ,
1: ਉਹੀ ਤਾਂ ਫਿਰ
0: ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ।
0: ਹਾਂ ਸਾਢੇ
1: ਬਜਟ ਕਰਕੇ,
0: ਹਾਂ 550 ਟਿਕਟ ਹੋ ਗਈ ਨਾ, ਜ਼ਿਆਦਾ ਥੋੜ੍ਹਾ ਮਤਲਬ। ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ 'ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੋਡ ਲੇਵਰ ਦੇ ਅੰਦਰ ਦੇਖ ਸਕਦੇ ਹੋ, ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ।
1: ਅੱਛਾ ਉਹ ਸਕਰੀਨ 'ਤੇ, ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ?
0: ਹਾਂ ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ। ਫੂਡ ਟਰੱਕ ਸੀ ਕਿ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ
1: ਕੈਫੇ ਬਣਾਏ।
0: ਹਾਂ ਹਾਂ ਹਾਂ ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ, ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ, ਕਿਹੜੀ ਮਸ਼ਹੂਰ ਆ ਬੜੀ,
1: ਮੇਕਅਪ
0: ਮੇਕਅਪ ਵਗੈਰਾ ਜਿਹੜੇ ਵੇਚਦੇ ਆ,
1: ਮੈਕ
0: ਨਹੀਂ ਨਹੀਂ ਆ ਜਿਹੜੀ ਦੁਕਾਨ ਤੇ ਵਿਕਦੇ ਆ, ਮੈਕ ਤੇ ਬ੍ਰਾਂਡ ਹੋ ਗਿਆ ਨਾ, ਉਹ ਦੁਕਾਨਾਂ ਕਿਹੜੀਆਂ ਯਾਰ? ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ, ਮਾਇਰ ਤੇ ਵੀ ਵੇਖਦਾ ਵਾ, ਫਿਰ ਡੇਵੀ ਦੇ
0: ਨਹੀਂ ਸਪੈਸੀਫਿਕਲੀ ਉਹਦੀ ਦੁਕਾਨ
1: ਹੈ, ਕਲਰ
0: ਮੈਕਾ ਮੈਕਾ ਇੱਕ ਦੁਕਾਨ ਆ, ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ,
0: ਯੈਸ ਯੈਸ ਯੈਸ, ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ, ਤੇ ਅੰਦਰ ਉੱਥੇ ਉਹ ਫ੍ਰੀ ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ। ਰਾਲ ਫਲੋਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨੀ ਦਿੰਦੇ, ਉੱਥੇ ਖਰੀਦਣਾ ਪੈਂਦਾ। ਤੇ ਆਪਣਾ ਟੈਸਟਰ ਮੇ ਵੀ ਦਿੰਦੇ ਹੁਣ ਆਪਣੇ, ਹੈ ਨਾ, ਪਰਫਿਊਮ ਵਗੈਰਾ ਦਾ, ਆਈ ਐਮ ਨੋਟ ਟੂ ਸ਼ੋਰ, ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੀ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ, ਪੂਰਾ ਮੈਚ ਦੇਖਿਆ ਜਾ ਸਕਦਾ, ਆਲ ਕਾਇੰਡ ਆਫ ਫੂਡ, ਵਧੀਆ ਸਟਾਲਸ ਲੱਗੇ ਹੋਏ ਆ, ਇੱਦਾਂ ਦੇ ਅੱਛੇ ਅੱਛੇ ਬਿਜ਼ਨਸਿਸ ਆਏ ਹੁੰਦੇ ਆ, ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੇ ਵੇਖਣਾ ਹੋਵੇ। ਰੋਡ ਲੇਵਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ, ਪਰ ਤੁਹਾਨੂੰ ਯਾਦ ਹੈ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ,
1: ਹਾਂਜੀ,
0: ਤੇ ਉਸ ਦਿਨ ਉਹ ਲੇਡੀ ਕਾਏ ਸੀਗੀ, ਹੈ ਨਾ, ਨਿਊਜ਼ੀਲੈਂਡ ਦੀ,
1: ਹਾਂਜੀ ਹਾਂਜੀ,
0: ਤੇ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਵਰ ਕੋਈ ਬਹੁਤ ਪੁਰਾਣਾ ਬੈਂਡ ਆ, 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ, ਉਹਨਾਂ ਨੇ ਪਲੇ ਕਰਨਾ।
1: ਓਕੇ,
0: ਸੋ ਉੱਥੇ ਕੰਸਰਟ ਹੁੰਦੇ ਰਹਿੰਦੇ ਆ, ਮਤਲਬ ਸਾਲ ਦਰ ਸਾਲ ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ, ਹੈ ਨਾ, ਹਰ ਐਥਨੀਸਿਟੀ ਦੇ, ਉਹ ਆ ਕੇ ਦੇ ਯੂਜੂਲੀ ਪਲੇ।
1: ਆਪਣੇ
0: ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ ਹੈ ਨਾ, ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ, ਹੈ ਨਾ, ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਨਹੀਂ ਤੇਰੀ ਕੋਈ ਗੱਲ ਨੀ, ਮਸ਼ਹੂਰ ਹੈ ਮੇਰੇ ਖਿਆਲ ਨਾਲ, 1.5-2 ਸਾਲ ਤੋਂ ਕਾਫੀ ਯੂਜ਼ ਹੋ ਰਿਹਾ, ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ।
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ,
0: ਵੈਸੇ ਇਹ ਨਾ ਕੌਂਸੂਲੇਟ ਨੀ ਹੁੰਦੇ ਜਿਹੜੇ, ਇਹ ਉਹਨਾਂ ਦੀ ਭਾਸ਼ਾ,
1: ਅੱਛਾ,
0: ਜ਼ਿਆਦਾਤਰ ਇਹ ਥੋੜੀ ਲੋ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ, ਪਰ ਖੈਰ ਗੱਲ ਇਹ ਨਹੀਂ।
1: ਕੌਂਸੂਲੇਟ ਤੋਂ ਚੇਤਾ ਆ, ਉਹ ਜਿਹੜਾ ਆਪਣਾ ਇੱਥੇ ਆਫਿਸ ਨੀ ਆ, ਕਿਹੜਾ ਨਾਂ, ਕੀ ਨਾਂ
0: ਹੁੰਦਾ,
1: ਕਿਹੜਾ,
0: VHS,
1: VFS,
0: VFS, ਸੌਰੀ, ਹਾਂ ਸੌਰੀ,
1: VFS, ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ, ਮਤਲਬ ਉਹ ਸੇਂਟ ਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਿਆਂ ਦੇ ਵਿੱਚ।
0: ਅੱਛਾ,
1: ਹਾਂਜੀ ਹਾਂਜੀ, ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ
0: 5-6 ਹਫ਼ਤੇ ਤਾਂ ਥੋੜਾ ਯਾਰ, ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ,
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ,
0: ਮੈਨੂੰ ਕੰਮ,
1: ਫਿਰ ਤੁਹਾਡੀ ਅਪੁਆਇੰਟਮੈਂਟ,
0: ਮੈਨੂੰ PCC ਚਾਹੀਦਾ,
1: ਉਹ ਇੰਡੀਆ ਦਾ, ਮੈਂ ਤਾਂ ਤੁਹਾਨੂੰ ਜਾਣਾ ਪੈਣਾ, ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ, 15-16 ਕਾਊਂਟਰ ਦੇ ਬਰੋਕਸ ਉੱਥੇ ਰੱਖਣਗੇ,
0: ਤੇ
1: ਫਿਰ ਉਹ ਸਾਰਾ ਕੁਝ ਕੱਢੂਗਾ ਟਾਈਮ ਫਰੇਮ, ਜੇ ਉਹ
0: ਜ਼ਰੂਰੀ ਹੈ ਯਾਰ, ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦੈਨ ਹੀ ਬਸ,
1: ਤੁਹਾਡੇ ਉੱਤੋਂ ਮੈਨੂੰ ਚੇਤਾ ਗਿਆ ਕੌਂਸੂਲੇਟ ਤੋਂ,
0: ਹਾਂ,
1: ਕਿਉਂਕਿ ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ।
0: ਨਹੀਂ ਨਹੀਂ, ਦੇਖੋ ਬਈ, ਇਹੀ ਨਾ ਸੋਚਿਆ ਕਰੋ ਆਪਾਂ, ਐਵੇਂ ਬਸ ਬਕਵਾਸ ਕਰਦੇ, ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ। ਪਿਛਲੀ ਵਾਰੀ ਆਪਾਂ ਲੋਕਾਂ ਨੂੰ, ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ, ਹੈ ਨਾ,
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ।
0: ਹਾਂ ਹਾਂ, ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ, ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁੱਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ। ਦੁਨੀਆ 'ਚ 4 ਹੀ ਉੱਦਾਂ ਦੇ ਨੇ
1: ਜਿੱਦਾਂ
0: ਆਪਣੇ ਕੋਲ ਆ,
1: ਮਜ਼ਾ ਵੀ ਹੁੰਦਾ ਨਾ ਵੇਖ ਕੇ।
0: ਇਟਸ ਵੈਰੀ ਗੁੱਡ। ਆਪਾਂ ਹੁਣ ਫਿਲਮ ਵੇਖਣ ਜਾ ਰਹੇ
1: ਹਾਂ, ਡਾਇਸਪੋਰਾ ਬਣ ਜਾਂਦਾ ਨਾ,
0: ਡਾਇਸਪੋਰਾ ਪੂਰਾ, ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ। ਅੱਛਾ, ਇੱਕ ਇਹ ਹੋ ਗਿਆ, ਹੁਣ ਆਪਾਂ ਇਹ ਵੀ ਦੱਸ
1: ਸਕਦੇ ਹਾਂ, ਮੰਨ ਲਓ ਲੱਲੀ ਜੀ ਟਾਈਪ,
0: ਹਾਂ ਲੱਲੀ ਤਾਂ ਹੋ ਗਈ, ਹੋ ਗਈ ਲੱਲੀ ਹੋ ਗਈ। ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੇ, ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ,
1: ਤੇ 20 ਦੇ ਕੇ,
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ,
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ।
0: ਹਾਂ, ਫ੍ਰੀ ਮੇਕਅਪ ਮੁਕਅਪ ਵੀ ਮਿਲਦਾ ਹੈ,
1: ਕਰਾ ਕੇ ਵੇਖੋ।
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ, ਫ੍ਰੀ ਆਫ ਕਾਸਟ, ਖੇਲੋ ਖੁੱਲੋ,
1: ਐਂਟਰਟੇਨਮੈਂਟ, ਫਨ ਕਰਕੇ,
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ,
0: ਐਵਰੀਵਨ ਸ਼ੁੱਡ ਗੋ। ਹਾਂ, ਤੇ ਹੁਣ ਹੋਰ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ, ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ। ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ, ਟੈਨਿਸ 'ਚ ਤਾਂ ਇਹ ਨਾ ਕਿ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ, ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ, ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ। ਹਾਂ,
1: ਚੁੱਪ ਰਹਿਣ ਵਾਲੀ, ਕਿਉਂਕਿ ਆਪਾਂ ਜਾਂਦੇ ਹੁੱਲਾ ਹੱਲਾ ਗੁੱਲਾ ਕਰਨ,
0: ਹੱਲਾ ਗੁੱਲਾ, ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ,
0: ਹੱਲਾ ਗੁੱਲਾ ਨਹੀਂ ਸੁਣਿਆ ਮੈਂ, ਉਹ 'ਚ ਬਹੁਤ ਸੁਣਿਆ ਬਈ, ਕਬੱਡੀ ਦੀ ਆਪਣਾ ਕਮੈਂਟਰੀ
1: ਕਮੈਂਟਰੀ 'ਚ ਕੀ ਇਹ ਸ਼ਬਦ
0: ਕਰ ਦੋ ਫਿਰ, ਹੱਲਾ ਗੁੱਲਾ ਉਹ ਲੈ ਗਿਆ ਅੰਬਾਂ ਵਾਲਾ ਫਿਰ ਕਿਆ ਬਾਤ
1: ਨਹੀਂ, ਹੱਲਾ ਗੁੱਲਾ ਗਾਣਾ ਨਾ,
0: ਅੱਛਾ
1: ਹਰਫ ਜੀ ਮਾਈ ਦਾ
0: ਸੁਣਾਓ ਫਿਰ,
1: ਹੱਲਾ ਗੁੱਲਾ
0: ਗੱਲਾਂ ਬਾਤਾਂ ਹੀ ਆ, ਗਾਣੇ ਤੂੰ ਸੁਣਾਉਣਾ ਨਹੀਂ
1: ਉਹ ਯਾਰ, ਹੁਣ
0: ਅੱਜ ਵੀ ਸਲਾਹ ਹੋਈ ਸੀ 5-7 ਗਾਣੇ ਸੁਣਾਏਗਾ ਨਾ, ਹਾਂ ਹਾਂ ਹਾਂ ਮੈਂ ਸੁਣਾਊਂਗਾ ਕ੍ਰਿਸ਼ਨਾ, ਕਿਉਂ ਨਹੀਂ ਸੁਣਾਊਂਗਾ,
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ,
1: ਗੱਲ ਤੇ ਤੁਸੀਂ ਟੁੱਟ ਨਹੀਂ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ।
0: ਪਰ ਉਸ ਤੋਂ ਪਹਿਲਾਂ ਯਾਰ, ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ ਬਣਦਾ
1: ਹੱਲਾ ਗੁੱਲਾ ਸੁਣਨਾ, ਕਿ ਇੱਦਾਂ ਨਾ ਕਨਫਿਊਜ਼ ਬੜਾ ਕਰਦੇ।
0: ਸਰਪ੍ਰਾਈਜ਼ ਮੀ ਮੇਰਾ ਵੀਰ, ਸਰਪ੍ਰਾਈਜ਼ ਮੀ,
1: ਸਰਪ੍ਰਾਈਜ਼ ਹੈ,
0: ਸਰਪ੍ਰਾਈਜ਼ ਕਰੋ।
1: ਇਹ ਤੇ ਲੇਡੀਜ਼ ਕਰਦੀਆਂ ਹੁੰਦੀਆਂ ਇੱਦਾਂ ਵੀ ਸਰਪ੍ਰਾਈਜ਼।
0: ਨਹੀਂ ਨਹੀਂ, ਇਹ ਵੀ ਕਹਿਣ ਵਾਲੀ ਗੱਲ ਹੋ ਗਈ ਹੁਣ ਅੱਜ ਕੱਲ ਜੇ ਤੁਸੀਂ ਇਹ ਕਹਿਣਾ ਹੋ ਨਾ ਬੰਦੇ ਨੂੰ ਕਿ ਯਾਰ ਤੂੰ ਜੋ ਮਰਜ਼ੀ ਕਰਨਾ ਕਰ ਲਾ, ਉਹਦੇ ਨਾਲੋਂ ਬੈਟਰ ਹੈਗਾ ਸਰਪ੍ਰਾਈਜ਼ ਮੀ।
1: ਓ ਮਾਈ ਗੋਡ,
0: ਕਿ ਮੈਨੂੰ ਨਹੀਂ ਪਤਾ ਤੂੰ ਜੋ ਕਰਨਾ ਕਰ।
1: ਇਹ ਵੀ ਡਾਇਸਪੋਰਾ ਵਾਂਗੂ।
0: ਹਾਂ, ਇਹ ਡਾਇਸਪੋਰਾ ਹੋ ਗਿਆ ਵੀ।

0: वाह वाह वाह वाह,
1: आई लाइक इट
0: गुड, बहुत प्यारा गाना।
1: रखे के नहीं साल पासे?
0: हां तो रखने ही पंदे भावा, उन तो ब्याह भरे हैं, उन तो साल सारे ही साल रखे पे बात से।
1: अए तू भी तो ब्याह ही है, तू भी तो ही कहेगा नहीं। ए केडी एल्बम दा सिगा गाना?
0: इस गाने तो मेनू याद आया कि गाने च बड़ी सेंसिटिविटी है ना, बड़ा संजीदगी आला गाना है ना।
1: अरे है ही सेंसिटिव हां, तानू क्या लागूला लगन दिया?
0: बस नहीं, मैं तैनू ही दस लगा
1: दसो
0: कोई जिन्ना दा जिन्ना दी लिखत है कविता जरा मैं मुश्किल फिर तो विचार मेनू है ना, तो उन्हां दी ही लिखत है वो वाली भी जो कमल हीर होरा ने गाना गाया कि कलेजे तीर वेखन नू उड़दे बाज वेखन नू है ना, जमाना रुक गया तेरा।
1: सुखविंदर अमृत जी ने लिखी है ना,
0: सुखविंदर अमृत जी।
1: हां जी,
0: तो ਉਹ ਕਿਤੇ ਇੰਟਰਵਿਊ ਦੇ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਰਜਨ ਬਹੁਤ ਮਤਲਬ ਬਹੁਤ ਵਧੀਆ ਲੱਗਦਾ,
1: ਪਿਆਰਾ ਲੱਗਦਾ,
0: ਹੀ ਇਜ਼ ਵੈਰੀ ਗੁੱਡ, ਬਹੁਤ ਪਿਆਰਾ ਮੁੰਡਾ, ਉਹਦੇ ਅੰਦਰ ਸੰਜੀਦਗੀ ਬਹੁਤ ਹੈ, ਬਹੁਤ ਚੇਂਜਸ ਆਉਂਦੀਆਂ ਉਹਦੀ ਨਾ, ਆਹ ਉਹਦੇ ਗਾਣੇ ਮੈਂ ਸੁਣੇ ਆ ਕਿ ਬਹੁਤ ਸੰਜੀਦਾ, ਬੜੇ ਮਤਲਬ ਸੈਂਸਿਟਿਵ ਗਾਣੇ ਹੈ ਨਾ, ਨੀਚੇ
1: ਬੜਾ ਠਹਿਰਾਵ ਆ,
0: ਬੜਾ ਠਹਿਰਾਵ ਹੈ, ਨੀਚੇ ਕਿਸੇ ਨੇ ਤੇਰੇ ਵਰਗੇ ਨੇ ਕਿਸੇ ਨੇ
1: ਕੱਲਾ ਗੁੱਲਾ ਕਰਾਇਆ
0: ਕਹਿੰਦਾ ਹਾਂਜੀ ਆਂਟੀ ਜੀ। ਮੈਂ ਵੀ ਨਾ ਉਹ ਜਦੋਂ ਅਰਜਨ ਦਾ ਓਕੇ ਹੋਏ ਪਏ ਹਾਂ ਸੁਣਿਆ ਤੇ ਮੈਨੂੰ ਬੜੀ ਸੰਜੀਦਗੀ ਫੀਲ ਹੋਈ ਸੁਣਨ ਤੋਂ ਬਾਅਦ, ਕਿਸੇ ਨੇ ਕਿਹਾ ਹਾਂਜੀ ਹਾਂਜੀ, ਮੈਂ ਤਾਂ ਜਦ ਦਾ ਫਲੈਟ ਵਜੇ ਛੜਿਆ ਦਾ ਸੁਣਿਆ ਮੇਰੀ ਵੀ ਜ਼ਿੰਦਗੀ ਬਦਲ ਗਈ।
1: ਬੜੀਆਂ ਭਿਉਂ ਭਿਉਂ ਮਾਰਦੇ ਹਨ
0: ਨਾ ਯਾਰ, ਪਰ ਇਹ ਦੇਖ ਲਾ ਇੱਕ ਇਹ ਵੀ ਗੱਲ ਹੈ ਕਿ ਬੰਦੇ ਦਾ ਇਹ ਐਕਚੁਅਲੀ ਦੈਟ ਇਜ਼ ਵਾਈ ਆਈ ਲਾਈਕ ਹਿਮ, ਕਿ ਮਤਲਬ ਵਰਸਟੈਲਿਟੀ ਆ ਕਿ ਇਹ ਗਾਣਾ ਵੀ ਉਹਨੇ ਲਿਖਿਆ ਕੁਝ ਸਾਲ ਹੈ ਨਾ, ਤੇ ਫਲੈਟ ਵਜੇ ਛੜਿਆਂ ਦਾ ਇਹ ਵੀ ਉਹਨੇ ਲਿਖਿਆ ਹੈ ਨਾ। By the way, ਅੱਜ ਤੱਕ ਰਿਲੀਜ਼ ਨਹੀਂ ਹੋਇਆ ਪਹਿਲਾਂ, ਅਨਰਿਲੀਜ਼ਡ ਗਾਣਾ।
1: ਹਾਂ ਉੱਦਾਂ ਹੀ ਚੱਲਿਆ,
0: ਉੱਦਾਂ ਹੀ ਚੱਲੀ ਜਾਂਦਾ। ਕਿੰਨੇ ਗਾਣੇ ਅਨਰਿਲੀਜ਼ਡ ਹੀ ਚੱਲਦੇ ਆ,
1: ਕਿਉਂਕਿ ਰੋਜ਼ ਜਿਹੜੀ ਚੀਜ਼ ਮੰਨ ਲਓ ਮੈਂ ਆਪਣੇ 'ਤੇ ਟੈਗ ਨਹੀਂ ਲਵਾਉਣਾ, ਉਹ ਫਿਰ ਜੇ ਮੈਂ ਕੀਤੀ ਹੈ ਤਾਂ ਚਲਾਉਣੀ ਵੀ ਆ, ਉਹ ਫਿਰ ਹੋ ਸਕਦਾ ਮੈਂ ਕਹਾਂ ਕ੍ਰਿਸ਼ਨਾ ਜੀ ਸਰਾ ਨਹੀਂ ਫਿਰ
0: ਕੁਛ ਤਾਂ। ਇਹਦੇ ਉੱਪਰ ਵੀਡੀਓ ਵਗੈਰਾ ਵੀ ਹੈ ਨਾ ਕਿੰਨੀ ਸਾਰੀਆਂ, ਕਿ ਇਹ ਗਾਣਾ ਯਹਾਂ ਪਰ ਮੈਨੇ ਰੱਖ ਦਿਆ ਹੈ, ਕਿ ਹਿੰਦੀ ਦੀ ਵੀਡੀਓ ਆ, ਯੇ ਇਸ ਪੈਨ ਡਰਾਈਵ ਮੈਂ ਆ, ਅਬ ਮੈਨੇ ਪੀਠ ਕਰ ਦੀ ਹੈ, ਅਬ ਤੁਮ ਮੇਂ ਸੇ ਅਗਰ ਕੋਈ ਵੀ ਇਸੇ ਲੈਪਟਾਪ ਮੈਂ ਡਾਲ ਕੇ ਅਪਲੋਡ ਕਰ ਦੇਗਾ, ਲੀਕ ਕਰ ਦੇਗਾ, ਤੋ ਮੈਂ ਮਾਇੰਡ ਕਰ ਜਾਊਂਗਾ, ਕਰਨਾ ਮਤ, ਫਿਰ ਕੋਈ ਕੁਛ ਕਰ ਨਹੀਂ ਰਿਹਾ, ਫਿਰ ਇਸ਼ਾਰੇ ਕਰਦਾ ਕਰਦੇ
1: ਕਰੋ
0: ਕਰ ਹੀ ਨਹੀਂ ਦੇ
1: ਨਹੀਂ। ਓਦਾਂ ਹੀ ਤੁਸੀਂ ਉਹਦੀ ਲੀਕ ਦੀ ਗੱਲ ਕੀਤੀ ਨਾ, ਤੇ ਓਦਾਂ ਹੀ ਹੁਣ ਅੱਜ ਕੱਲ੍ਹ ਪਤਾ ਕੀ ਹੈ, ਜਦੋਂ ਹੁਣ ਚਲੋ ਉਹ ਤੇ ਕੰਮ ਗਿਆ ਕਿ ਜਿੱਦਾਂ ਕਾਪੀਰਾਈਟ ਹੋ ਜਾਂਦਾ ਜਾਂ ਮੈਂਬਰਸ਼ਿਪ ਲੈਣੀ ਪੈਂਦੀ, ਇੱਦਾਂ ਨਹੀਂ ਕੋਈ ਗਾਣਾ ਅਪਲੋਡ ਕਰ ਸਕਦਾ, ਹੁੰਦਾ ਹੀ ਨਹੀਂ। ਅਤੇ ਹੁਣ ਇਹ ਕੀ ਕਰਦੇ ਆ ਵੀ ਇੱਕ ਯੂਟਿਊਬ ਦੇ ਉੱਤੇ ਮੰਨ ਲਓ ਜੇ ਮੇਰਾ ਕੰਮ ਆ ਜਾਂ ਮੰਨ ਲਓ ਮੈਨੂੰ ਮੇਰਾ ਕੰਮ ਹੀ ਇੱਥੋਂ ਚੱਲਣ ਡਿਆ, ਮੈਨੂੰ ਆਦਤ ਹੀ ਪੈ ਗਈ ਇੱਦਾਂ ਕਰਨ ਦੀ, ਅਤੇ ਫਿਰ ਮੈਂ ਕੀ ਕਰਨਾ ਕਿ ਇੱਕ ਥੰਬਨੇਲ ਜਿਹਾ ਜਨਰੇਟ ਕਰਨਾ ਜਿਹਦੇ ਉੱਤੇ ਜਿੱਦਾਂ ਅਰਜਨ ਨੇ ਹੁਣ ਨਿਗਮਾਂ ਦੀ ਅਨਾਊਂਸਮੈਂਟ ਕੀਤੀ ਆ, ਉਹਦਾ ਮੈਂ ਸਾਰਾ ਕੁਛ ਉੱਥੋਂ ਚੁੱਕੂੰਗਾ, ਇਨਫੋਰਮੇਸ਼ਨ ਚੁੱਕੂੰਗਾ, 13 ਦੇ 13 ਗਾਣੇ ਮੈਂ ਲਿਖੂੰਗਾ ਉੱਤੇ, ਉਹ ਥੰਬਨੇਲ ਪਾ ਕੇ ਥੱਲੇ ਨਿੱਕਾ ਜਿਹਾ ਰੱਖ ਦੂੰ ਆਊਟ ਨਾ ਹੋ, ਅਤੇ ਉਹ 30 ਮਿੰਟ ਦੀ ਇੱਕ ਫਾਈਲ ਆ, ਉਹਦੇ ਵਿੱਚ ਗਾਣੇ ਮੈਂ ਪੁਰਾਣੇ ਹੀ ਪਾ ਦੇਣੇ,
0: ਇਹ ਬਹੁਤ ਹੁੰਦਾ ਹੈ ਨਾ,
1: ਤੇ ਉਹਨੂੰ ਚਾੜ ਦੇਣਾ,
0: ਉਹਨੂੰ ਚਾੜ ਦੇਣਾ। ਇਹਦੇ ਖੁਦ ਦੇ ਆਫੀਸ਼ੀਅਲ ਚੈਨਲ ਤੇ ਵੀ ਇਸ ਤਰ੍ਹਾਂ ਪਲੇਲਿਸਟਾਂ ਬਣਾਈ ਹੋਈ ਆ ਆਪ ਹੀ।
1: ਪਰ ਇਹ ਆ ਵੀ ਚੰਗਾ ਭਲਾ ਉਹ ਚੱਲਦੇ ਵੀ ਆ, ਮੰਨ ਲਓ ਹੁਣ ਮੈਂ ਨਹੀਂ ਪੂਰਾ ਸੁਣੂਗਾ ਪਰ ਐਟਲੀਸਟ 5 ਮਿੰਟ ਮੈਂ ਵੇਖੂਗਾ ਹੀ ਨਾ,
0: ਗਾਣੇ ਤਾਂ ਵਧੀਆ ਗਾਣੇ ਹੀ ਆ, ਹਿੱਟ ਗਾਣੇ ਹੀ ਆ, ਬੰਦਾ ਦੁਬਾਰਾ ਸੁਣ ਲੈਂਦਾ ਕਿ ਹਾਂ ਚੱਲ ਸਹੀ ਕਿ ਨਹੀਂ,
1: ਤੇ ਉਹ ਚਲਾ ਕੇ ਤੇ ਉਹਦੇ ਤੇ ਹੀ ਕੋਈ ਨੀ, ਕਿਆਂ ਚ ਤੇ ਜਾਂਦੀ ਹੈ, ਚਲੋ ਮਿਲੀਅਨ ਤੇ ਗਾਂ ਦੀ ਗੱਲ ਗਈ, ਪਰ ਚੰਗੇ ਭਲੇ ਕਿਆਂ ਦੇ ਵਿੱਚ ਤੇ ਵਿਊ ਚਲੇ ਜਾਂਦੇ
0: ਨਹੀਂ। ਸਗੋਂ ਨਾ ਇਹ ਜਿਹੜਾ ਇੱਕ ਮਤਲਬ ਇਹ ਜੇ ਤੂੰ ਡੀਪਲੀ ਵੇਖਿਆ ਨਾ ਕਿ ਆਹ ਜਿਹੜੇ ਫੈਨ ਪੇਜਿਸ ਨੇ ਜਾਂ ਫਿਰ ਫੈਨਡਮ ਆ, ਇਹਨਾਂ ਦੇ ਥਰੂ ਜਨਰੇਟ ਕੀਤਾ ਹੋਇਆ ਜਿਹੜਾ ਹਜ਼ਾਰਾਂ 'ਚ ਵੀ ਆਡੀਅੰਸ ਹੈ ਨਾ, ਉਹਦੀ ਜ਼ਿਆਦਾ ਵੈਲਿਊ ਹੁੰਦੀ ਆ। ਕਿਉਂਕਿ ਜਦੋਂ ਕੋਈ ਬੰਦਾ ਫੈਨ ਪੇਜ 'ਤੇ ਤੁਹਾਡਾ ਗਾਣਾ ਸੁਣਦਾ ਜਾਂ ਫੈਨ ਪੇਜ 'ਤੇ ਤੁਹਾਡੀ ਫੋਟੋ ਲਾਈਕ ਕਰਦਾ ਕੁਛ ਕਰਦਾ, ਮਤਲਬ ਕਿ ਉਹ ਵੀ ਸਬਕੋਨਸ਼ੀਅਸਲੀ ਫੈਨ ਬਣਦਾ ਜਾ ਰਿਹਾ। ਜਦਕਿ ਮੈਂ ਇੱਕ ਆਰਟਿਸਟ ਦਾ ਪੇਜ ਤਾਂ ਵੀ ਫੋਲੋ ਕਰ ਸਕਦਾ, ਐਜ਼ ਆ ਜਰਨਲਿਸਟ ਵੀ ਫੋਲੋ ਕਰ ਸਕਦਾ ਹੈ ਨਾ, ਜਾਂ ਫਿਰ ਇੱਦਾਂ ਵੀ ਕਰ ਸਕਦਾ ਕਿ ਚਲ ਫੋਲੋ ਕਰਕੇ ਰੱਖਤਾ, ਕਦੀ ਪਤਾ ਲੱਗ ਗਿਆ ਕੋਈ ਨਵਾਂ ਗਾਣਾ ਆਇਆ ਨਹੀਂ ਆਇਆ,
1: ਅਪਡੇਟ ਜੀ ਹੁੰਦੀ
0: ਰਹੂਗੀ। ਕਈ ਲੋਕ ਇਸ ਕਰਕੇ ਫੋਲੋ ਕਰਦੇ ਕਿ ਬਈ ਇਹਨੇ ਨਵਾਂ ਗਾਣਾ ਕੱਢਣਾ ਅਤੇ ਮੈਂ ਬਾਅਦ 'ਚੋਂ ਟ੍ਰੈਂਡਿੰਗ ਹੋਏਗੀ ਆਡੀਓ ਉਹਦੀ, ਉਸ ਤੋਂ ਪਹਿਲਾਂ ਮੈਂ ਵਰਤ ਲਵਾਂ ਕਿ ਮੇਰੀ ਵੀ ਰੀਲ ਵਧੀਆ ਹੈ ਨਾ। ਪਰ ਜਦੋਂ ਫੈਨ ਪੇਜ ਵਗੈਰਾ ਦੇ ਉੱਪਰ ਹਜ਼ਾਰ ਹਜ਼ਾਰ 20-20 ਹਜ਼ਾਰ ਵਿਊ ਵਾਲੇ ਆਡੀਅੰਸ ਦਾ ਬੇਸ ਬਣਦਾ ਨਾ, ਉਹਦਾ ਮਤਲਬ ਉਹ ਤੁਹਾਡੇ ਕੱਟੜ ਫੈਨ ਬੇਸ ਬਣਦਾ ਪੈ ਕੇ, ਤੁਹਾਨੂੰ ਪਤਾ ਕਿ ਇਹਨਾਂ ਨੇ ਟਿਕਟਾਂ ਖਰੀਦਣੀਆਂ। ਅਲਟੀਮੇਟ ਪੁਆਇੰਟ ਤਾਂ ਇਹ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸ ਦਾ ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੇ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ ਦਾ ਵੇ ਹੀ ਪ੍ਰਮੋਟਸ ਹਿਮਸੈਲਫ ਤੂੰ ਵੇਖ ਲੈ ਤੇ ਤੂੰ ਦੇਖਿਆ ਤਾਂ ਪ੍ਰੀਟੀ ਮਸ਼ਹੂਰ ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ
1: ਵੀ ਮੈਂ ਕਰਨਾ ਕੀ ਉੱਥੇ
0: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ, ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ ਹਨਾ, ਸ਼ੁਰੂ ਕਿੱਥੋਂ ਕੀਤਾ ਖਤਮ ਕਿੱਥੇ ਕਰ ਦੇਣਾ,
1: ਮਿਕਸ ਕਰ ਦੇਣੇ ਦੋ ਤਿੰਨ,
0: ਮਿਕਸ ਤਿੰਨ ਚਾਰ ਕਰ ਦਿੱਤੇ। ਜਿਸ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਜੇ ਪੱਗਾਂ ਪੋਚਵੀਆਂ ਲਿਆ ਜਿੱਦਾਂ ਦਾ ਰਿਕਾਰਡਡ ਆ ਉੱਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ ਹਨਾ ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ
1: ਸਾਨੂੰ
0: ਸਾਰੀਆਂ ਵਿਸਰ ਗਈਆਂ ਰਾਵਾਂ ਵੇ ਹੁਣ
1: ਉਹਨਾਂ ਨੂੰ ਛੁੱਟੀ ਨਹੀਂ ਸੀ ਉਹ ਸੰਡੇ ਨੂੰ ਆ ਗਏ ਨੇ।
0: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ? ਬਿਲਕੁਲ ਸਹੀ ਗੱਲ ਹੈ,
1: ਮਤਲਬ ਵਿੱਚ ਮਿਕਸ ਕਰ ਦੇਣੀ ਹਾਂ,
0: ਮਿਕਸ ਮੈਚ ਵਿੱਚ ਹਿੰਦੀ
1: ਚੀਜ਼ਾਂ ਨੂੰ ਬੜੇ ਕਰਦੇ ਨੇ,
0: ਕੱਜਰਾ ਮੁਹੱਬਤ।
1: ਮੈਨੂੰ ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
0: ਹਾਂਜੀ,
1: ਇੱਕ ਤੇ ਉਹ ਗਾਉਂਦੇ ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ ਹਨਾ ਵੀ ਇੰਨਾ ਚਿਰ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਹੈ ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
0: ਬਿਲਕੁਲ,
1: ਉਹ ਜਿਹੜੀਆਂ ਚੀਜ਼ਾਂ ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼ ਸਾਰੇ ਜਣੇ ਚਲੋ ਸੁਣੀ ਹੋਗੀ, ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
0: ਤਰੀਕਾ
1: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾ ਨਾਲੇ ਤਾੜੀਆਂ ਮਾਰਦਾ ਹਨਾ।
0: ਤਾੜੀਆਂ ਦਾ ਤਾਂ ਮਤਲਬ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਿਓ ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ ਤੇ ਉਹ ਚ ਬੋਲੀਆਂ ਜਦੋਂ ਸ਼ੁਰੂ
1: ਹੁੰਦੀਆਂ,
0: ਯਾਮਾ ਹਮੇਸ਼ਾ ਹੀ ਐਂਡ ਹੁੰਦਾ। ਮੈਂ ਯਾਮਾ ਹੀ ਵੇਖਣ ਗਿਆ, ਮੈਂ ਪਹਿਲੇ ਵੀ ਇੱਕ ਵਾਰੀ ਲਾਈਵ ਵੇਖਿਆ ਹੋਇਆ ਪੰਜਾਬ ਚ, ਤੇ ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮਖਾ 20-25 ਮਿੰਟ ਦੇ ਸੀਗੇ।
1: ਅੱਛਾ ਜੀ,
0: ਇਸ ਵਾਰੀ ਗਿਰਧਾਰੀ ਲਾਲ ਸੀਗੇ, ਹਾਂ, ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
1: ਲਾਸਟ ਤੇ,
0: ਹਾਂ ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਨਹੀਂ ਹੁੰਦੇ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ
1: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ ਮਤਲਬ।
0: ਹਾਂ ਨਹੀਂ, ਮੈਂ ਆਪਣੇ ਆਪ
1: ਨੂੰ ਗਾਣੇ ਚ ਜ਼ਿਆਦਾ ਪਸੰਦੀਦਾ
0: ਗਾਣਾ
1: ਪੁਰਾਣਾ ਵੀ,
0: ਹਾਂ ਗਾਣਾ ਵਧੀਆ ਸੁਣਾਈਏ ਲੋਕਾਂ
1: ਜਿਨ੍ਹਾਂ ਨੇ ਜਾਮਾ ਰੱਖਿਆ ਉਹਨਾਂ ਦੇ, ਚਲੋ ਹੋ ਗਈ। ਤੁਸੀਂ ਇੱਕ ਤਾਂ ਗਾਣਾ ਸੁਣ,
0: ਨਹੀਂ ਉਹ ਵਾਈਬ ਵੀ ਉੱਦਾਂ ਦੀ ਹੈ ਨਾ, ਕਿਉਂਕਿ ਉਹ ਜੇ ਗਾਣਾ ਵੇਖਿਆ ਹੋਵੇ ਨਾ ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਆ। ਏਦਾਂ ਹੀ ਹੁੰਦਾ, ਏਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3000 ਨਿਕਲੇ ਹੁੰਦੇ ਆ ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ। ਅੱਛਾ ਇਹ ਵੀ ਗੱਲ ਆ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਇੱਕੋ ਸੋਰਸ ਉੱਪਰ ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
1: ਸੰਦ ਉੱਤੇ,
0: ਉਹ ਹਾਂ ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣਗੀਆਂ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ ਇਹ ਵਿਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
1: ਗੇੜੇ ਜੱਗੇ ਉਨੀ ਕੁ ਸੱਤਿਆ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਕਿਸੇ ਕੰਮ ਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨੀ ਬੇਲੀ ਕਿ ਕਿਤੇ ਟੇਢਾ ਕਰਕੇ ਸਟਾਰਟ ਕਰਨਾ ਪੈਂਦਾ, ਬਟਨ ਕੋਈ ਉਹਦੇ ਸਾਰੇ ਚੱਲਦੇ ਨੀ ਹੁੰਦੇ, ਮਤਲਬ ਹਾਲਾਤ ਜਿਹੜੇ ਉਹ ਨਾ
0: ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
1: ਕਿਉਂਕਿ ਇਹ ਹੈ ਨਾ ਵੀ ਓਦਾਂ ਵੀ ਖਰਾਬ ਹੀ ਆ ਵੀ ਕੀ ਇਹਦਾ ਕੀ ਨੁਕਸਾਨ,
0: ਇਹਦਾ ਹੀ ਕਰਨਾ ਇਹਨੂੰ ਹੀ ਦੇ ਦੋ, ਤੂੰ ਚਲਾ ਲੈ ਕਰ ਕਾਕਾ,
1: ਇਹਦਾ ਕਿੰਨਾ ਕਿ ਨੁਕਸਾਨ ਕਰ ਲਿਓ।
0: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ,
1: ਇੱਦਾਂ ਦੇ

0: ਖੁਸ਼ ਹੈ ਜਿਉਣ, ਤੁਸੀਂ ਹੁਕਮ ਕਰੋ।
1: ਵੈਰੀ ਗੁੱਡ,
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ।
1: ਨਹੀਂ ਨਹੀਂ, ਥੈਂਕ ਯੂ ਥੈਂਕ ਯੂ ਥੈਂਕ ਯੂ। ਹਮਾਰਾ ਨੇਤਾ ਕੈਸਾ ਹੋ, ਅੱਗੋ ਦੇਖ ਲਾ ਆਵਾਜ਼ ਹੀ ਨਹੀਂ ਆਈ, ਮਾੜੀ ਗੱਲ।
0: ਆਵਾਜ਼ ਮੈਂ ਆਪ ਚੁੱਕਤੀ ਨਾ, ਕੰਟਰੋਲ ਆਪਣੇ ਆ ਨਾ।
1: ਇਹ ਤਾਂ ਉਹ ਵਧੀਆ ਸੀਗਾ ਪੈਰਾ, ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ। ਵੇਖੀ ਲੈਂਸਰਾਂ ਚ ਯਾਰ ਗੜੀ, ਲੈਂਸਰ ਦੀ ਵੀ ਬੜੀ
0: ਬੜੀ ਜਿਆਦਾ
1: ਟਾਈਮ ਤੇ ਹਨਾ।
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ?
0: ਹਾਂ
1: ਹਾਂ ਹਾਂ,
0: ਮਤਲਬ ਆਪਣੀ ਹੀ ਕਿ ਉਦਾਂ?
1: ਨਹੀਂ ਆਪਣੀ ਨਹੀਂ,
0: ਕਿਸੇ ਦੀ ਚ ਕੀਤਾ ਹੋਣਾ।
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ,
0: ਉਹ ਜੱਸੀ ਗਿੱਲ ਨੇ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ, ਚਿੱਟੀ ਲੈਂਸਰ ਨੇ ਤੇ ਫਾਹੇ ਵੜਦੇ ਉਹਨਾਂ ਦੇ।
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ, ਉਦੋਂ ਲੈਂਸਰ ਵਾਲਾ ਅਹੁਦਾ ਸਕੋਡਾ ਕੋਲ ਚੱਲ ਗਿਆ ਸੀਗਾ। ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ, ਸਫਾਰੀ ਲੈਂਸਰ
0: ਜੀ ਬਿਲਕੁਲ। ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਡਈ ਪਰ
1: ਗੱਲਬਾਤ ਚੱਲ
0: ਅਕਸਰ ਹੀ, ਕਿਉਂਕਿ ਮੀਟ ਅਪ ਹੁੰਦਾ ਹੀ ਵੇਖੋ।
1: ਮਤਲਬ ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ ਫਿਰ ਤਾਂ ਗੱਲ ਨੇ ਜਿੱਥੇ ਜਾਣਾ ਜਾਣਾ, ਕਿਉਂਕਿ ਯਾਰ ਦੋ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜਾ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ, ਸਹੀ ਕਿ ਨਹੀਂ?
0: ਕੀਤਾ ਵੀ ਹੋਵੇ ਹਾਂ, ਨਹੀਂ
1: ਤਾਂ ਮੈਂ ਕੀ ਹੋ ਗਿਆ? ਨਹੀਂ ਹੋਇਆ, ਨਹੀਂ ਹੋਇਆ ਹਨਾ। ਅੱਵਲ ਕਿੰਨੀ ਵਾਰੀ ਹੁੰਦਾ ਕਿ ਅਸੀਂ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ, ਸਾਰੇ ਉਹਨੂੰ ਸਮਝਾਉਣ ਜਾਂਦੇ ਤੇ ਮੁੜ ਕੇ ਉਹਦੇ ਨਾਲ ਕੋਈ ਨਹੀਂ ਗੱਲ ਕਰ ਰਿਹਾ ਹੁੰਦਾ, ਆਪਸ ਚ ਖੱਪ ਖਾਣਾ ਕਰੀਏ,
0: ਉਹ ਆਪਣੇ ਸਾਈਡ ਹੀ ਬੈਠਾ ਹੁੰਦਾ ਵੱਖਰਾ ਹੀ।
1: ਉਹ ਤੈਨੂੰ ਤੇਰਾ ਯਾਦ ਤੇਰੇ ਵਾਰੀ ਕੀ ਹੋਇਆ ਸੀ, ਉਹ ਕਹਿੰਦਾ ਤੂੰ ਕੀ ਬੋਲਦਾ, ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ? ਆਪਸ ਚ ਖਾਈ ਜਾਣਗੇ, ਉਹ ਬੈਠਾ ਕਿ ਯਾਰ ਕੋਈ ਮੈਨੂੰ ਪੁੱਛ ਲਓ, ਮੈਂ ਦੁਖੀ ਹਾਂ ਉਦਾਸ ਹੈ।
0: ਪਰ ਉਹਦਾ ਹੱਲ ਤਾਂ ਕੋਈ ਵੀ ਨਹੀਂ ਹੁੰਦਾ, ਮੁੜ ਕੇ
1: ਹੱਲ
0: ਜਾਂਦਾ ਫਿਰ ਉਦਾਂ ਹੀ ਆ ਵਾਪਸ,
1: ਹੱਲ ਨਹੀਂ ਕਦੀ ਹੁੰਦਾ
0: ਜੀ ਬਿਲਕੁਲ। ਪਰ ਇੱਧਰ ਆਪਾਂ ਇੱਕ ਈਪੀ ਸੀਗੀ ਜਿਹੜੀ ਮੇਰੇ ਧਿਆਨ ਚ ਆਈ, ਮਤਲਬ ਬੜੀ ਸੋਹਣੀ ਈਪੀ ਤੋਂ ਬੜੇ ਵਧੀਆ ਆਵਾਜ਼ ਦੇ ਮਾਲਕ ਦੀ ਹਸਤਿੰਦਰ ਦੀ ਇੱਕ ਈਪੀ ਆਈ ਹੈ, ਪੰਜ ਸੱਤ ਦਿਨ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ। ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ, ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜੂਅਲ ਵੀ ਵਧੀਆ ਹੈ, ਇੱਕ ਵੀਡੀਓ ਦੇਖੀ ਵਿਜੂਅਲ ਬਹੁਤ ਘੈਂਟ ਆ ਉਹਦੇ ਹਨਾ,
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ। ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ, ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ, ਚਲੋ
1: ਸੁਣਾ ਕੇ।
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਉਹ ਹਾਈ ਟੋਨ ਦੇ ਵਿੱਚ ਆ,
1: ਮਨ ਦੇ ਨਹੀਂ ਭਦੌੜ ਵਾਲੇ ਹੈ।
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨੀ ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ।
1: ਅੱਛਾ ਡਨ, ਇੰਨੇ ਕਿਹਦਾ ਖਰਚਾ ਸੀ ਅੱਜ?
0: ਹਾਂਜੀ, ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ, ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਹਾਂ। ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਕੱਟਣੀਆਂ ਪਈਆਂ, ਬਾਅਦ ਚ ਫਿਰ ਮੈਂ ਆਪ ਹੀ ਉਹ ਗੁੰਮ ਕਰਦੀ ਚੁੱਕੀ ਨੀ, ਕਿਉਂਕਿ ਥੋੜੀ ਇਜਾਜ਼ਤ ਆਪਾਂ ਨੂੰ ਹੋਣੀ ਆ ਤੇ ਫਿਰ ਉਹਦੇ ਵਿੱਚ ਐਡਜਸਟ ਸਾਰਾ ਉਹ ਕਰਨਾ ਬੜਾ ਔਖਾ ਹੋਇਆ।
1: ਆਪਾਂ ਹੌਲੀ ਹੌਲੀ ਇਹਨੂੰ ਸੈਗਮੈਂਟ ਨੂੰ ਥੋੜਾ ਵਿਸਥਾਰ ਕਰਾਂਗੇ ਜਦੋਂ ਦਾ ਕਾਲਸ ਵੀ ਲੈ ਪਾਇਆ।
0: ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਤੇ ਆਪਾਂ ਇਸ ਕੋਡ ਦੇ ਉੱਤੇ ਜਿਹੜਾ ਉਹ ਵਰਕਆਊਟ ਕਰਾਂਗੇ।
1: ਦੱਸੋ ਫਿਰ ਮੈਸੇਜ ਮੈਸੇਜ ਕੀ ਆਇਆ?
0: ਮੈਸੇਜ ਸਾਰਿਆਂ ਦਾ ਹੈ ਕਿ ਸਿੰਗਰ ਬਾਰੇ ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਵਾਲਾ ਗਾਣਾ ਪਸੰਦ ਆ, ਬਰੋਕਨ ਸੋਲ।
1: ਓਕੇ,
0: ਫਿਰ ਦੋ ਆਪਾਂ ਨੂੰ ਸਤਿ ਸ੍ਰੀ ਅਕਾਲ ਜਾਈਆਂ ਨੇ,
1: ਸਤਿ ਸ੍ਰੀ ਅਕਾਲ
0: ਆਫਟਰਨੂਨ ਜਾਈਆਂ ਨੇ
1: ਆਫਟਰਨੂਨ।
0: ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ
1: ਜੀ,
0: ਗੱਲਾਂ ਗੱਲਾਂ 'ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ
1: ਨਹੀਂ
0: ਫੜ ਹੁੰਦੀ, ਤੇ ਹਮੇਸ਼ਾ ਹੀ ਲੇਟ ਹੋ ਜਾਈਦਾ। ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ, ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ।
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ, ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਅੱਜ ਦਾ ਸ਼ੋਅ ਸੁਣਨ ਲਈ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ 1674 AM।
1: ਥੈਂਕ ਯੂ।

0: रॉकी और रानी की प्रेम कहानी धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल कमिंग टू सिनेमाज ऑन मई 22nd।
1: ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
3: 04-7-7-7-3।
4: याद रखो 9077-9733।
3: वीवा इमिग्रेशन एंड एजुकेशन कंसल्टेंट,
4: हर कदम तुहाडे नाल।
1: बलजीत, व्याह वास्ते ज्वेलरी देखन तुन्ना ज्वेलर्स चलिए?
5: यार उना दा डैंडी नॉग वाला स्टोर ना बड़ा ही दूर है।
1: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 Main Road West, St. Albans, Ate 341 Lonsdale Street, Dandenong. For more info, call 0499-2535-45.
6: Sona chahida?
7: Parosa chahida?
6: Quality te buyback vi chahida? Chale aao, Delhi Jewelers, Stockland, Point Cook Vikhe, jithe 22 carat gold, classy silver, dazzling diamonds, Ate gemstones, custom jewelry, thwade order te ready. Purana sona buyback and exchange turant. Cash chahida? Gold loan, easy and safe. Repair, bullion buying, selling, sab ek hi jagah te o vi wajib rate te. Delhi Jewelers 310/2 Main Street, Point Cook. Call 0493-536-042.
8: Wow, teri sabji de khushbu ate taste vich kuch ta kamal hai. Mainu vi dass de secret.
9: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
8: Tusi vi ajj hi buy karo Gold Leaf da pure New Zealand tea apne nede de Indian grocery store ਤੋਂ। ਵਿਜ਼ਿਟ goldleafdairy.com।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
11: ਹਾਂਜੀ ਰੇਡੀਓ

ਕਦੀ ਤੋਣ ਹਾਂਜੀ ਹਾਂਜੀ ਹਾਂਜੀ ਕੌਣ ਮੁੰਡਾ ਕੌਣ ਇਹਦੀ ਝੁੱਕਦੀ ਨੀ ਤੋਣ। ਨਮਸਤੇ ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ। ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼। ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ ਮੇਰੇ ਜ਼ਹਿਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ ਅਤੇ ਬੇਸਿਕਲੀ ਸਸਤੀ ਥੈਰੇਪੀ ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ ਹਾਂ, ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀਜ਼ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ। ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਹਿਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਹਿਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਆ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ ਅਤੇ ਸਾਨੂੰ ਪਤਾ ਕਿ ਇਹ ਖੂਹ ਖਾਤੇ ਜਾਣਾ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ, ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਹੈ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ, ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ, ਆਪਣਾ ਮਨ, ਆਪਣੀ ਇੰਟਲੈਕਚੁਅਲ ਪਾਵਰ, ਆਪਣੀ ਹੈਲਪ ਤੁਸੀਂ ਕਰਦੇ ਰਹੋ, ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ, ਕਦੀ ਰੈਸੀਪ੍ਰੋਕੇਟ ਨਾ ਹੋਵੇ, ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ, ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ, ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ, ਹੈ ਨਾ।
ਪਿਛਲੇ ਸੀਜ਼ਨ ਕਿਹਾ ਤਾ ਵਾ, ਕਿਆ ਬਾਤ ਹੈ। ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ, ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦੇ ਕਨਸੈਪਟਸ ਨੇ ਨਾ, ਇਹ ਸੁਣੇ ਸੁਣਾਏ ਨੇ, ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ। ਪਰ ਪੁਆਇੰਟ ਇਹ ਆ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ। ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਓ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ, ਇਸ ਬਾਰੇ ਇਹ ਗੱਲਬਾਤ ਹੋਈ ਹੈ, ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ, ਕਿ ਦਿਸ ਹੈਪਨਸ ਟੂ ਐਵਰੀ ਵਨ, ਐਟਲੀਸਟ ਐਵਰੀ ਵਨ ਦੈਟ ਵੀ ਨੋ, ਹੈ ਨਾ। ਸੋ ਜੀ, ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ, ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ, ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ। ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ, ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ ਵੋਲਿਊਮ 35, ਪੰਨਾ ਨੰਬਰ 124 ਤੋਂ 140 ਦੇ ਵਿੱਚ। ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ। ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ, ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ, ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ। ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦ ਸੇਮ। ਉਸ ਤੋਂ ਬਾਅਦ ਸਟ੍ਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ, ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ, ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980, ਅਤੇ ਕਾਨੇਮਨ ਐਂਡ ਟਵਰਸਕੀ ਲੋਸ ਅਵਰਜਨ ਰਿਸਰਚ, ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਹੈ, ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ। ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ। ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ, ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ, ਮੈਂ ਨੈਕਸਟ ਟਾਈਮ ਨਹੀਂ ਕਰਨੇ, ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ, ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ, ਫਿਰ ਵੀ ਤੁਸੀਂ ਆਪਣੇ ਨੂੰ ਰੋਕ ਨਹੀਂ ਪਾਉਂਦੇ ਹੋ, ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ। ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ, ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ, ਜਿਸ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ, ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਦਿੰਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਮੈਂ ਜਦ ਆਇਆ ਇਹੀ ਮੇਰੇ ਯਾਰ ਮਿੱਤਰ ਨੇ, ਇਹੀ ਮੇਰੇ ਹਾਊਸਮੇਟ ਰਹੇ ਆ, ਹੈ ਨਾ। ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦੱਸਦਾ, ਪਰ ਚਲੋ ਕੋਈ ਗੱਲ ਨਹੀਂ, ਮੈਂ ਲੱਗਾ ਰਹਿੰਦਾ, ਹੈ ਨਾ। ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ, ਇੱਕ ਸੈਕਸ਼ਨ ਪੜ੍ਹਿਆ ਹੁੰਦਾ, ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ, ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ। ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ, ਹੈ ਨਾ, ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ, ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ। ਹੋ ਸਕਦਾ ਤੁਹਾਡੀ ਫਿਨੈਸ, ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ, ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਇਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ, ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ, ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ
ਵਧੀਆ ਲੱਗਾ ਹੋਵੇ ਬਾਈ, ਮੈਂ ਧੁਰੰਦਰ ਤੋਂ ਬਾਅਦ ਧੁਰੰਦਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ, ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕਨਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ, ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕਨਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ ਨਾ, ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ। ਪਰ ਨਹੀਂ ਜੀ ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ, ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕਨਸੈਪਟ ਵੀ ਸਮਝਾਊਂਗਾ, ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਛ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਘੁੰਮਾਂ ਵਾਂਗ ਫਕੀਰਾਂ, ਹਾਂ ਵਾਂਗ ਮੈਂ ਫਕੀਰਾਂ, ਹਾਂ ਵਾਂਗ ਮੈਂ ਫਕੀਰਾਂ. ਸੋਰੀ ਫੋਰ ਮਾਈ ਪੂਅਰ ਵੋਇਸ, ਬਟ ਸੇ ਥੈਂਕ ਯੂ ਟੂ ਮੀ ਫੋਰ ਮਾਈ ਅਮੇਜ਼ਿੰਗ ਇੰਪੈਕੇਬਲ ਸੌਂਗ ਚੋਇਸ. ਕਿਆ ਬਾਤ ਹੈ, ਕਾਸ਼ ਕੋਈ ਇਹਨੂੰ ਰਿਕਾਰਡ ਕਰ. ਅੱਛਾ ਰਿਕਾਰਡ ਤਾਂ ਹੋ ਰਿਹਾ, ਮੇਰਾ ਵੀ ਕੋਈ ਹਾਲ ਨਹੀਂ. ਖੈਰ, ਵੈਲਕਮ ਬੈਕ, ਦਿਸ ਇਜ਼ ਕ੍ਰਿਸ਼ਨਾ ਐਂਡ ਯੂ ਆਰ ਲਿਸਨਿੰਗ ਟੂ ਕਿਆ ਬਾਤ ਹੈ. ਅੱਜ ਮੈਂ ਕਿਆ ਬਾਤ ਹੈ, ਵੈਸੇ ਮੈਂ ਅੱਜ ਕਿਆ ਬਾਤ ਹੈ ਬੋਲਣਾ ਹੀ ਭੁੱਲ ਗਿਆ ਸ਼ੋਅ ਦੀ ਸਟਾਰਟਿੰਗ 'ਚ. ਸੋ ਬਈ, ਹਾਂਜੀ, ਅਸੀਂ ਕਿਆ ਬਾਤ ਹੈ ਦੇ ਨਾਲ ਜੁੜ ਚੁੱਕੇ ਹਾਂ. ਆਪਾਂ ਪਹਿਲੇ ਸੈਗਮੈਂਟ ਦੇ ਅੰਦਰ ਗੱਲਬਾਤ ਕੀਤੀ ਸੰਕ ਕੋਸਟ ਫੈਲਸੀ ਬਾਰੇ, ਜਿਹਦਾ ਮਤਲਬ ਹੁੰਦਾ ਕਿ ਆਪਾਂ ਕਿਸੇ ਰਿਲੇਸ਼ਨਸ਼ਿਪ, ਜਗ੍ਹਾ, ਲੋਕ, ਔਰਗਨਾਈਜੇਸ਼ਨ, ਪੈਸਾ, ਇਨਵੈਸਟਮੈਂਟ, ਫਲਾਨਾ ਟਮੀਕਾ ਐਟਸੈਟਰਾ ਐਟਸੈਟਰਾ ਐਟਸੈਟਰਾ, ਇਹਨਾਂ ਸਾਰੀਆਂ ਚੀਜ਼ਾਂ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਪਹਿਲੇ ਇਨਵੈਸਟ ਕਰਦੇ ਆ ਰਹੇ ਸੀਗੇ. ਸਾਨੂੰ ਪਤਾ ਹੁੰਦਾ ਕਿ ਇਸ ਚੀਜ਼ ਦੇ ਅੰਦਰ ਸਿਰਫ ਫੇਲੀਅਰ ਆ, ਕਿ ਜੇ ਅਸੀਂ ਇੱਜ਼ਤ ਚਾਹੁੰਦੇ ਹੋ ਸਾਹਮਣੇ ਹੋ ਤਾਂ ਇੱਜ਼ਤ ਨਹੀਂ ਮਿਲਣੀ, ਜੇ ਅਸੀਂ ਰਿਟਰਨ ਆਫ ਇਨਵੈਸਟਮੈਂਟ ਚਾਹੁੰਦੇ ਆਪਣੇ ਪੈਸੇ ਦੀ ਤਾਂ ਉਹ ਨਹੀਂ ਮਿਲਣੀ, ਅਤੇ ਜੇ ਆਪਾਂ ਪਿਆਰ ਸ਼ਾਇਦ ਭਾਲਦੇ ਪਏ ਹਾਂ ਸਾਹਮਣੇ ਕਿ ਜਿਸ ਤਰ੍ਹਾਂ ਦਾ ਅਸੀਂ ਦੇ ਰਹੇ ਹਾਂ ਉਸ ਤਰ੍ਹਾਂ ਦਾ, ਉਹ ਵੀ ਨਹੀਂ ਮਿਲਣਾ. ਕਿ ਸਾਨੂੰ ਪਤਾ ਵਾਪਸੀ ਕੋਈ ਨਹੀਂ, ਫਿਰ ਵੀ ਅਸੀਂ ਖਰਚਾ ਕਰਦੇ ਰਹਿੰਦੇ ਹਾਂ. ਕਿਉਂ? ਕਿਉਂਕਿ ਸਾਡੇ ਮਾਇੰਡ ਨੇ ਸਾਨੂੰ ਟ੍ਰੇਨ ਕੀਤਾ ਕਿ ਜੇ ਆਪਾਂ ਇੱਕ ਵਾਰੀ ਇੱਕ ਚੀਜ਼ ਕਰਤੀ ਹੈ, ਨਜਿੱਠ ਲਈ ਆ, ਉਹ ਦੁਬਾਰਾ ਦੁਬਾਰਾ ਕਰਦੇ ਰਹਿਣਾ, ਹੈ ਨਾ. ਅਤੇ ਜੀ, ਹੁਣ ਆਪਾਂ ਅੱਗੇ ਇਸ ਸਿਲਸਿਲੇ ਨੂੰ ਵਧਾਵਾਂਗੇ ਅਤੇ ਆਪਾਂ ਹੁਣ ਅੱਗੇ ਗੱਲਬਾਤ ਇਹ ਕਰਾਂਗੇ ਕਿ ਬਾਈ, ਇਹ ਜਿਹੜੀ ਕੰਸੈਪਟ ਹੈ, ਜਿਹੜਾ ਵੀ ਕੰਸੈਪਟ ਲਿਆਂਦਾ ਸੀਗਾ ਸਾਡੇ ਆਹ ਓਹਾਇਓ 'ਚ ਰਹਿਣ ਵਾਲੇ ਆਪਣਾ ਬੰਦਿਆਂ ਨੇ, ਆਰਕਸ ਐਂਡ ਬਲੂਮਰ ਨੇ, ਉਹਨਾਂ ਨੇ ਕਿਸ ਤਰ੍ਹਾਂ ਦੀ ਕੇਸ ਸਟੱਡੀ ਕੀਤੀ ਜਿਸ ਤੋਂ ਉਹਨਾਂ ਨੂੰ ਪਤਾ ਲੱਗਾ, ਹੈ ਨਾ. ਸੋ ਮੈਂ ਤੁਹਾਡੇ ਨਾਲ ਰੀਅਲ ਲਾਈਫ ਕੇਸ ਸਟੱਡੀਜ਼ ਵੀ ਦੱਸ ਦਿੰਦਾ ਜਿਹਦੇ ਤੋਂ, ਜਿਸ ਤਰ੍ਹਾਂ ਉਹਨਾਂ ਨੇ ਰਿਸਰਚ ਕੀਤੀ. ਪਹਿਲੇ ਦਾ ਨਾਮ ਉਹਨਾਂ ਨੇ ਰੱਖਿਆ ਜੀ, ਦ ਥੀਏਟਰ ਟਿਕਟ ਐਕਸਪੈਰੀਮੈਂਟ. ਜੀ, ਉਹਦੇ ਅੰਦਰ ਉਹ ਕੀ ਕੀਤਾ, ਉਹਨਾਂ ਨੇ ਸੇਮ ਨੰਬਰ ਆਫ ਪੀਪਲ ਲੈ ਕੇ ਤਿੰਨ ਵੱਖਰੋ ਵੱਖਰੇ ਗਰੁੱਪ ਬਣਾਏ. ਪਹਿਲੇ ਗਰੁੱਪ ਨੂੰ ਕਿਹਾ ਜੀ ਕਿ ਇਹ ਨਾ ਅੱਜ ਇਸ ਸੀਜ਼ਨ ਦੇ ਟਿਕਟਸ ਹੈਗੀਆਂ $15 ਦੀਆਂ ਮੂਵੀ ਥੀਏਟਰ ਦੇ, ਅਤੇ ਇਹਦੇ ਅੰਦਰ ਕਹਿ ਲਓ ਤੁਸੀਂ 5 ਸ਼ੋਅ ਵੇਖ ਸਕਦੇ ਹੋ $15 'ਚ, ਠੀਕ ਹੈ. ਦੂਸਰੇ ਨੂੰ $13 ਦੀ ਦਿੱਤੀ ਉਹ ਟਿਕਟ, ਦੱਸਿਆ ਕਿ ਬਈ ਆ ਜਿਹੜੀ $13 ਵਾਲੀ ਟਿਕਟ ਆ ਨਾ ਤੇਰੀ, ਆਹ ਵਾਲੀ, ਇਹਦੇ ਅੰਦਰ ਤੂੰ ਸੇਮ ਉਨੇ ਸ਼ੋਅ ਦੇਖ ਸਕਦਾ ਜਿੰਨਾ 15 ਵਾਲੇ ਨੇ ਕੀਤੇ, ਤੂੰ ਖਰਚ ਪੈਸੇ ਪਰ ਤੂੰ ਸਾਰੇ ਵੇਖਣੇ ਆ. ਉਹ ਕਹਿੰਦੇ ਠੀਕ ਹੈ ਬਈ. ਫਿਰ ਬਾਅਦ 'ਚ ਜੋ ਤੀਸਰੇ ਦੀ ਗੱਲ ਹੋਈ ਤਾਂ ਫਿਰ ਤੀਸਰਾ ਸੀਗਾ ਜੀ ਕਿ ਗਰੁੱਪ ਸੀ, ਗਰੁੱਪ ਸੀ ਨੂੰ ਉਹਨਾਂ ਨੇ ਦਿੱਤਾ $8, ਠੀਕ ਹੈ. ਸੋ ਪਹਿਲੇ ਨੂੰ ਦਿੱਤਾ 15, ਦੂਸਰੇ ਨੂੰ 13, ਤੀਸਰੇ ਨੂੰ 8, ਇਹਨਾਂ ਨੂੰ ਇੰਨੇ ਇੰਨੇ ਦੀਆਂ ਟਿਕਟਾਂ ਵੇਚੀਆਂ ਸੇਮ ਨੰਬਰ ਆਫ ਸ਼ੋਅਜ਼ ਇੱਕੋ ਥੀਏਟਰ ਦੇ ਅੰਦਰ ਦੇਖਣ ਲਈ, ਵੱਖੋ ਵੱਖਰੀ ਫਿਲਮਾਂ ਦੇ. ਜਵਾਬ ਕੀ ਆਇਆ ਜੀ? ਜਵਾਬ ਇਹ ਆਇਆ ਕਿ ਜਿਹੜਾ ਗਰੁੱਪ ਏ ਸੀ ਜਿਹਨੇ ਸਭ ਤੋਂ ਜ਼ਿਆਦਾ ਮਹਿੰਗੀ ਟਿਕਟਾਂ ਖਰੀਦੀਆਂ ਉਹਨਾਂ ਨੇ ਹੀ ਸਭ ਤੋਂ ਜ਼ਿਆਦਾ ਉਹ ਸ਼ੋਅ ਵੇਖੇ, ਕਿਉਂਕਿ ਦੇ ਵਰ ਲਾਈਕ ਕਿ ਅਸੀਂ ਬਹੁਤ ਪੈਸਾ ਖਰਚਿਆ, ਹੈ ਨਾ. ਅਤੇ ਜਿਹੜਾ ਗਰੁੱਪ ਸੀ ਸੀ ਉਹਨਾਂ ਨੇ ਉਸੇ ਟਾਈਮ ਉੱਠਣਾ ਸਹੀ ਮੰਨਿਆ ਜਦੋਂ ਉਹਨਾਂ ਨੂੰ ਦੱਸਿਆ ਕਿ ਹੁਣ ਇਹ ਸਾਰੀ ਬੋਰਿੰਗ ਫਿਲਮਾਂ ਨੇ, ਇਹ ਫੋਰਨ ਲੈਂਗੁਏਜ ਦੀਆਂ ਫਿਲਮਾਂ, ਅਸੀਂ ਤਾਂ ਇੰਗਲਿਸ਼ ਬੋਲਣਾ ਜਾਣਦੇ ਹਾਂ, ਅਸੀਂ ਨਹੀਂ ਸਭ ਟਾਈਟਲ ਪੜ੍ਹ ਕੇ ਬਈ ਇਟਾਲੀਅਨ ਫਿਲਮ ਵੇਖਣੀ, ਹੈ ਨਾ. ਤੋ ਉਹ ਲੋਕ ਕਹਿੰਦੇ ਕਿ ਬਾਏ ਬਾਏ ਟਾਟਾ ਟੇਕ ਕੇਅਰ. ਇਸ ਤੋਂ ਇਹ ਸਾਬਿਤ ਹੁੰਦਾ ਕਿ ਕਿਉਂਕਿ ਮੇਰੇ ਪੈਸੇ ਵੱਧ ਲੱਗੇ ਆ, ਮੈਂ ਸ਼ਾਇਦ ਆਪਣੀ ਲਾਈਫ ਦੇ ਕੀਮਤੀ ਘੰਟੇ, ਕੀਮਤੀ ਵਕਤ ਬਰਬਾਦ ਕਰ ਦੇਵਾਂ, ਅਤੇ ਉਹ ਸਿਰਫ ਇਸ ਕਾਰਨ ਕਿਉਂਕਿ ਪੈਸੇ ਵੱਧ ਲੱਗੇ ਆ. ਜੇ ਉਸ ਹੀ ਚੀਜ਼ ਦੇ ਪੈਸੇ ਘੱਟ ਦਿੱਤੇ ਹੋਣਗੇ, ਹੈ ਨਾ, ਅਤੇ ਸ਼ਾਇਦ ਮੈਂ ਇੰਨੀ ਜ਼ਿਆਦਾ ਉਸ ਚੀਜ਼ ਨੂੰ ਤਵੱਜੋ ਜਾਂ ਇੱਜ਼ਤ ਨਾ ਦੇਵਾਂ. ਇਹਦੇ ਅੰਦਰ ਇੱਕ ਹੋਰ ਕੰਸੈਪਟ ਆਉਂਦਾ, ਓਪਰਚੁਨਿਟੀ ਕੋਸਟ ਕਹਿੰਦੇ ਆ. ਜੋ ਲੋਕ ਇਕੋਨਮਿਕਸ ਪੜ੍ਹੇ ਹੋਏ ਆ, ਜੋ ਲੋਕ ਆਈ ਐਮ ਪ੍ਰੀਟੀ ਮਚ ਸ਼ੋਰ ਇਫ ਦੇ ਆਰ ਵਰਕਿੰਗ ਇਨ ਰੀਅਲ ਇਸਟੇਟ ਔਰ ਮੋਰਗੇਜ ਬ੍ਰੋਕਰ ਨੇ ਜਾਂ ਫਿਰ ਇਨ ਇੰਸ਼ੋਰੈਂਸ ਦੇ, ਦੇ ਵੁੱਡ ਬੀ ਯੂਜ਼ਿੰਗ ਦੈਟ ਟਰਮ ਅਲੋਟ, ਕਿਉਂਕਿ ਉਹਦਾ ਪੁਆਇੰਟ ਹੀ ਇਹ ਹੁੰਦਾ ਕਿ ਕਿਸੇ ਚੀਜ਼ ਨੂੰ ਛੱਡਣ ਦੀ ਕੋਸਟ ਕਈ ਵਾਰੀ ਬੈਟਰ ਹੁੰਦੀ ਆ ਨੁਕਸਾਨ ਨਾਲੋਂ. ਕਿ ਮੈਨੂੰ ਪਤਾ ਕਿ ਮੈਂ ਇਹ ਕਰਦਾ ਰਹਾਂਗਾ ਤਾਂ ₹10 ਦਾ ਨੁਕਸਾਨ ਆ, ਪਰ ਜੇ ਮੈਂ ਨਹੀਂ ਕਰਾਂਗਾ ਤਾਂ ਸ਼ਾਇਦ ਨੁਕਸਾਨ ਜਿਹੜਾ ਉਹ ਘੱਟ ਹੈ. ਤਾਂ ਬੈਟਰ ਇਹ ਹੈ ਕਿ ਮੈਂ ਘੱਟ ਨੁਕਸਾਨ ਚੱਕ ਲਵਾਂ. ਨੁਕਸਾਨ ਤਾਂ ਹੋਣਾ ਹੀ ਹੈ ਦੋਨੋਂ ਕੇਸਿਸ 'ਚ. ਸੋ ਇਹ ਚੀਜ਼ਾਂ ਮਾਇੰਡ 'ਚ ਰੱਖਣੀਆਂ ਚਾਹੀਦੀਆਂ, ਸਹੀ ਕਿ ਨਹੀਂ? ਅੱਛਾ, ਫਿਰ ਦੂਸਰੇ ਪਾਸੇ ਜੇ ਤੁਸੀਂ ਦੇਖ ਲਓ, ਉਹਨਾਂ ਨੇ ਇੱਕ ਹੋਰ ਕੱਢਿਆ ਐਕਸਪੈਰੀਮੈਂਟ, ਇਹ ਹੈਗਾ ਜੀ Study 2. ਇਹਦਾ ਨਾਮ ਇਹ ਹੈ ਜੀ ਦਾ ਹਾਫ ਈਟਨ ਮੀਲ ਸਟੱਡੀ, ਠੀਕ ਹੈ. ਰੈਸਟੋਰੈਂਟ ਦੇ ਅੰਦਰ ਗਏ, ਰੈਸਟੋਰੈਂਟ ਦੇ ਅੰਦਰ ਲੋਕਾਂ ਨੂੰ ਐਕਸਪੈਂਸਿਵ ਖਾਣਾ ਦਿੱਤਾ, ਠੀਕ ਹੈ. ਅਤੇ ਇੱਕ ਨੂੰ ਕਹਿਤਾ ਜੀ ਖਾਣਾ 2000 ਦਾ, ਇੱਕ ਨੂੰ ਕਹਿਤਾ ਜੀ ਖਾਣਾ 200 ਦਾ, ਠੀਕ ਹੈ. ਸੇਮ ਫੂਡ ਐਂਡ ਇਟ ਵਾਜ਼ ਨੋਟ ਐਟ ਆਲ ਅ ਗੁੱਡ ਫੂਡ, ਪੂਅਰ ਟੇਸਟਿੰਗ ਫੂਡ ਸੀਗਾ.
ਤੇ ਫਿਰ ਉਹਦੇ ਅੰਦਰ ਵੀ ਕੀ ਹੋਇਆ, ਜਿਨ੍ਹਾਂ ਨੇ 2000 ਰੁਪਏ ਦਿੱਤੇ ਉਹਨਾਂ ਨੇ ਕਿਹਾ ਬਈ ਮੇਰੀ ਜ਼ੁਬਾਨ ਖਰਾਬ ਹੋ ਜਾਵੇ, ਗਲਾ ਮੇਰਾ ਮੈਨੂੰ ਗਾਲਾਂ ਕੱਢੇ ਕਿ ਇਹ ਕੀ ਲੰਘਾਤਾ ਮੇਰੇ ਤੋਂ, ਮੇਰਾ ਪੇਟ ਰੋਏ ਕਵੇ ਕਿ ਕਿਉਂ ਮੇਰੇ ਨਾਲ ਇਹ ਤੂੰ ਤਰਾਸਦੀ ਕੀਤੀ ਆ, ਡਾਇਰੀਆ ਹੋ ਜਾਵੇ, ਫੂਡ ਪੋਇਜ਼ਨਿੰਗ ਹੋ ਜਾਵੇ। ਬਈ ਮੈਂ 2000 ਰੁਪਏ ਦਿੱਤੇ ਆ, ਮੈਂ $2000 ਦਿੱਤਾ ਇਸ ਫੂਡ ਦਾ, ਇਸ ਸਾਰੇ ਕੰਸੈਪਟ ਦਾ, ਮੈਂ ਤਾਂ ਪੂਰਾ ਹੀ ਖਾਊਂ। ਅਤੇ ਜਿਹਨੇ 200 ਦਿੱਤਾ ਉਹ ਕਹਿੰਦਾ ਹੱਥ ਬੰਨੇ ਭਰਾ, ਕਦੀ ਇੱਦਾਂ ਦਾ ਖਾਣਾ ਦੁਬਾਰਾ ਨਾ ਬਣਾਈ, ਅਤੇ ਉਹ ਤੁਰਦਾ ਹੋਇਆ ਨਿਕਲਿਆ, ਰਾਈਟ। ਸੋ ਇਸ ਤਰ੍ਹਾਂ ਵੀ ਹੁੰਦਾ। ਅੱਛਾ, ਸੇਮ ਇਹਨਾਂ ਨੇ ਹੋਰ ਵੀ ਇੱਦਾਂ ਦੇ ਕਾਫੀ ਸਾਰੇ ਕੇਸ ਸਿਨੈਰੀਓ ਦਿੱਤੇ ਹੋਏ ਨੇ, ਪਰ ਉਹ ਸਾਰਿਆਂ ਦਾ ਬੇਸਿਕ ਪੁਆਇੰਟ ਇਹੀ ਨਿਕਲਦਾ ਕਿ ਜੀ ਆਪਾਂ ਜੇ ਕੋਈ ਵੀ ਕੰਮ ਕਰਦੇ ਪਏ ਹਾਂ ਅਤੇ ਜੇ ਆਪਾਂ ਉਹਦੇ ਅੰਦਰ ਸਾਨੂੰ ਲੱਗਦਾ ਸਾਡਾ ਪੈਸਾ ਵੱਧ ਲੱਗ ਗਿਆ, ਅਤੇ ਅਸੀਂ ਆਪਣਾ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਜੋ ਸਾਡੇ ਹੱਥ 'ਚ ਹੈ ਸਾਡਾ ਸਮਾਂ, ਉਹ ਆਪਾਂ ਨੂੰ ਦੇ ਦਿੰਦੇ ਹਾਂ, ਉਹ ਸਮਾਂ ਆਪਾਂ ਖਰਾਬ ਕਰ ਦਿੰਦੇ ਹਾਂ ਇੱਕ ਛੋਟੀ ਜਿਹੀ ਗੱਲ ਦੇ ਉੱਪਰ ਕਿ ਆਪਣਾ ਕੀ ਕਹਿੰਦੇ ਆ, ਕੋਈ ਗੱਲ ਨਹੀਂ, ਜੋ ਹੁੰਦਾ ਸੋ ਹੋਵੇ, ਮੈਂ ਤਾਂ ਪੈਸੇ ਖਰਚੇ ਆ ਉਹਦੇ 'ਤੇ ਮੈਂ ਕਮਾਈ ਕਰਨੀ ਆ ਜਿੰਨੀ ਮਰਜ਼ੀ ਹੋ ਸਕੇ, ਭਾਵੇਂ ਨਾ ਵੀ ਹੋਵੇ। ਹੁਣ ਇਹਦੇ ਅੰਦਰ ਜੀ ਇੱਕ ਇਹ ਵੀ ਚੀਜ਼ ਹੈ ਜਿਹੜੀ ਆਪਾਂ ਗੱਲ ਕਰਦੇ ਸੀਗੇ ਜੀ ਲੋਸ ਐਵਰਜਨ ਥਿਊਰੀ ਦੀ ਅੱਗੇ ਜਾ ਕੇ, ਅਤੇ ਉਹਦੇ ਉੱਪਰ ਮੈਂ ਗੱਲ ਤਾਂ ਕਰ ਲਵਾਂ, ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਬਈ ਜ਼ਿਆਦਾ ਕੰਮ ਥੋੜ੍ਹਾ ਹੈਵੀ ਹੋ ਗਿਆ, ਥੋੜ੍ਹਾ ਜਿਹਾ ਮੂਡ ਨੂੰ ਲਾਈਟ ਕਰ ਦਿੱਤਾ ਜਾਵੇ। ਅਤੇ ਮੂਡ ਲਾਈਟ ਕਿਸ ਤਰ੍ਹਾਂ ਕੀਤਾ ਜਾਏਗਾ, ਮੂਡ ਇਸ ਤਰ੍ਹਾਂ ਲਾਈਟ ਕੀਤਾ ਜਾਏਗਾ ਬਈ ਕਿ ਮੈਂ ਤੁਹਾਨੂੰ ਇਹ ਕਹੂੰਗਾ ਕਿ ਥੋੜ੍ਹਾ ਜਿਹਾ ਨਾ ਹੋਰ ਆਪਾਂ ਸ਼ਾਂਤ ਹੁੰਦੇ ਹਾਂ, ਆਪਾਂ ਇੱਥੇ ਬਾਹਰ ਆਏ ਹੋਏ ਹਾਂ, ਇੱਦਾਂ ਦੇ ਘਾਟੇ ਵਾਧੇ ਹੁੰਦੇ ਰਹਿੰਦੇ ਆ। ਪਰ ਅਰਜਨ ਬਾਈ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ ਆ, ਬਹੁਤ ਸੋਹਣਾ ਗਾਣਾ ਲਿਖਿਆ ਬਾਹਰ ਆਏ ਹੋਏ ਸਾਡੇ ਵਰਗੇ ਹੋਰ ਕਾਫੀ ਲੋਕਾਂ ਦੇ ਉੱਪਰ। ਮੈਂ ਚਾਹੁੰਦਾ ਕਿ ਆਪਾਂ ਪਹਿਲੇ ਉਹ ਸੁਣ ਲਈਏ, ਫਿਰ ਬਾਅਦ 'ਚੋਂ ਆਪਾਂ ਇਹਦੇ ਐਂਡ ਵੱਲ ਨੂੰ ਵੀ ਤੁਰਾਂਗੇ। ਸਹੀ ਹੋ ਗਿਆ ਕਿ ਨਹੀਂ ਹੋ ਗਿਆ ਜੀ? ਬਿਲਕੁਲ ਸਹੀ ਹੋ ਗਿਆ। ਬਾਕੀ ਨਵੀਂ ਐਲਬਮ ਵੀ ਆ ਰਹੀ ਹੈ ਅਰਜਨ ਦੀ, ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ, ਕਿੱਦਾਂ ਦੀ ਨਹੀਂ ਲੱਗਦੀ ਹੈ। 13 ਗਾਣੇ ਆ ਰਹੇ ਨੇ, ਪਰ ਉਸ ਤੋਂ ਪਹਿਲਾਂ ਰਾਂਝਾ ਸੁਣੋ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਇਹ ਸਿਮਟਮ ਹੈ ਇਹਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵੋਟ ਇਜ਼ ਦਾ ਰੀਜ਼ਨ, ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਹੈ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨੇਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ, ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ, ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਨਾ ਕਿ ਇੱਕ ਬਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋਅ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਹ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਣਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiyan Shere, te mudiyan vi kede haath ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aaya.
3: Written and directed by Savio Sandhu, produced by Anmol Sahni.
5: Hun vekhna na bhullyo 15 mai ton tuhade nedle cinema gharan vich Shera.
7: Sona chahida,
8: bharosa chahida,
7: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
10: ਸੂਰਜ ਦੇਵਤਾ
9: ਕੀ ਮਤਲਬ?
10: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
9: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
10: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਇੱਕ ਸੇਠ ਦੀ ਗੱਲ ਆ, ਜਾਂ ਕਹਿ ਲਓ ਕਹਾਣੀ ਇੱਕ ਸੇਠ ਦੀ ਆ, ਜਾਂ ਸਾਡੀ ਵੀ ਹੋ ਸਕਦੀ। ਦੱਸਦੇ ਨੇ ਇੱਕ ਸੇਠ ਸੀਗਾ ਜਿਹੜਾ ਸ਼ਹਿਰ ਦਾ ਬੜਾ ਧਨਵਾਨ ਬੰਦਾ ਸੀਗਾ, ਪਰ ਥੋੜ੍ਹਾ ਨਾਸਤਿਕ ਸੀਗਾ, ਰੱਬ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ। ਇੱਕ ਵਾਰੀ ਸ਼ਾਮ ਦਾ ਸਮਾਂ ਹੁੰਦਾ, ਕੰਮ ਤੋਂ ਘਰੇ ਆਉਂਦਾ। ਕੰਮ ਤੋਂ ਘਰੇ ਆ ਕੇ ਦੇਖਦਾ ਕਿ ਪਰਿਵਾਰ ਸਾਰਾ ਪੂਜਾ ਦੇ ਵਿੱਚ ਰੁੱਝਿਆ ਹੋਇਆ। ਖੈਰ ਉਹਦਾ ਕੋਈ ਮਤਲਬ ਨਹੀਂ ਸੀ ਇਹਨਾਂ ਸਭ ਚੀਜ਼ਾਂ ਦੇ ਨਾਲ। ਕਮਰੇ 'ਚ ਜਾਂਦਾ, ਨੌਕਰ ਨੂੰ ਆਵਾਜ਼ ਦਿੰਦਾ ਕਿ ਮੈਨੂੰ ਕੌਫੀ ਬਣਾ ਕੇ ਲਿਆ ਦੇ। ਬੈਠੇ ਬੈਠੇ ਨੂੰ ਬੇਚੈਨੀ ਜੀ ਮਹਿਸੂਸ ਹੁੰਦੀ ਹੈ, ਇੱਕਦਮ ਪਸੀਨਾ ਆਉਂਦਾ। ਨੌਕਰ ਨੂੰ ਫਿਰ ਤੋਂ ਆਵਾਜ਼ ਲਗਾਉਂਦਾ ਕਿ ਜਿਵੇਂ ਹਾਰਟ ਅਟੈਕ ਆ ਰਿਹਾ ਹੋਵੇ। ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਡਾਕਟਰਾਂ ਨੂੰ ਬੁਲਾਇਆ ਜਾਂਦਾ। ਸ਼ਹਿਰ ਦੇ ਵੱਡੇ ਵੱਡੇ ਡਾਕਟਰ ਦੇ ਘਰੇ ਪਹੁੰਚ ਜਾਂਦੇ ਨੇ। ਸਾਰਾ ਕੁਝ ਚੈੱਕ ਕੀਤਾ ਜਾਂਦਾ ਅਤੇ ਕਹਿੰਦੇ ਨੇ ਵੀ ਸੇਠ ਜੀ, ਤੁਸੀਂ ਬਿਲਕੁਲ ਠੀਕ ਠਾਕ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਸੇਠ ਜਿਹੜਾ ਹਾਲੇ ਵੀ ਬੜਾ ਬੇਚੈਨ ਸੀਗਾ, ਆਖਣ ਲੱਗਾ ਮੈਨੂੰ ਕੋਈ ਦਵਾਈ ਤਾਂ ਦਿਓ, ਮੇਰੀ ਬੇਚੈਨੀ ਕਿਸ ਤਰੀਕੇ ਨਾਲ ਤਾਂ ਜਾਵੇ। ਦਵਾਈ ਦੀ ਲੋੜ ਤਾਂ ਨਹੀਂ ਸੀ, ਪਰ ਡਾਕਟਰਾਂ ਨੇ ਫਿਰ ਵੀ ਕੁਝ ਗੋਲੀਆਂ ਦਿੱਤੀਆਂ, ਨਾਲ ਨੀਂਦ ਦੀ ਗੋਲੀ ਕੀ ਨੀਂਦ ਆ ਜੇ। ਦਵਾਈ ਖਾ ਤਾਂ ਲਈ ਪਰ ਬੇਚੈਨੀ ਹਾਲੇ ਵੀ ਨਹੀਂ ਗਈ। ਰਾਤ ਦਾ ਸਮਾਂ, ਸੋਚਿਆ ਚਲੋ ਬਾਹਰ ਟਹਿਲ ਕੇ ਆਉਣਾ। ਸੋ ਇੱਦਾਂ ਹੀ ਆਪਣੇ ਆਮ ਜੇ ਕੱਪੜਿਆਂ ਦੇ ਵਿੱਚ ਰਾਤ ਜਿੱਦਾਂ ਬੰਦਾ ਪਿਆ ਹੁੰਦਾ, ਉੱਦਾਂ ਹੀ ਉਹ ਨਿਕਲ ਜਾਂਦੇ ਨੇ ਸੈਰ ਕਰਨ। ਸੈਰ ਕਰਦੇ ਕਰਦੇ ਕਾਫੀ ਅੱਗੇ ਪਹੁੰਚ ਜਾਂਦੇ ਨੇ ਅਤੇ ਪਾਰਕ ਜੀ ਦੇ ਵਿੱਚ ਲੱਗੇ ਇੱਕ ਬੈਂਚ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸੋਚਾਂ ਦੇ ਵਿੱਚ ਹੁੰਦੇ ਨੇ, ਅਸਮਾਨ ਵੱਲ ਦੇਖ ਰਹੇ ਹੁੰਦੇ ਨੇ, ਚੱਪਲਾਂ ਉਤਾਰ ਕੇ ਪਾਸੇ ਰੱਖੀਆਂ ਹੁੰਦੀਆਂ ਨੇ। ਇਹਨਾਂ ਨੂੰ ਇੱਕ ਛੋਟਾ ਕਤੂਰਾ ਖੇਡਦਾ ਖੇਡਦਾ ਆਉਂਦਾ ਅਤੇ ਉਹਨਾਂ ਦੀ ਚੱਪਲ ਮੂੰਹ 'ਚ ਵਿੱਚ ਪਾ ਕੇ ਅਤੇ ਪਾਸੇ ਨੂੰ ਭੱਜ ਉੱਠਦਾ। ਪਹਿਲੇ ਤਾਂ ਉਹ ਦੇਖ ਰਹੇ ਸੀ ਸਭ ਕੁਝ, ਪਰ ਜਦੋਂ ਉਹ ਚੱਪਲ ਮੂੰਹ ਦੇ ਵਿੱਚ ਪਾ ਕੇ ਭੱਜ ਗਿਆ ਅਤੇ ਉਹ ਵੀ ਸੇਠ ਜੀ ਵੀ ਉਹਦੇ ਪਿੱਛੇ ਪਿੱਛੇ ਗਏ। ਛੋਟਾ ਕਤੂਰਾ ਜਿਹਦੇ ਮੂੰਹ ਦੇ ਵਿੱਚ ਚੱਪਲ ਸੀਗੀ, ਉਹਨੇ ਥੋੜ੍ਹੀ ਦੂਰ ਜਾ ਕੇ ਝੋਂਪੜੀ ਦੇ ਵਿੱਚ ਜਾ ਕੇ, ਜਿੱਥੇ ਨੇੜੇ ਤੇੜੇ ਹੋਰ ਬੜੀਆਂ ਝੋਂਪੜੀਆਂ ਸੀਗੀਆਂ, ਕੋਈ ਸਲੰਮ ਏਰੀਆ ਸੀਗਾ, ਉੱਥੇ ਚੱਪਲ ਰੱਖਤੀ ਅਤੇ ਫਿਰ ਆਪਣੀ ਖੇਡਣ 'ਚ ਰੁੱਝ ਗਿਆ। ਸੇਠ ਜੀ ਨੇ ਚੱਪਲ ਚੱਕੀ, ਵਾਪਸ ਪਾਈ ਅਤੇ ਹੁਣ ਸਮਾਂ ਦੇਖਣ ਲੱਗ ਗਏ ਕਿ ਕਾਫੀ ਸਮਾਂ ਹੋ ਗਿਆ, ਘਰੇ ਜਾਣਾ ਚਾਹੀਦਾ। ਘਰ ਵੱਲ ਨੂੰ ਤੁਰ ਹੀ ਰਹੇ ਸੀਗੇ, ਅਚਾਨਕ ਕੰਨਾਂ ਦੇ ਵਿੱਚ ਝੋਂਪੜੀ ਤੋਂ ਇੱਕ ਆਵਾਜ਼ ਪੈਂਦੀ ਹੈ। ਇਹ ਕਿਸੇ ਔਰਤ ਦੀ ਆਵਾਜ਼ ਸੀ ਜਿਹੜੀ ਉੱਚੀ ਉੱਚੀ ਰੋ ਰਹੀ ਸੀ। ਸਵੇਰ ਦੇ 4 ਵਜੇ ਉੱਚੀ ਉੱਚੀ ਔਰਤ ਰੋਈ ਜਾਵੇ, ਥੋੜ੍ਹਾ ਅਜੀਬ ਲੱਗਿਆ। ਪਰ ਸੇਠ ਜੀ ਨੇ ਸੋਚਿਆ ਕਿ ਮੈਂ ਇੱਥੇ ਕੀ ਕਰਨਾ, ਕੀ ਲੋੜ ਆ। ਘਰ ਵੱਲ ਨੂੰ ਕਦਮ ਵਧਾਏ, ਪਰ ਜਿੱਦਾਂ ਮਨ ਨੇ ਇਜਾਜ਼ਤ ਨਹੀਂ ਦਿੱਤੀ, ਉਸ ਬੇਚੈਨੀ ਨੇ ਇਜਾਜ਼ਤ ਨਹੀਂ ਦਿੱਤੀ। ਜਾ ਕੇ ਝੋਪੜੀ ਦਾ ਦਰਵਾਜ਼ਾ ਖਟਖਟਾਇਆ ਅਤੇ ਅੱਗੋਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਤੋਂ ਪਹਿਲਾਂ ਕਿ ਔਰਤ ਕੁਝ ਪੁੱਛਦੀ ਹੈ, ਆਪ ਹੀ ਬੋਲ ਪਏ ਕਿ ਭੈਣ ਜੀ ਮੈਂ ਮਾਫ਼ੀ ਚਾਹੁੰਦਾ, ਇੰਨੀ ਸਮੇਂ ਸਵੇਰ ਦੇ 4 ਵਜੇ ਤੁਹਾਡਾ ਦਰਵਾਜ਼ਾ ਖਟਕਾ ਰਿਹਾ, ਪਰ ਮੈਨੂੰ ਇੱਥੋਂ ਤੁਹਾਡੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਸੀ। ਕਿ ਸਭ ਠੀਕ ਹੈ, ਤੁਸੀਂ ਕਿਉਂ ਰੋ ਰਹੇ ਹੋ? ਸੇਠ ਦੇ ਪੁੱਛਣ ਦੀ ਦੇਰ ਸੀ। ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰਤਾ, ਰੋ ਰੋ ਕੇ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਕਿ ਮੇਰੀ ਇੱਕ ਛੋਟੀ ਬੇਟੀ ਆ ਜਿਸ ਨੂੰ ਕੈਂਸਰ ਹੈ, ਜਿਸ ਦਾ ਓਪਰੇਸ਼ਨ ਹੋਣਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਸੇਠ ਕਹਿੰਦਾ ਕਿ ਤੁਸੀਂ ਮਦਦ ਕਿਉਂ ਨਹੀਂ ਮੰਗਦੇ? ਜਿੱਥੇ ਕੰਮ ਕਰਦੇ ਹੋ, ਆਲੇ ਦੁਆਲੇ ਤੋਂ, ਕਿਸੇ ਰਿਸ਼ਤੇਦਾਰ ਤੋਂ? ਤੋ ਦੱਸਣ ਲੱਗੀ ਕਿ ਘਰਾਂ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ,
ਉੱਥੇ ਵੀ ਜਦੋਂ ਦੱਸਿਆ ਤਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ। ਕੱਲ੍ਹ ਜਦੋਂ ਮੈਂ ਆਪਣੀ ਝੌਂਪੜੀ ਦੇ ਬਾਹਰ ਬੈਠੀ ਦੁਖੀ ਸੀ ਅਤੇ ਇੱਕ ਬਾਬਾ ਜੀ ਕੋਲੋਂ ਲੰਘੇ। ਬਾਬਾ ਜੀ ਨੇ ਮੈਨੂੰ ਮੇਰਾ ਦੁੱਖ ਪੁੱਛਿਆ ਅਤੇ ਆਖਣ ਲੱਗੇ ਕਿ ਕੱਲ੍ਹ ਸਵੇਰੇ ਚਮਤਕਾਰ ਹੋਊਗਾ ਇੱਕ, ਤੂੰ ਬਸ ਸਵੇਰੇ 4 ਵਜੇ ਉੱਠ ਕੇ ਰੋਣਾ ਸ਼ੁਰੂ ਕਰ ਦੇ, ਜਿੰਨਾ ਉੱਚੀ ਹੋ ਸਕਿਆ ਉਨਾ ਉੱਚੀ ਰੋਈ, ਰੱਬ ਤੇਰੀ ਜ਼ਰੂਰ ਸੁਣੂਗਾ, ਕੋਈ ਨਾ ਕੋਈ ਆਪਣਾ ਜੀ ਜ਼ਰੂਰ ਭੇਜੂਗਾ ਤੇਰੀ ਮਦਦ ਲਈ। ਇਸੇ ਕਰਕੇ ਉਹ ਕਹਿੰਦੀ ਕਿ ਮੈਂ ਰੋ ਰਹੀ ਹਾਂ, ਉੱਚੀ ਉੱਚੀ ਰੋ ਰਹੀ ਹਾਂ ਕਿ ਸ਼ਾਇਦ ਚਮਤਕਾਰ ਹੋਵੇ। ਇਹ ਸਭ ਗੱਲਾਂ ਸੁਣ ਕੇ ਜਿੱਦਾਂ ਸੇਠ ਦਾ ਮਨ ਪਿਘਲ ਗਿਆ, ਪਸੀਜ ਗਿਆ, ਉਸਦੇ ਭੋਲੇਪਨ 'ਤੇ ਅੰਦਰੋਂ ਅੰਦਰ ਹੀ ਦੁਖੀ ਜਿਹਾ ਹੋ ਗਿਆ ਵੀ ਕੈਸੇ ਗਰੀਬ ਲੋਕ ਵੀ ਨੇ। ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਫੋਨ ਕੀਤਾ ਅਤੇ ਉਸੇ ਵੇਲੇ ਐਂਬੂਲੈਂਸ ਉਸ ਝੌਂਪੜੀ ਦੇ ਵਿੱਚ ਪਹੁੰਚ ਗਈ। ਲੜਕੀ ਨੂੰ ਹੋਸਪਿਟਲ ਭੇਜਿਆ, ਉਸਦੀ ਮਾਂ ਨੂੰ ਵਾਅਦਾ ਕੀਤਾ ਕਿ ਇਸਦਾ ਸਾਰਾ ਆਪਰੇਸ਼ਨ ਦਾ ਖਰਚਾ ਮੈਂ ਚੁੱਕੂੰਗਾ, ਮੇਥੋਂ 5-6 ਫੈਕਟਰੀਆਂ ਨੇ, ਤੂੰ ਜਿੱਥੇ ਵੀ ਕੰਮ ਕਰਨਾ ਚਾਹਵੇਂ ਤੂੰ ਉੱਥੇ ਆ ਕੇ ਕਰ ਸਕਦੀ ਹੈ, ਨੌਕਰਾਂ ਵਾਲਾ ਕੁਆਟਰ ਵੀ ਹੈਗਾ ਇੱਕ, ਉੱਥੇ ਤੂੰ ਰਹਿ ਸਕਦੀ ਹੈ। ਅਤੇ ਉਹ ਔਰਤ ਸ਼ੁਕਰ ਕਰਦੀ ਨਹੀਂ ਸੀ ਰੱਜ ਰਹੀ। ਸੇਠ ਨੇ ਇੱਕ ਚੀਜ਼ 'ਤੇ ਧਿਆਨ ਦਿੱਤਾ ਕਿ ਉਸਦੀ ਬੇਚੈਨੀ ਹੁਣ ਚਲੀ ਗਈ ਸੀਗੀ, ਉਸਨੂੰ ਹੁਣ ਕੋਈ ਬੇਚੈਨੀ ਨਹੀਂ ਸੀ, ਬੜਾ ਹਲਕਾ ਮਹਿਸੂਸ ਕਰੀ ਜਾਂਦਾ ਸੀ। ਪਰ ਉਸਦੇ ਮਨ ਦੇ ਵਿੱਚ ਇੱਕ ਸ਼ੰਕਾ, ਇੱਕ ਸਵਾਲ ਜਿਹੜਾ ਰਹਿ ਰਿਹਾ ਕਿ ਉਸਨੂੰ ਤੰਗ ਕਰੀ ਜਾਂਦਾ ਸੀ। ਹੁਣ ਸੋਚਦਾ ਸੀਗਾ ਕਿ ਬੇਚੈਨੀ ਤਾਂ ਮੇਰੀ ਖਤਮ ਹੋ ਗਈ, ਅਤੇ ਜਿਸ ਰੱਬ ਤੋਂ ਮੈਂ ਇੰਨਾ ਡਿਸਟੈਂਸ ਬਣਾ ਕੇ ਰੱਖਦਾ, ਮੈਂ ਨਾਸਤਿਕ ਬੰਦਾ, ਰੱਬ ਦੇ ਵਿੱਚ ਕਦੀ ਯਕੀਨ ਨਹੀਂ ਕੀਤਾ, ਪਰ ਰੱਬ ਸੱਚੀ ਹੈਗਾ? ਜੇ ਹੈਗਾ ਤਾਂ ਫਿਰ ਜ਼ਰੂਰ ਉਸਦੀ ਕੋਈ ਕਹਾਣੀ ਤਾਂ ਹੈ। ਕੀ ਚੱਕਰ ਹੋਇਆ ਕਿ ਮੈਂ ਉੱਥੇ ਉਸ ਸਮੇਂ ਗਿਆ, ਉਸ ਔਰਤ ਨੇ ਰੋਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ ਉਸ ਸਮੇਂ ਅਤੇ ਉਸਦੀ ਮਦਦ ਵੀ ਕੀਤੀ। ਬਹੁਤ ਖਿਆਲ ਆਏ ਮਨ ਦੇ ਵਿੱਚ ਕਿ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹ ਲੋਕ ਕਿਉਂ ਫਿਰ ਲੜਾਉਣ ਡਿਆ ਉਹਨਾਂ ਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਉਹਦੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨਾਂ ਸਾਰੇ ਖਿਆਲਾਂ ਦੇ ਵਿੱਚ ਇੱਕ ਗੱਲ ਤਾਂ ਉਹਦੀ ਕਲੀਅਰ ਹੋ ਗਈ ਸੀਗੀ ਕਿ ਇਹ ਸਾਰੇ ਬਹਾਨੇ ਹੀ ਨੇ, ਜ਼ਰੀਆ ਬਣਨਾ ਕਿ ਨਹੀਂ ਬਣਨਾ ਇਹ ਸਾਡੇ 'ਤੇ ਤੈਅ ਹੁੰਦਾ। ਉਸ ਦਿਨ ਉਹ ਗੱਲ ਸਮਝ ਪੈ ਗਈ ਕਿ ਜਦ ਮੈਂ ਉਸ ਔਰਤ ਕੋਲ ਪਹੁੰਚਿਆ, ਨਾ ਉਹਨੇ ਮੇਰੀ ਜਾਤ ਪੁੱਛੀ, ਨਾ ਮੈਂ ਉਹਦਾ ਧਰਮ ਪੁੱਛਿਆ, ਬਸ ਮੈਨੂੰ ਪਤਾ ਸੀ ਇਸ ਨੂੰ ਜ਼ਰੂਰਤ ਹੈ ਅਤੇ ਮੈਂ ਜ਼ਰੀਆ ਬਣ ਕੇ ਉੱਥੇ ਪਹੁੰਚ ਗਿਆ। ਹੁਣ ਉਸਦੀ ਇੱਕ ਚੀਜ਼ 'ਤੇ ਕਲੀਅਰ ਹੋ ਗਈ ਸੀਗੀ ਕਿ ਕਿੰਨੇ ਸਾਲਾਂ ਤੋਂ ਉਹਨੂੰ ਲੱਗਦਾ ਸੀਗਾ ਕਿ ਕਰਮ ਕਰੋ, ਕਰਮ ਕਰੋ, ਕਰਮ ਕਰੋ, ਸਿਰਫ ਕੰਮ ਕਰਦੇ ਰਹੋ, ਪਰ ਉਸ ਤੋਂ ਇਲਾਵਾ ਇੱਕ ਚੀਜ਼ ਉਸਨੂੰ ਹੋਰ ਪਤਾ ਲੱਗੀ ਕਿ ਕੰਮ ਦੇ ਨਾਲ ਨਾਲ ਕਿਸੇ ਹੋਰ ਦੇ ਕੰਮ ਵੀ ਆਓ, ਕਿਸੇ ਹੋਰ ਦੀ ਮਦਦ ਵੀ ਕਰੋ। ਜੋ ਹੁਣ ਤੱਕ ਸੁਣਦੇ ਆਏ ਸਨ ਕਿ ਕੰਮ ਕਰੋ ਫਿਰ ਹੀ ਰਿਜ਼ਲਟ ਮਿਲੂਗਾ, ਉਹਨੇ ਹੋਰ ਵਰਕੋਲਿਕ ਬਣਾਤਾ ਕਿ ਆਲੇ ਦੁਆਲੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੇਰੀ ਜ਼ਰੂਰਤ ਸ਼ਾਇਦ ਕਿਸੇ ਹੋਰ ਨੂੰ ਵੀ ਪੈ ਸਕਦੀ, ਮੇਰੇ ਰਿਸੋਰਸਿਸ ਦੀ, ਮੇਰੇ ਸਮੇਂ ਦੀ, ਬਸ ਆਪਣੇ ਕੰਮ ਦੇ ਵਿੱਚ ਹੀ ਨਾ ਰੁੱਝ ਗਏ। ਅਤੇ ਉਹ ਬੇਚੈਨੀਆਂ ਵੱਧਦੀਆਂ ਗਈਆਂ, ਉਹ ਬੇਚੈਨੀਆਂ ਅੱਧੀਆਂ ਅੱਧੀਆਂ ਕਰਕੇ ਵੰਡਣੀਆਂ ਸੀਗੀਆਂ, ਤਾਂ ਇੱਦਾਂ ਹੀ ਸਾਰਿਆਂ ਖੁਸ਼ ਰਹਿਣਾ ਸੀ। ਉਸਨੂੰ ਸਮਝ ਆ ਗਈ ਕਿ ਜਦ ਕਿਸੇ ਦੀ ਮਦਦ ਕੀਤੀ ਸਕੂਨ ਫਿਰ ਹੀ ਮਿਲਿਆ। ਉੱਪਰ ਵਾਲੇ ਨੇ ਬਸ ਇੱਕੋ ਧਰਮ ਬਣਾਇਆ ਇਨਸਾਨੀਅਤ ਦਾ, ਅਤੇ ਉਹ ਅਸੀਂ ਭੁੱਲਦੇ ਜਾਂਦੇ ਹਾਂ। ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁਝ ਕੁ ਚੀਜ਼ਾਂ ਜ਼ਰੂਰ ਸਿੱਖਣ ਨੂੰ ਮਿਲਦੀਆਂ, ਜਾਂ ਸਮਝਣ ਨੂੰ, ਜਾਂ ਸੋਚਣ ਨੂੰ। ਪਹਿਲੀ ਇਹ ਕਿ ਭਰੋਸਾ ਰੱਖੋ, ਚਮਤਕਾਰ ਜ਼ਰੂਰ ਹੋਊਗਾ।
ਪਰ ਉਹ ਗੱਲ ਭਰੋਸੇ ਤੇ ਹੀ ਆ। ਦੂਜਾ ਇਹ ਕਿ ਦੂਸਰਿਆਂ ਦੀ ਮਦਦ ਕਰਨੀ ਸਿੱਖੀਏ, ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ। ਉਸਨੂੰ ਪਤਾ, ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ, ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ, ਕਿਸ ਦਾ ਭਲਾ ਕਰ ਰਹੇ ਹੋ, ਅਤੇ ਪੂਰਾ ਸੋਚ ਵੀ ਰਹੇ ਹੋ। ਅਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ, ਕਦੀ ਕਦੀ ਮੁਸਕਾਨ ਵੀ ਵੰਡਣੀ ਜ਼ਰੂਰੀ ਹੁੰਦੀ ਆ। ਅਤੇ ਚੌਥਾ, ਇੰਨੇ ਵੀ ਵਰਕਹੋਲਿਕ ਨਾ ਬਣੀਏ, ਇੰਨੇ ਵੀ ਆਪਣੇ ਕੰਮ ਕਾਰ ਦੇ ਵਿੱਚ ਨਾ ਰੁੱਝੀਏ ਕਿ ਆਲਾ ਦੁਆਲਾ ਦਿਸ ਨੂੰ ਹਟ ਜਾਏ, ਆਲੇ ਦੁਆਲੇ ਦੀਆਂ ਪ੍ਰੋਬਲਮਸ ਸਾਨੂੰ ਸਾਡੀਆਂ ਲੱਗਣ ਹੀ ਨਾ। ਵੈਸੇ ਸਾਡੀਆਂ ਨਹੀਂ ਨੇ ਉਹ, ਪਰ ਉਹ ਸਾਰਿਆਂ ਦੀਆਂ ਜ਼ਰੂਰ ਨੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਸ਼ਰਤਾਂ ਲਾਗੂ।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਰੈਡੀ ਸੈਟ ਗੋ, ਚੈਟਸਟਨ ਫੋਰਡ ਡੈਂਡੇਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ ਰੇਡੀਓ

0: Bajwa, employer sponsor, partner, your parents, your visa, skilled migration, student visa, MRP, your RRT, appeals, the skills, assessments, the mahir baithe ne. Pune appointment li call karo 0410-503-503.
1: Ya 90-77-33.
0: Ya email info@vivaimmigration.com.au.
1: Yaad rakho 90-77-97-33.
0: Viva Immigration and Education Consultant.
1: Har kadam tuhade naal.
2: Melbourne de Southeast ilake de sare builders de bricklayers li khush khabri. ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
3: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 0433-280-2522 ਤੇ।

0: ਰੇਡੀਓ ਹਾਂਜੀ 1674 ਐਮ, ਮੈਂ ਬਲਕੀਰਤ ਸਿੰਘ, ਸਵਾਗਤ ਤੁਹਾਡਾ ਸਾਰਿਆਂ ਦਾ ਰੇਡੀਓ ਹਾਂਜੀ 1674 ਐਮ ਦੇ ਉੱਤੇ। ਅੱਜ ਮੇਰੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ ਜੁੜ ਚੁੱਕੇ ਨੇ ਯਾਦਵਿੰਦਰ ਸਿੰਘ ਜੀ। ਤੁਸੀਂ ਇਹਨਾਂ ਨੂੰ ਮਿਲੇ ਹੋਗੇ ਜਾ ਕੇ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ 'ਤੇ, ਜਾਂ ਫਿਰ ਹੋ ਸਕਦਾ ਤੁਹਾਡੀ ਫੋਨ 'ਤੇ ਕਦੀ ਇਹਨਾਂ ਨਾਲ ਗੱਲਬਾਤ ਹੋਈ ਹੋਵੇ, ਅਪੁਆਇੰਟਮੈਂਟ ਬਣੀ ਹੋਵੇ। ਸ਼ਾਇਦ ਤੁਸੀਂ ਪਹਿਲੀ ਵਾਰ ਜਿਹੜਾ ਉਹ ਰੇਡੀਓ 'ਤੇ ਇਹਨਾਂ ਦੀ ਆਵਾਜ਼ ਜਿਹੜੀ ਉਹ ਸੁਣੋਗੇ, ਪਰ ਇਹ ਸਾਡੇ ਨਾਲ ਜੁੜੇ ਨੇ ਅੱਜ ਇਮੀਗ੍ਰੇਸ਼ਨ ਦੀਆਂ ਅਪਡੇਟਸ ਨੂੰ ਲੈ ਕੇ। ਆਓ ਜਾਣਦੇ ਹਾਂ ਕੀ ਨੇ ਅੱਜ ਦੀਆਂ ਜਾਂ ਫਿਰ ਨੰਗੇ ਸਮੇਂ ਦੀਆਂ ਅਪਡੇਟਸ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਤੁਹਾਡਾ ਯਾਦਵਿੰਦਰ ਜੀ, ਕੀ ਹਾਲ ਚਾਲ, ਠੀਕ ਹੋ?
1: ਧੰਨਵਾਦ ਬਲਕੀਰ ਜੀ, ਹਾਲ ਬਹੁਤ ਵਧੀਆ ਨੇ ਜੀ, ਤੇ ਡਿਪਾਰਟਮੈਂਟ ਨਵੇਂ ਤੋਂ ਨਵੇਂ ਅਪਡੇਟ ਲੈ ਕੇ ਆਈ ਜਾ ਰਹੇ ਨੇ। ਥੈਂਕ ਯੂ ਲੌਂਗ ਇੰਟਰੋਡਕਸ਼ਨ ਦੇ ਲਈ। ਹਾਂਜੀ ਬਿਲਕੁਲ, ਮੇਰਾ ਅੱਜ ਪਹਿਲਾ ਦਿਨ ਹੀ ਆ ਜੀ ਰੇਡੀਓ ਹਾਂਜੀ ਦੇ ਉੱਤੇ
0: ਜੀ।
1: ਜਨਰਲੀ ਆਪਾਂ ਲਾਸਟ ਟਾਈਮ ਮੈਨੂੰ ਲਾਈਵ ਹੀ ਕੀਤਾ ਸੀਗਾ ਇੰਸਟਾਗ੍ਰਾਮ ਤੇ ਟਿਕਟੋਕ ਦੇ ਉੱਤੇ।
0: ਬਾਕੀ ਤੁਸੀਂ ਵੀਡੀਓਜ਼ ਮੈਨੂੰ ਲੱਗਦਾ ਤੁਸੀਂ ਇਹਨਾਂ ਦੀਆਂ ਵੇਖੀਆਂ ਹੋਣਗੀਆਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਉੱਤੇ, ਪਰ ਆਵਾਜ਼ ਜਿਹੜੀ ਆ ਉਹ ਤੁਸੀਂ ਰੇਡੀਓ ਤੇ ਪਹਿਲੀ ਵਾਰ ਜਿਹੜੀ ਉਹ ਸੁਣ ਰਹੇ ਹੋ। ਬਿਲਕੁਲ ਜੀ, ਕਿੱਦਾਂ ਫਿਰ ਜੇ ਆਪਾਂ ਅਪਡੇਟਸ ਦੀ ਤੁਸੀਂ ਗੱਲ ਕੀਤੀ ਕਿ ਰੋਜ਼ 'ਚ ਕੁਛ ਨਾ ਕੁਛ ਆਉਂਦਾ ਜਾਂਦਾ ਹੀ ਰਹਿੰਦਾ ਵਾ, ਖਾਸ ਕਰਕੇ ਇਹ ਜਿਹੜਾ ਟਾਈਮ ਪੀਰੀਅਡ ਚੱਲਣ ਡਿਆ, ਜਿੱਦਾਂ ਕਿ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਚੇਂਜ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ, ਬਜਟ ਜਿਹੜਾ ਉਹ ਨਵਾਂ ਆਇਆ ਵਾ ਆਪਾਂ ਸਾਰੇ ਇਹ ਵੀ ਜਾਣਦੇ ਹਾਂ, ਫਿਰ ਉਹਦੇ ਵਿੱਚੋਂ ਕੀ ਨਿਕਲ ਕੇ ਆਇਆ ਵਾ, ਕਿਹੜੀਆਂ ਨੇ ਜਿਹੜੀਆਂ ਕਰੰਟ ਅਤੇ ਖਾਸ ਖਾਸ ਅਪਡੇਟਸ?
1: ਇੱਕ ਓਵਰਆਲ ਅਪਡੇਟ ਬਲਕੀਰ ਜੀ ਜਿਹੜਾ ਮੈਂ ਦੇਖ ਰਿਹਾ ਜੀ, ਉਹ ਡਿਪਾਰਟਮੈਂਟ ਇੱਕ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਲੀਅਰ ਹੈ ਕਿ ਉਹ ਜਿਹੜੇ ਇੱਥੇ ਰਹਿਣ ਦੇ ਜਿਹੜੇ ਰਾਹ ਸੀਗੇ, ਜਿਹੜੇ ਲੋਕੀ ਯੂਜ਼ ਕਰਦੇ ਸੀਗੇ ਕਿ ਆਪਣਾ ਵੀਜ਼ਾ ਐਕਸਟੈਂਡ ਕਰ ਦਿਓ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿੰਦੇ ਸੀਗੇ, ਤਕਰੀਬਨ ਉਹਨਾਂ ਦੇ ਸਾਰੇ ਰਾਹ ਬੰਦ ਕਰਨ ਦੇ ਉੱਤੇ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਲੋਕੀ ਮਿਸਯੂਜ਼ ਕਰਦੇ ਸੀ ਵੀਜ਼ਿਆਂ ਨੂੰ ਉਹਨੂੰ ਰੋਕਿਆ ਜਾ ਸਕੇ। ਇਹ ਚੀਜ਼ ਉਹਨਾਂ ਨੇ ਕਲੈਰੀਫਾਈ ਕੀਤੀ, ਬਜਟ ਦੇ ਵਿੱਚ ਵੀ ਕੀਤੀ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਬਜਟ ਉਹਨਾਂ ਨੇ ਉਹ ਫੈਡਰਲ ਕੋਰਟ ਨੂੰ ਵੀ ਦੇ ਰਹੇ ਨੇ, ਜਿਵੇਂ ਕਿ ਲੋਕੀ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਦੇ ਸੀਗੇ ਤਾਂ ਉਸਦੇ ਵਿੱਚ ਹੁੰਦਾ ਕੀ ਸੀਗਾ ਕਿ ਪਹਿਲਾਂ ਵੇਟਿੰਗ ਟਾਈਮ ਬਹੁਤ ਲੰਬਾ ਹੁੰਦਾ ਸੀਗਾ, ਹੁਣ ਕੀ ਆ ਕਿ ਉਹ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੋ ਗਿਆ ਡਿਪਾਰਟਮੈਂਟ ਹੋਮ ਅਫੇਅਰ ਦੇ ਵੱਲੋਂ ਵੀ, ਦੈਨ ਜੇ ਉਹਦੀ ਏ ਆਰ ਟੀ ਪਾਉਂਦੇ ਸੀ ਉਹਦਾ ਵੀ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੈ ਕੰਪੈਰੀਜ਼ਨ ਜੇ ਆਪਾਂ ਪਿਛਲੇ 2-3 ਸਾਲ ਪੁਰਾਣਾ ਦੇਖੀਏ। ਤੇ ਹੁਣ ਜਿਹੜਾ ਨੈਕਸਟ ਸਟੈਪ ਉਹ ਕਰ ਰਹੇ ਨੇ ਉਹ ਫੈਡਰਲ ਕੋਰਟਸ ਨੂੰ ਇਸ ਦੇ ਲਈ ਮਿਲੀਅਨਸ ਡਾਲਰ ਉਹਨਾਂ ਨੇ ਦਿੱਤੇ ਨੇ ਨੈਕਸਟ ਜਿਹੜੇ ਬਜਟ ਦੇ ਵਿੱਚ ਦੇਣੇ ਨੇ ਬੇਸਿਕਲੀ, ਤਾਂ ਕਿ ਜਿਹੜਾ ਫੈਡਰਲ ਕੋਰਟ ਦਾ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਘੱਟ ਕੀਤਾ ਜਾ ਸਕੇ।
0: ਓਕੇ,
1: ਤੇ ਹਾਂਜੀ, ਤੇ ਦੂਜੀ ਗੱਲ ਜਿਹੜੀ ਗੁੱਡ ਨਿਊਜ਼ ਇਹ ਆਈ ਹੈ ਕਿ ਲਾਸਟ ਈਅਰ ਕੀ ਹੋਇਆ ਸੀਗਾ ਕਿ ਜਦੋਂ ਇਹਨਾਂ ਨੇ ਸੀਟ ਐਲੋਕੇਸ਼ਨ ਜਿਹੜੇ ਇਹਨਾਂ ਦੇ ਪਲੈਨਿੰਗ ਲੈਵਲ ਸੀਗੇ ਉਹ ਅਨਾਊਂਸ ਕਰਨੇ ਸੀਗੇ, ਪਿਛਲੇ ਸਾਲ ਦੇ ਵਿੱਚ ਕਾਫੀ ਦੇਰੀ ਕੀਤੀ ਸੀ ਇਹ ਚੀਜ਼ ਨੂੰ ਅਪਡੇਟ ਕਰਨ ਦੇ ਲਈ ਕਿ ਕਿਹੜੇ ਵੀਜ਼ਾ ਲਈ ਕਿੰਨੀਆਂ ਸੀਟਸ ਐਲੋਕੇਟ ਹੋ ਰਹੀਆਂ ਨੇ, ਦੈਨ ਫਿਰ ਕਾਫੀ ਲੇਟ ਅਨਾਊਂਸ ਹੋਏ ਸੀ ਕਿ ਕਿਹੜੀ ਸਟੇਟ ਨੂੰ ਕਿੰਨੀਆਂ ਸੀਟ ਕਿਹੜੇ ਵੀਜ਼ੇ ਲਈ ਐਲੋਕੇਟ ਹੋਈਆਂ ਨੇ। ਇਸ ਸਾਲ ਦੇ ਵਿੱਚ ਇਹਨਾਂ ਨੇ ਬਜਟ ਦੇ ਵਿੱਚ ਹੀ ਕਲੈਰੀਫਾਈ ਕਰ ਦਿੱਤਾ ਕਿ ਜਿਹੜਾ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਹੈ ਉਹ 1,85,000 ਰਹਿਣ ਵਾਲਾ ਹੈ, ਤੇ ਨਾਲ ਦੀ ਨਾਲ ਇਹ ਵੀ ਕਲੈਰੀਫਾਈ ਕਰ ਦਿੱਤਾ ਕਿ ਕਿਹੜੀ ਸਬ ਕਲਾਸ ਨੂੰ ਕਿੰਨੀਆਂ ਸੀਟਸ ਐਲੋਕੇਟ ਹੋਣਗੀਆਂ, ਯਾਨੀ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿਹੜੀ ਸਬ ਕਲਾਸ ਦੇ ਵਿੱਚ ਕਿੰਨੇ ਵੀਜ਼ੇ ਆ ਜਿਹੜੇ ਉਹ ਗ੍ਰਾਂਟ ਹੋਣਗੇ।
0: ਓਕੇ,
1: ਤਾਂ ਇਸ ਦੇ ਲਈ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਨੇ ਵਧੀਆ ਕੀਤਾ ਕਿ ਜਲਦੀ ਅਨਾਊਂਸ ਕਰ ਦਿੱਤਾ ਤਾਂ ਕਿ ਜਿਹੜੇ ਵੀ ਐਪਲੀਕੈਂਟਸ ਨੇ ਉਹ ਕਲੀਅਰ ਨੇ ਕਿ ਕਿਹੜੇ ਵੀਜ਼ੇ ਨੂੰ ਉਹ ਟਾਰਗੇਟ ਕਰ ਸਕਣ।
0: ਜੀ ਬਿਲਕੁਲ, ਕਿਉਂਕਿ ਜੇ ਇੱਕ ਵਾਰੀ ਰਾਹ ਜੇ ਆਪਾਂ ਨੂੰ ਦੇਖ ਜੇ ਵੀ ਕਿਹੜੇ ਪਾਸੇ ਨੂੰ ਜਾਣਾ, ਫਿਰ ਬੰਦਾ ਉਸੇ ਹਿਸਾਬ ਨਾਲ ਜਿਹੜਾ ਆਪਣਾ ਪਲੈਨ ਕਰ ਲੈਂਦਾ ਵਾ, ਅਤੇ ਇਹ ਇੱਕ ਮੈਨੂੰ ਲੱਗਦਾ ਗੁੱਡ ਨਿਊਜ਼ ਆ। ਅਤੇ ਉੱਧਰ ਜੇ ਜਿੱਦਾਂ ਸਬ ਕਲਾਸ ਦੀ ਤੁਸੀਂ ਗੱਲ ਕੀਤੀ ਆ, ਜੇ ਆਪਾਂ ਗੱਲ ਕਰੀਏ ਕੋਰਸਾਂ ਦੀ, ਓਕੂਪੇਸ਼ਨ ਦੀ, ਵੀ ਪੜ੍ਹਾਈ ਕਿਹੜੀ ਕਰੋ, ਪ੍ਰਾਇਓਰਿਟੀ ਲਿਸਟ ਵੀ ਆਈ ਥਿੰਕ ਇਹਨਾਂ ਨੇ ਜਿਹੜੀ ਉਹ ਕੱਢੀ ਆ ਵੀ ਆਹ ਜਿਹੜੇ ਸਾਡੇ ਨੇ ਇਹਨਾਂ ਨੂੰ ਪ੍ਰਾਇਓਰਿਟੀ ਆ।
1: ਜੇ ਤੁਸੀਂ ਡਾਕੂਮੈਂਟਡ ਪ੍ਰਾਇਓਰਿਟੀ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਤੋਂ ਹੀ ਮੈਡੀਕਲ ਫੀਲਡ ਦੇ ਜਿਹੜੇ ਓਕੂਪੇਸ਼ਨ ਹੈ ਜਿਵੇਂ ਡਾਕਟਰਸ ਹੋ ਗਏ ਜਾਂ ਨਰਸਿਸ ਹੋ ਗਏ ਜਾਂ ਟੀਚਰਸ ਹੋ ਗਏ, ਇਹਨਾਂ ਨੂੰ ਆਲਰੇਡੀ ਡਾਕੂਮੈਂਟਡ ਪ੍ਰਾਇਓਰਿਟੀ ਆ, ਕਿਉਂਕਿ ਜੇ ਕਿਸੇ ਨੂੰ ਇਨਵਾਈਟ ਆ ਵੀ ਜਾਂਦਾ ਤਾਂ ਉਹਦੀ ਵੀਜ਼ਾ ਗ੍ਰਾਂਟ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਸੈਸਿੰਗ ਆ ਜਿਹੜੀ ਫਾਸਟ ਰਹਿਣ ਵਾਲੀ ਆ। ਪਰ ਇੱਕ ਚੀਜ਼ ਆ ਜਿਹੜੀ ਕਿ ਉਹ ਕੰਸਟਰਕਸ਼ਨ ਸੈਕਟਰ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਕੰਸਟਰਕਸ਼ਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਟ੍ਰੇਡੀਜ਼ ਦੀ ਜ਼ਰੂਰਤ ਹੈ, ਤਾਂ ਉਹ ਰੀਸੈਂਟਲੀ ਇਹ ਦੇਖਣ ਨੂੰ ਵੀ ਮਿਲਿਆ ਹੈ ਕਿ ਜਿਹੜੇ ਵੀ ਭੈਣ ਭਰਾ ਸਾਡੇ ਕੰਸਟਰਕਸ਼ਨ ਫੀਲਡ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਜੋਬ ਰੈਡੀ ਪੂਰਾ ਕੀਤਾ ਹੈ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਇਨਵਾਈਟਸ ਨੇ ਮਿਲੇ ਨੇ, ਤੇ ਨਾਲ ਦੀ ਨਾਲ ਇਨਵੀਟੇਸ਼ਨ ਆਉਣ ਤੋਂ ਬਾਅਦ ਵੀ ਉਹਨਾਂ ਦੀ ਗ੍ਰਾਂਟ ਵੀ ਆ ਜਿਹੜੀ ਉਹ ਜਲਦੀ ਆ ਰਹੀ ਹੈ।
0: ਓਕੇ,
1: ਤਾਂ ਮੈਨੂੰ ਲੱਗਦਾ ਆਉਣ ਵਾਲੇ ਸਾਲ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਕੰਸਟਰਕਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਟ੍ਰੇਡ ਫੀਲਡਸ ਨੇ, ਚਾਹੇ ਉਹ ਕਾਰਪੈਂਟਰ ਹੋ ਗਈ ਜਾਂ ਵਾਲ ਐਂਡ ਫਲੋਰ ਟਾਈਲਰ ਹੋ ਗਈ, ਸੋਲਿਡ ਪਲਾਸਟਰ ਹੋ ਗਈ, ਗਲਾਸ ਐਂਡ ਗਲੇਜ਼ੀਅਰ ਹੋ ਗਈ, ਤੇ ਸਾਰੇ ਓਕੂਪੇਸ਼ਨ ਨੂੰ ਸਟਿਲ ਜਿਹੜੀ ਪ੍ਰਾਇਓਰਟੀ ਆ ਉਹ ਜਿਹੜੀ ਮਿਲਣ ਵਾਲੀ ਹੈ।
0: ਓਕੇ
1: ਹਾਂਜੀ
0: ਉਹੀ ਜੇ ਆਪਾਂ ਗੱਲ ਕਰੀਏ ਤੇ ਫਿਰ ਇਸੇ ਸਾਲ ਨੂੰ ਹੀ ਗਾੜੀ ਜਿਹੜਾ ਉਹ ਸੇਮ ਹੀ ਰੱਖਿਆ ਗਿਆ ਵਾ ਨੈਕਸਟ ਵੀ ਫਾਈਨੈਂਸ਼ੀਅਲ ਈਅਰ ਚ
1: ਹਾਂਜੀ ਬਿਲਕੁਲ ਜੀ ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਜਿਹੜੀਆਂ 1,85,000 ਸੀਟਾਂ ਐਲੋਕੇਟ ਹੋਈਆਂ ਸੀਗੀਆਂ ਤੇ ਇਸ ਸਾਲ ਦੇ ਵਿੱਚ ਵੀ ਜਿਹੜਾ ਨੰਬਰ ਉਹ ਸੇਮ ਰਹਿਣ ਵਾਲਾ ਹੈ ਇਸ ਦੇ ਵਿੱਚ ਇੱਕ ਜਿਹੜੀ ਬਲਕੀਰ ਜੀ ਮੇਜਰ ਚੇਂਜ ਆਈ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਇੰਪਲੋਇਰ ਸਪੋਂਸਰ ਵੀਜ਼ਾ ਨੇ ਉਹਦੀਆਂ ਜਿਹੜੀਆਂ ਸੀਟਸ ਨੇ ਉਹ ਪਿਛਲੇ ਸਾਲ ਸੀਗੀਆਂ ਅਪਰੋਕਸੀਮੇਟਲੀ 44,000 ਤੇ ਇਸ ਸਾਲ ਵਧਾ ਕੇ ਉਹ 58,000 ਕਰ ਦਿੱਤੀਆਂ ਨੇ ਯਾਨੀ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਇੰਪਲੋਇਰ ਸਪੋਂਸਰਸ਼ਿਪ ਦੇ ਥਰੂ PR ਲੋਕੀ ਅਪਲਾਈ ਕਰਨਗੇ ਤਾਂ ਉਹਨਾਂ ਦੇ ਨੰਬਰ ਵਧਾ ਕੇ ਹੋ ਸਕਦਾ ਆਪਾਂ ਨੂੰ ਜਲਦੀ ਜਿਹੜੀ ਗ੍ਰਾਂਟਸ ਉਹ ਦੇਖਣ ਨੂੰ ਮਿਲਣ
0: ਨਹੀਂ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਪ੍ਰੋਸੈਸਿੰਗ ਟਾਈਮ ਦੀ ਵੀ ਗੱਲ ਕੀਤੀ ਸੀ ਨਾ ਤੇ ਇਹ ਵੀ ਮੈਨੂੰ ਲੱਗਦਾ ਕਿ ਅਕਸਰ ਹੀ ਆਪਾਂ ਨੂੰ ਉਡੀਕ ਹੁੰਦੀ ਆ ਵੀ ਬਹੁਤ ਜ਼ਿਆਦਾ ਟਾਈਮ ਆ ਛੇਤੀ ਹੋ ਜੇ ਪਰ ਕਿਤੇ ਨਾ ਕਿਤੇ ਜਿਹਨਾਂ ਲਈ ਫਾਇਦਾ ਆ ਅਤੇ ਉੱਥੇ ਨਾਲ ਦੂਜਿਆਂ ਲਈ ਨੁਕਸਾਨ ਵੀ ਆ ਕਿਉਂਕਿ ਕਈ ਇੱਦਾਂ ਦੇ ਵੀ ਨੇ ਕਿ ਜਿਹੜੇ ਥੋੜ੍ਹਾ ਜਿਹਾ ਟਾਈਮ ਚਾਹੁੰਦੇ ਨੇ ਕਿ ਚਲੋ ਇਹਨੂੰ ਜ਼ਿਆਦਾ ਟਾਈਮ ਲੱਗ ਜੇ ਅਤੇ ਮੇਰਾ ਦੂਜੇ ਪਾਸਿਓਂ ਕੁਛ ਬਣ ਜੇ ਅਤੇ ਇਹ ਮੈਨੂੰ ਲੱਗਦਾ ਦੋਵੇਂ ਪਾਸੇ ਹੀ ਆ ਵੀ ਗੁੱਡ ਵੀ ਆ ਅਤੇ ਕਈਆਂ ਲਈ ਹੋ ਸਕਦਾ ਕਿ ਨੁਕਸਾਨਦਾਇਕ ਵੀ ਹੋਣੇ ਜਿਹੜੇ ਛੇਤੀ ਕਰ ਦਿੱਤੇ ਗਏ ਨੇ ਪ੍ਰੋਸੈਸਿੰਗ ਟਾਈਮ
1: ਨਹੀਂ ਬਿਲਕੁਲ ਜੀ ਕਿਉਂਕਿ ਜੇ ਆਪਾਂ ਅੱਜ 485 ਵੀਜ਼ਾ ਦੀ ਗੱਲ ਕਰੀਏ ਜਨਰਲੀ ਕੀ ਹੁੰਦਾ ਕਿ ਬੱਚਾ ਆਪਣੀ ਪੜ੍ਹਾਈ ਪੂਰੀ ਕਰਦਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇ ਉਹਨੇ ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਤਾਂ ਉਹਦੇ ਕੋਲੇ 485 ਵੀਜ਼ਾ ਪਾਉਣ ਦਾ ਆਪਸ਼ਨ ਹੁੰਦਾ ਤਾਂ ਉਹ 485 ਵੀਜ਼ਾ ਵੀ ਹੋਣਾ ਜਿਹੜਾ ਜਲਦੀ ਗ੍ਰਾਂਟ ਹੋ ਰਿਹਾ ਜੇ ਤੁਸੀਂ ਪ੍ਰੋਸੈਸਿੰਗ ਟਾਈਮ ਵੀ ਚੈੱਕ ਕਰੋਗੇ ਤਾਂ ਅਪਰੋਕਸੀਮੇਟਲੀ ਤਕਰੀਬਨ 30 ਤੋਂ 40 ਦਿਨਾਂ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਵੀਜ਼ੇ ਨੇ ਜਿਹੜੇ ਗ੍ਰਾਂਟ ਹੋ ਜਾਂਦੇ ਨੇ ਤਾਂ ਜਿਹਦੇ ਨਾਲ ਕੀ ਹੈ ਕਿ ਉਹਨਾਂ ਦਾ ਆਪਣਾ ਚਾਹੇ ਉਹਨਾਂ ਨੇ ਜੋਬ ਰੈਡੀ ਪੂਰਾ ਕਰਨਾ ਜਾਂ ਆਪਣੀ ਫੀਲਡ ਦੇ ਵਿੱਚ ਐਕਸਪੀਰੀਅੰਸ ਲੈਣਾ ਤਾਂ ਉਹਨਾਂ ਨੂੰ ਲਿਮਿਟਡ ਟਾਈਮ ਹੀ ਮਿਲਦਾ ਹੈ ਜਦੋਂ ਤੋਂ ਵੀਜ਼ਾ ਗ੍ਰਾਂਟ ਹੋ ਜਾਂਦਾ
0: ਜੀ ਬਿਲਕੁਲ ਜੀ ਆਪਾਂ ਅੱਗੇ ਚੱਲਦੇ ਹਾਂ ਗੱਲ ਕਰੀਏ ਤੇ ਇਸ ਤੋਂ ਇਲਾਵਾ ਕੋਈ ਖਾਸ ਅਪਡੇਟ
1: ਹਾਂਜੀ ਬਲਕਿ ਇੱਕ ਚੀਜ਼ ਮੈਨੂੰ ਲੱਗਦਾ ਆਪਾਂ ਇੱਕ ਹੋਰ ਐਡ ਕਰ ਦਈਏ ਇਸ ਦੇ ਵਿੱਚ ਜਦੋਂ ਆਪਾਂ ਨੰਬਰਸ ਦੀ ਗੱਲ ਕੀਤੀ ਸੀ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਤਾਂ ਇਹਦੇ ਵਿੱਚ ਜਿਹੜੇ ਇੱਕ ਮੇਜਰ ਚੀਜ਼ ਚੇਂਜ ਕੀਤੀ ਹੈ ਇਹਨਾਂ ਨੇ ਉਹ 491 ਦੀਆਂ ਸੀਟਸ ਨੇ ਉਹ ਬਹੁਤ ਜ਼ਿਆਦਾ ਘੱਟ ਕਰ ਦਿੱਤੀਆਂ ਨੇ ਜੀ ਪਿਛਲੇ ਸਾਲ ਤਕਰੀਬਨ ਹਾਂਜੀ 33,000 ਸੀਟਸ ਸੀਗੀਆਂ ਜਿਹੜੀਆਂ 491 ਲਈ ਐਲੋਕੇਟਡ ਸੀਗੀਆਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀਆਂ ਉਹ ਬਿਲਕੁਲ ਘਟਾ ਕੇ ਇਹਨਾਂ ਨੇ 14,000 ਦੇ ਕਰੀਬ ਜਿਹੜੀਆਂ ਸੀਟਸ ਨੇ ਉਹ 491 ਵੀਜ਼ਾ ਨੂੰ ਦਿੱਤੀਆਂ ਨੇ ਤਾਂ ਜਿਹੜੇ ਸਾਡੇ ਭੈਣ ਭਰਾ 491 ਵੀਜ਼ਾ ਟਾਰਗੇਟ ਕਰ ਰਹੇ ਸੀ ਜਿਨ੍ਹਾਂ ਦੇ ਕਿਸੇ ਕਾਰਨ ਪੁਆਇੰਟਸ ਘੱਟ ਸੀਗੇ ਤੇ ਹੋਰ ਵੀਜ਼ਿਆਂ ਨੂੰ ਟਾਰਗੇਟ ਨਹੀਂ ਕਰਦੇ ਸੀ ਉਹਨਾਂ ਲਈ ਹੋ ਸਕਦਾ ਹੈ ਇਸ ਸਾਲ ਦੇ ਵਿੱਚ ਥੋੜ੍ਹਾ ਜਿਹਾ ਮੁਸ਼ਕਿਲ ਰਹੇ PR ਦੇ ਜਿਹੜੇ ਆਸਾਰ ਨੇ
0: ਜੀ ਬਿਲਕੁਲ ਕਿਉਂਕਿ ਜਿੰਨੇ ਤੁਸੀਂ ਨੰਬਰ ਦੱਸੇ ਇਸ ਹਿਸਾਬ ਨਾਲ ਤੇ 50% ਵੀ ਨਹੀਂ ਬਣਦਾ ਵੀ ਸਿੱਧਾ ਹੀ 33 ਤੋਂ 14 ਤੇ ਲੈ ਕੇ ਆਉਣਾ ਤੇ ਇਹਦਾ ਮਤਲਬ ਫਿਰ ਜਿਹੜੇ ਬਾਕੀ ਦੇ ਨੰਬਰ ਜਿਹੜੇ ਇੱਥੋਂ ਘਟਾਏ ਨੇ ਉਹ ਫਿਰ ਕੀ 482 ਵੱਲ ਨੂੰ ਸ਼ਿਫਟ ਕਰਨ ਦੇ ਇਹਨਾਂ ਦੇ ਆਸਾਰ ਨੇ
1: ਬਲਕਿ ਜੀ ਜਿਹੜੇ ਨੰਬਰ ਨੇ ਜੀ ਇਹ PR ਨੂੰ ਲੈ ਕੇ ਨੇ ਕਿ ਕਿੰਨੇ ਲੋਕਾਂ ਨੂੰ PR ਦੇਣੀ ਹੈ ਤੇ 482 ਜਿਹੜਾ ਵੀਜ਼ਾ ਜੀ ਉਹ ਇੱਕ ਟੈਂਪਰੇਰੀ ਵੀਜ਼ਾ ਸਬ ਕਲਾਸ ਹੈ ਉਹਦਾ ਇਹਨਾਂ ਸਾਰੇ ਨੰਬਰਸ ਦੇ ਨਾਲ ਕੁਛ ਵੀ ਲੈਣਾ ਦੇਣਾ ਨਹੀਂ ਹੁੰਦਾ ਇਹ 482 ਤੋਂ ਜਿਹੜਾ ਨੈਕਸਟ ਸਟੈਪ ਯਾਨੀ ਕਿ 186 ਆ ਜਿਹੜਾ ਉਹਦੇ ਨਾਲ ਡੈਫੀਨੇਟਲੀ ਜਿਵੇਂ ਆਪਾਂ ਪਹਿਲਾਂ ਗੱਲ ਹੀ ਕੀਤੀ ਸੀ ਕਿ 186 ਦੀਆਂ ਜਿਹੜੀ ਸੀਟਸ ਵਧਾ ਦਿੱਤੀਆਂ ਨੇ ਤਾਂ ਜੇ ਤੁਸੀਂ ਗੱਲ ਕਰੋਗੇ ਉਹਦੇ ਵਿੱਚ ਤਕਰੀਬਨ 14,000 ਸੀਟਸ ਦਾ ਵਾਧਾ ਹੋਇਆ 186 ਤੇ 494 ਦੀਆਂ ਸੀਟਸ ਦੇ ਵਿੱਚ ਜਿਸ ਦੇ ਨਾਲ ਜਿਹੜਾ ਨੰਬਰ ਆ ਉਹ 491 ਤੋਂ ਹੀ ਜ਼ਿਆਦਾ ਜਿਹੜਾ ਘਟਿਆ ਹੈ ਜੀ
0: ਓਕੇ ਯਾਨੀ ਇੱਧਰੋਂ ਘਟਾ ਕੇ ਉਹਨਾਂ ਨੂੰ ਦਿੱਤਾ ਗਿਆ
1: ਹਾਂਜੀ ਕਿਉਂਕਿ ਓਵਰਆਲ ਨੰਬਰ ਬਲਕੀਰ ਜੀ ਸੇਮ ਰਹਿਣ ਵਾਲਾ ਹੈ ਤਾਂ ਇਹਨਾਂ ਨੇ ਜਿਹੜੀ PR ਦੀ ਆਪਾਂ ਗੱਲ ਕਰੀਏ ਉਹ ਨੰਬਰ ਨਹੀਂ ਘੱਟ ਕੀਤਾ ਸਿਰਫ ਰੀਡਾਇਰੈਕਟ ਕੀਤਾ ਰਿਡਿਊਸ ਨਹੀਂ ਕੀਤਾ ਜੀ
0: ਨਹੀਂ ਬਿਲਕੁਲ ਉਹੀ ਜਿਹੜੀ ਗੱਲ ਕਿਉਂਕਿ ਜੇ ਆਪਾਂ 186 ਲਈ ਜਾਣਾ ਤੇ ਇਹ ਤੋਂ ਪਹਿਲਾਂ ਫਿਰ ਆਪਾਂ ਨੂੰ 482 ਦੇ ਆਈ ਥਿੰਕ ਪ੍ਰੋਸੈਸ ਥਾਣੀ ਲੰਘਣਾ ਪੈਂਦਾ ਜੇ ਮੈਂ ਗਲਤ ਨਹੀਂ ਤੇ ਇਹਦਾ ਸਿੱਧਾ ਸਿੱਧਾ ਜਿਹਾ ਫਿਰ ਇਹੋ ਹੀ ਮਤਲਬ ਹੈ ਵੀ ਇੱਧਰੋਂ ਘਟਾ ਕੇ ਤੇ ਉੱਧਰ ਨੂੰ ਚੱਲੋ ਤੁਸੀਂ
1: ਬਿਲਕੁਲ ਬਲਕੀਰ ਜੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗਵਰਨਮੈਂਟ ਦਾ ਇਸ ਕਾਰਨ ਵੀ ਇਹ ਰਵੱਈਆ ਹੈ ਕਿਉਂਕਿ ਜਦੋਂ ਕੋਈ ਵੀ 482 ਵੀਜ਼ਾ ਅਪਲਾਈ ਕਰਦਾ ਤਾਂ ਉਹਦੀ ਕੋਸਟ ਵੀ ਜ਼ਿਆਦਾ ਹੈ ਤਾਂ ਓਵਰਆਲ ਜਿਹੜੀ ਗਵਰਨਮੈਂਟ ਦੀ ਹੈ ਜਿਹੜੀ ਉਹ ਇਨਕਮ ਵੀ ਵੱਧਦੀ ਹੈ ਇਸ ਚੀਜ਼ ਦੇ ਨਾਲ ਕਿਉਂਕਿ ਜਦੋਂ ਤੁਸੀਂ PR ਅਪਲਾਈ ਕਰੋਗੇ ਤਾਂ ਇੱਕ ਵੀਜ਼ਾ ਦੀ ਫੀਸ ਆ ਜਿਹੜੀ ਤਕਰੀਬਨ $10 to $15,000 ਦਾ ਜਿਹੜਾ ਡਿਪਾਰਟਮੈਂਟ ਦੀ ਫੀਸ ਪੇ ਹੁੰਦੀ ਆ ਤੇ ਇੱਕ ਵੀਜ਼ਾ ਦੇ ਵਿੱਚ ਤਕਰੀਬਨ $4 to $5,000 ਜਿਹੜੀ ਫੀਸ ਪੇ ਹੁੰਦੀ ਸੀਗੀ ਤਾਂ ਇਹ ਵੀ ਇੱਕ ਮੇਨ ਰੀਜ਼ਨ ਹੈ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਇੰਪਲੋਇਰ ਸਪੋਂਸਰਸ਼ਿਪ ਵੱਲ ਲੋਕੀ ਸਵਿਚ ਕਰਨ ਤਾਂ ਕਿ ਜਿਹੜਾ ਉਹਨਾਂ ਦੀ ਓਵਰਆਲ ਇਨਕਮ ਵੀ ਵੱਧ ਸਕੇ ਜੀ ਕਿਉਂਕਿ ਜੇ ਨੰਬਰਸ ਘਟਾਉਣਗੇ ਇਹ ਤਾਂ ਓਵਰਆਲ ਇਨਕਮ ਨੂੰ ਵੀ ਫਰਕ ਪਏਗਾ ਇਕਨੋਮੀ ਨੂੰ ਵੀ ਫਰਕ ਪੈਂਦਾ ਜੀ ਇਸ ਚੀਜ਼ ਦਾ
0: ਜੀ ਬਿਲਕੁਲ ਪਰ ਜਿੱਦਾਂ ਦੀਆਂ ਮੰਨ ਲਓ ਖਬਰਾਂ ਚੱਲਣ ਡੀਆਂ ਨੇ ਜਾਂ ਜੋ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਪਿਛਲੇ ਮਹੀਨਿਆਂ ਦੇ ਜਿਹੜੇ ਰੁਝਾਨ ਨੇ ਉੱਥੋਂ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵਾ ਕਿ ਸ਼ਾਇਦ ਮੈਂ ਗਲਤ ਹੋ ਸਕਦਾ ਵਾਂ, ਪਰ ਜੇ ਇੱਧਰੋਂ ਇਹ ਨੰਬਰ ਘਟਾ ਕੇ ਚਾਹੁੰਦੇ ਨੇ ਕਿ ਤੁਸੀਂ ਇੱਕ ਪਾਸੇ 482 ਵੱਲ ਨੂੰ ਆਓ, ਇੰਪਲੋਇਰ ਸਪੋਂਸਰਡ ਵੱਲ ਨੂੰ ਆਓ, ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਇਹ ਹੋ ਗਿਆ ਕਿ ਚਲੋ ਪੈਸੇ ਨੋ ਡਾਊਟ ਕੁਛ ਨਾ ਕੁਛ ਜ਼ਿਆਦਾ ਬਣਦੇ ਹੀ ਹੋਣਗੇ, ਉਹ ਚਲੋ ਇੰਟਰਨਲ ਆਪਾਂ ਨੂੰ ਜਦ ਨਹੀਂ ਚਲੋ ਰੱਬ ਜਾਣੇ, ਪਰ ਦੂਜੇ ਪਾਸੇ ਜਿਹੜੀਆਂ ਖਬਰਾਂ ਚੱਲਣ ਡੀਆਂ ਨੇ ਕਿ ਛਾਪੇ ਵੱਜਣ ਡੇ ਨੇ ਇੰਪਲੋਇਰਾਂ ਦੇ ਉੱਤੇ ਜਾਂ ਫਿਰ ਇਹਨਾਂ ਦੇ ਕੈਂਸਲ ਕੀਤੇ ਜਾ ਰਹੇ ਨੇ ਮੌਕੇ 'ਤੇ, ਜਿਹੜੀਆਂ ਚਾਰ ਚਾਰ ਜਿਹੜੀਆਂ ਉਹ ਇਕੱਠੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜਾਣ ਡੀਆਂ ਨੇ ਉੱਥੇ ਛਾਪੇਮਾਰੀ ਕੀਤੀ ਜਾ ਰਹੀ ਆ, ਫਿਰ ਇਹਦਾ ਮਤਲਬ ਇਹ ਹੈ ਕਿ ਇੱਧਰਲੇ ਪਾਸੇ ਨੂੰ ਜਿਹੜਾ ਰੁਝਾਨ ਆ ਉਹਨੂੰ ਵਧਾ ਕੇ ਅਤੇ ਫਿਰ ਉਹਦੇ 'ਚੋਂ ਸ਼ਾਂਤੀ ਵੀ ਕੀਤੀ ਜਾਵੇ ਇੰਪਲੋਇਰਾਂ ਦੀ।
1: ਇਸ ਦਾ ਕਾਰਨ ਬਲਕੀਰ ਜੀ ਸਪਸ਼ਟ ਹੈ ਜੀ, ਕਿਉਂਕਿ ਜਦੋਂ ਸਾਡੇ ਭੈਣ ਭਰਾ 485 ਵੀਜ਼ਾ ਉੱਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨੈਕਸਟ ਵੀਜ਼ਾ ਬਚਦਾ ਹੈ ਜੇ ਉਹਨਾਂ ਦੀ ਪੀ ਆਰ ਨਹੀਂ ਆਉਂਦੀ ਤਾਂ ਉਹ 482 ਵੀਜ਼ਾ ਹੈ। ਤੇ ਇਹਦੇ ਵਿੱਚ ਇੱਕ ਜਿਹੜੀ ਮੇਜਰ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹ ਆਪਣੇ ਇੰਪਲੋਇਜ਼ ਦੀ ਐਕਸਪਲੋਇਟੇਸ਼ਨ ਕਰਦੇ ਨੇ, ਉਹਨਾਂ ਨੂੰ ਜਿਸ ਵੀਜ਼ਾ ਦੇ ਲਈ ਸਪੋਂਸਰ ਕੀਤਾ ਹੁੰਦਾ ਉਸ ਤੋਂ ਬਾਹਰ ਵੀ ਕੰਮ ਕਰਵਾਉਂਦੇ ਨੇ ਜਾਂ ਓਵਰ ਟਾਈਮ ਕਰਾਉਂਦੇ ਨੇ, ਤਾਂ ਇਹ ਜਿਹੜਾ ਕੰਸਰਨ ਹੈ ਜੀ ਇਹ ਨਾਲ ਹੈਗਾ ਫੇਅਰ ਵਰਕ ਨੂੰ ਲੈ ਕੇ। ਤਾਂ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਇੰਪਲੋਈ ਨੂੰ 482 ਵੀਜ਼ਾ ਲਈ ਸਪੋਂਸਰ ਕਰਦੇ ਹੋ ਤਾਂ ਇੰਪਲੋਇਰ ਦੀਆਂ ਬਹੁਤ ਸਾਰੀਆਂ ਓਬਲੀਗੇਸ਼ਨ ਹੁੰਦੀਆਂ ਨੇ, ਸ਼ਾਇਦ ਸਾਡੇ ਬਹੁਤ ਸਾਡੇ ਇੰਪਲੋਇਰਾਂ ਨੂੰ ਵੀ ਨਹੀਂ ਇਸ ਚੀਜ਼ ਬਾਰੇ ਨੌਲੇਜ ਹੁੰਦੀ ਕਿ ਜੇ ਉਹਨਾਂ ਨੇ ਕਿਸੇ ਨੂੰ ਸਪੋਂਸਰ ਕੀਤਾ ਹੈ ਤਾਂ ਪਹਿਲਾਂ ਜਿਹੜੀ ਵੀਜ਼ਾ ਐਪਲੀਕੈਂਟ ਤਾਂ ਬਾਅਦ ਦੇ ਵਿੱਚ ਹੈ, ਪਹਿਲਾਂ ਜਿਹੜੇ ਐਪਲੀਕੈਂਟ ਨੇ ਉਹ ਬਿਜ਼ਨਸ ਹੁੰਦਾ ਜੀ, ਤਾਂ ਬਿਜ਼ਨਸ ਨੂੰ ਵੀ ਆਪਣੀ ਓਬਲੀਗੇਸ਼ਨ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਚਾਹੇ ਉਹ ਆਪਣੇ ਇੰਪਲੋਈਜ਼ ਨੂੰ ਵੇਜਿਸ ਨੂੰ ਲੈ ਕੇ ਹੋ ਜਾਏ ਜਾਂ ਜਿਹੜੇ ਲੋਕੀ ਨੇ ਉਹ ਜੈਨੂਨੀ ਆਪਣੀ ਫੀਲਡ ਦੇ ਵਿੱਚ ਕੰਮ ਨਹੀਂ ਕਰ ਰਹੇ ਹੁੰਦੇ ਤੇ ਇੰਪਲੋਇਰ ਤੋਂ ਇੱਦਾਂ ਹੀ ਜਿਹੜੀ ਵੀਜ਼ਾ ਐਪਲੀਕੇਸ਼ਨ ਹੈ ਉਹ ਪਵਾਈ ਹੁੰਦੀ ਆ, ਉਸ ਨੂੰ ਲੈ ਕੇ ਗਵਰਨਮੈਂਟ ਸਟ੍ਰਿਕਟ ਹੈ ਕਿ ਜਿਹੜਾ ਵੀਜ਼ਾ ਜਿਸ ਚੀਜ਼ ਦੇ ਲਈ ਬਣਿਆ ਹੋਇਆ ਜਿਹੜੀ ਉਹਦੀ ਇੰਟੀਗ੍ਰਿਟੀ ਆ ਵੀਜ਼ਾ ਦੀ ਉਹ ਸਹੀ ਰਹੇ। ਇਸ ਕਰਕੇ ਵੀ ਡਿਪਾਰਟਮੈਂਟ ਚਾਹੁੰਦਾ ਕਿ ਜੇ ਤੁਸੀਂ ਕੋਈ 482 ਵੀਜ਼ਾ ਪਾ ਰਹੇ ਹੋ ਜਾਂ 407 ਵੀ ਵੀਜ਼ਾ ਪਾਇਆ ਹੋਇਆ ਹੈ ਤਾਂ ਤੁਸੀਂ ਆਪਣੀ ਵੀਜ਼ਾ ਕੰਡੀਸ਼ਨ ਦੇ ਨਾਲ ਕੰਪਲਾਈ ਕਰੋ
0: ਜੀ। ਜੀ ਬਿਲਕੁਲ, ਉਹ ਤਾਂ ਆਪਾਂ ਨੂੰ ਨੋ ਡਾਊਟ ਕੋਈ ਵੀ ਵੀਜ਼ਾ ਵਾ ਤੁਹਾਨੂੰ ਉਹ ਕਰਨੀ ਹੀ ਪੈਣੀ ਆ, ਨਹੀਂ ਤਾਂ ਤੁਸੀਂ ਆਲਵੇਜ਼ ਐਟ ਰਿਸਕ ਹੋ, ਅਤੇ ਰਿਸਕ ਦਾ ਮਤਲਬ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ, ਅਤੇ ਜੇ ਰਿਸਕ ਫਰੀ ਰਹਿਣਾ ਤਾਂ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਪਊਗਾ, ਟਰਮਸ ਐਂਡ ਕੰਡੀਸ਼ਨਸ ਦੇ ਨਾਲ ਹੀ ਚੱਲਣਾ ਪਊਗਾ। ਅਤੇ ਅੱਗੇ ਚੱਲਦੇ ਹਾਂ, ਜੇ ਆਪਾਂ ਗੱਲ ਕਰੀਏ ਤਾਂ ਇੱਕ ਰੀਸੈਂਟਲੀ ਯਾਦਵਿੰਦਰ ਜੀ ਖਬਰ ਵੀ ਜਿਹੜੀ ਉਹ ਲੱਗੀ ਸੀਗੀ ਕਿ ਇਹਨਾਂ ਨੇ ਜਿਹੜਾ ਉਹ ਕੈਂਸਲ, ਜਿਹੜਾ ਪਹਿਲਾਂ ਹੀ ਆਪਾਂ ਨੂੰ ਪਤਾ ਵੀ ਚਲੋ ਚੱਲਣ ਡੀ ਆ ਕਿ ਕਾਲਜਿਸ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਕੈਂਸਲ ਕੀਤਾ ਜਾ ਰਿਹਾ ਵਾ। ਆਈ ਥਿੰਕ ਜੇ ਮੈਂ ਗਲਤ ਨਹੀਂ ਤਾਂ ਮੈਂ ਪਿੱਛੇ ਜੇ ਪੜ੍ਹਨ ਦਿਆਂ ਹਾਂ ਕਿ ਕਹਿੰਦੇ ਨੇ ਕਿ 50 ਤੋਂ ਪਲੱਸ ਜਿਹੜੇ ਪ੍ਰਾਈਵੇਟ ਪ੍ਰੋਵਾਈਡਰ ਸੀਗੇ ਉਹਨਾਂ ਦੇ ਉਹ ਕੈਂਸਲ ਕੀਤੇ ਗਏ ਆ ASQA ਦੇ ਵੱਲੋਂ, ਅਤੇ ਨਾਲ ਦੀ ਨਾਲ ਜਿਹੜਾ ਪ੍ਰਭਾਵ ਆ ਉਹ ਫਿਰ ਓਬਵੀਅਸਲੀ ਕਿ ਜਿਹੜੇ ਸਟੂਡੈਂਟਸ ਨੇ ਉੱਥੋਂ ਪੜ੍ਹਾਈ ਕੀਤੀ ਹੁੰਦੀ ਆ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਆ ਕੇ ਵੀ ਪੈਂਦਾ, ਅਤੇ ਉਹ ਕਹਿੰਦੇ ਨੇ ਕਿ 3000 ਤੋਂ ਪਲੱਸ ਜਿਹੜੇ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਵੀ ਉਹ ਚੀਜ਼ ਦਾ ਪ੍ਰਭਾਵ ਪਿਆ ਵਾ ਕਿ ਉਹਨਾਂ ਦੇ ਵੀ ਉਹ ਐਜੂਕੇਸ਼ਨ ਹੀ ਜਿਹੜੀ ਉਹ ਨਹੀਂ ਮੰਨੀ ਗਈ ਸਹੀ, ਕਿਉਂਕਿ ਉਹਨਾਂ ਨੇ ਉਹ ਜਿਹੜੇ ਥਾਂ ਜਿੱਥੋਂ ਕੀਤੀ ਸੀ ਉਹਨਾਂ ਨੂੰ ਫਰੋਡ ਦੱਸ ਦਿੱਤਾ ਗਿਆ। ਅਤੇ ਇਸ ਬਾਰੇ ਕੋਈ ਅਪਡੇਟ?
1: ਨਹੀਂ, ਬਿਲਕੁਲ ਸਹੀ ਬਲਕੀਰ ਜੀ, ਬਹੁਤ ਸਾਰੇ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਹੋਈ ਹੈ, ਉਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਵੀ ਤੁਸੀਂ ਆਪਣੀ ਡਿਪਾਰਟਮੈਂਟ ਤੋਂ ਅਪਰੂਵਲ ਲਈ ਹੁੰਦੀ ਹੈ ਕਾਲਜ ਦੀ, ਆਸਕਾ ਜਿਹੜੀ ਅਥਾਰਟੀ ਹੈ ASQA, ਤੁਸੀਂ ਆਪਣੀ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਤੇ ਜਦੋਂ ਉਹ ਡਿਪਾਰਟਮੈਂਟ ਉਹਨਾਂ ਤੋਂ ਕੋਈ ਡਾਕੂਮੈਂਟ ਮੰਗਦਾ ਹੈ, ਕਈ ਵਾਰੀ ਕੀ ਹੁੰਦਾ ਕਿ ਉਹ ਡਾਕੂਮੈਂਟ ਉਵੇਂ ਪੇਸ਼ ਨਹੀਂ ਕਰ ਪਾਉਂਦੇ, ਜਿਸ ਦੇ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਜੇ ਆਪਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਜਾਲੀ ਜਿਹੜੇ ਸਰਟੀਫਿਕੇਟ ਇਸ਼ੂ ਕੀਤੇ ਹੁੰਦੇ ਨੇ, ਬੱਚੇ ਨੇ ਕਈ ਵਾਰੀ ਪੜ੍ਹਾਈ ਨਹੀਂ ਕੀਤੀ ਹੁੰਦੀ ਜਾਂ ਉਹਨੇ ਕਾਲਜ ਅਟੈਂਡ ਨਹੀਂ ਕੀਤਾ ਹੁੰਦਾ, ਤਾਂ ਰੀਸੈਂਟਲੀ ਕਾਫੀ ਜ਼ਿਆਦਾ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਕੀਤੀ ਇਹਨਾਂ ਨੇ
0: ਜੀ।
1: ਤੇ ਨਾਲ ਹੀ ਬਹੁਤ ਸਾਰੇ ਜਿਹੜੇ ਬੱਚਿਆਂ ਨੇ ਉੱਥੋਂ ਪੜ੍ਹਾਈ ਜੈਨੂਨੀ ਵੀ ਕੀਤੀ ਹੁੰਦੀ ਆ, ਇਹਦਾ ਇਫੈਕਟ ਉਹਨਾਂ ਤੇ ਵੀ ਪੈ ਜਾਂਦਾ ਹੈ ਜਿਹੜਾ ਨੇ ਕਾਲਜਿਸ ਕਲਾਸ ਵੀ ਅਟੈਂਡ ਕੀਤੀਆਂ ਹੁੰਦੀਆਂ ਨੇ, ਤੇ ਕੁਆਲੀਫਿਕੇਸ਼ਨ ਜਿਹੜੀ ਬਲਕੀਰ ਜੀ ਉਹਨਾਂ ਦੀ ਕੈਂਸਲ ਹੋ ਜਾਂਦੀ ਆ। ਇਸ ਦੇ ਨਾਲ ਹੀ ਇੱਕ ਅਪਡੇਟ ਹੋਰ ਆਈ ਹੈ ਜੀ, ਜਿਹੜੀ CWA ਅਥਾਰਟੀ ਹੈ ਜਿਹੜੀ ਕਮਿਊਨਿਟੀ ਵਰਕਰ ਦੀ ਸਕਿੱਲ ਅਸੈਸਮੈਂਟ ਕਰਦੀ ਆ, ਉਹਨੇ ਐਕਨੋਲੇਜ ਐਜੂਕੇਸ਼ਨ ਜਿਹੜਾ ਕਾਲਜ ਸੀਗਾ ਮੈਲਬਰਨ ਦੇ ਵਿੱਚ, ਤਾਂ ਉਹ ਜਿਹੜੀ ਐਕਰੀਡੇਸ਼ਨ ਉਹ ਕੈਂਸਲ ਕਰ ਦਿੱਤੀ ਹੈ, ਯਾਨੀ ਕਿ ਜਿਹੜੇ ਪੜ੍ਹਾਈ ਹਲੇ ਵੈਲਿਡ ਹੈ ਜੀ ਸਟਿੱਲ, ਉਹ ਜਿਹੜੇ ਉਹ ਕਾਲਜ ਤੋਂ ਪੜ੍ਹਾਈ ਕਰਨਗੇ ਪੜ੍ਹਾਈ ਵੈਲਿਡ ਹੈ, ਪਰ ਜਿਹੜੇ ਬੱਚੇ ਉੱਥੋਂ ਪੜ੍ਹ ਰਹੇ ਨੇ ਜਾਂ ਜਿਹਨਾਂ ਨੇ ਹਲੇ ਪੜ੍ਹਾਈ ਪੂਰੀ ਹੋਣ ਤੋਂ ਰਹਿੰਦੀ ਹੈ, ਤਾਂ ਉਹ ਮੇ ਬੀ ਜਿਹੜੀ ਸਕਿੱਲ ਅਸੈਸਮੈਂਟ ਆ ਕਮਿਊਨਿਟੀ ਵਰਕਰ ਦੀ ਉਹ ਡਾਇਰੈਕਟਲੀ ਆ ਜਿਹੜੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨਾ ਅਪਲਾਈ ਕਰ ਸਕਣ, ਤੇ ਹੋ ਸਕਦਾ ਅੱਗੇ 3 ਮਹੀਨੇ ਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਜਿਹੜਾ ਉਹ ਦਿਖਾਉਣਾ ਪਏਗਾ ਜੀ।
0: ਓਕੇ, ਯਾਨੀ ਇਹਦਾ ਜਿੱਦਾਂ 2 ਡਿਫਰੈਂਟ ਪਾਰਟ ਹੋ ਗਏ, ਇੱਕ ਹੋ ਗਿਆ ਆਸਕਾ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਉਹਨੇ ਕੁਛ ਨਹੀਂ ਕੀਤਾ ਵੀ ਇਹਨਾਂ ਦਾ ਸਰਟੀਫਿਕੇਟ ਜਿਹੜਾ ਉਹ ਵੈਲਿਡ ਆ, ਪੜ੍ਹਾਈ ਤੁਸੀਂ ਕਰ ਸਕਦੇ ਹੋ, ਪਰ ਜਿਹੜੀ CWA ਅਸੈਸਮੈਂਟ ਜਿਹੜੀ ਬੋਡੀ ਅਥਾਰਿਟੀ ਆ ਉਹਨੇ ਇਹਦੀ ਸਕਿੱਲ ਅਸੈਸਮੈਂਟ ਜਿਹੜਾ ਉਹ ਕਿਹਾ ਵੀ ਆਪਾਂ ਨਹੀਂ ਕਰਨੀ।
1: ਬਿਲਕੁਲ, ਉਹਨਾਂ ਨੇ ਮਨਾ ਨਹੀਂ ਕੀਤਾ ਜੀ। ਉਹਨਾਂ ਨੇ ਕੀ ਕੀਤਾ ਜੀ, 18 ਮਈ ਤੱਕ ਉਹ ਕਾਲਜ ਸੀਗਾ ਜਿਹੜਾ ਐਕਰੀਡੇਟਡ ਪੜ੍ਹਾਈ ਸੀਗੀ ਉਹਨਾਂ ਦੀ।
0: ਹਾਂਜੀ,
1: ਯਾਨੀ ਕਿ ਜੇ ਕੋਈ ਬੱਚੇ ਨੇ 18 ਮਈ 2026 ਤੋਂ ਪਹਿਲਾਂ ਉੱਥੋਂ ਬੈਚਲਰ ਪੂਰੀ ਕੀਤੀ ਆਪਣੀ, ਉਹ ਸਕਿੱਲ ਆਪਣੀ ਪੜ੍ਹਾਈ ਆ ਜਿਹੜੀ ਉੱਥੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਸਕਿੱਲ ਅਸੈਸਮੈਂਟ ਉਹ ਅਪਲਾਈ ਕਰ ਸਕਦਾ ਜੀ।
0: ਜੀ, ਓਕੇ।
1: ਇਹਨਾਂ ਨੇ 18 ਮਈ ਤੋਂ ਬਾਅਦ ਐਕਰੀਡੇਸ਼ਨ ਆ ਜਿਹੜੀ ਉਹ ਕੈਂਸਲ ਕਰ ਦਿੱਤੀ, ਜਾਣੀ ਕਿ ਜਿਹੜੇ ਬੱਚੇ ਹਲੇ ਹੁਣ ਪੜ੍ਹ ਰਹੇ ਨੇ ਉੱਥੇ ਪੜ੍ਹਾਈ ਵੈਲਿਡ ਰਹੂਗੀ ਪਰ ਸਕਿੱਲ ਅਸੈਸਮੈਂਟ ਮੇ ਬੀ ਉਹ ਸਿੱਧੀ ਨਾ ਅਪਲਾਈ ਕਰ ਸਕਣ।
0: ਓਕੇ, ਯਾਨੀ 18 ਮਈ 2026 ਤੋਂ ਬਾਅਦ ਵਾਲੇ। ਅਤੇ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ 21 ਮਈ 2026 ਆ, ਅਤੇ ਜੇ ਤੁਸੀਂ ਸਾਨੂੰ ਰਿਪੀਟ ਸੁਣ ਰਹੇ ਹੋ ਤੇ ਫਿਰ ਉਸ ਹਿਸਾਬ ਨਾਲ ਤੁਸੀਂ ਜਿਹੜਾ ਉਹ ਐਡਜਸਟ ਕਰ ਲਿਓ।
1: ਨਹੀਂ ਬਿਲਕੁਲ ਜੀ, ਜੇ ਹੁਣ ਵੀ ਜਿਹੜੇ ਉੱਥੇ ਭੈਣ ਭਰਾ ਸਾਡੇ ਹਲੇ ਪੜ੍ਹ ਰਹੇ ਨੇ ਤਾਂ ਹੋ ਸਕਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਲੈਣਾ ਪਏਗਾ, ਤਾਂ ਹੀ ਫਿਰ ਉਹ ਸਕਿੱਲ ਅਸੈਸਮੈਂਟ ਹੈ ਜਿਹੜੀ ਉਹ ਅਪਲਾਈ ਕਰ ਸਕਣਗੇ ਜੀ।
0: ਜੀ ਬਿਲਕੁਲ, ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਕਿਤੇ ਨਾ ਕਿਤੇ ਇਸੇ ਕਰਕੇ ਕੀਤੀ ਹੁੰਦੀ ਆ ਵੀ ਗਾਂ ਜਿਹੜੀ ਉਹ ਸਾਡੀ ਸਕਿੱਲ ਅਸੈਸਮੈਂਟ ਹੋਊਗੀ ਅਤੇ ਗਾਂ ਕੋਈ ਹੋਰ ਬੂਹਾ ਬਾਰੀ ਕੋਈ ਖੁੱਲੂਗਾ ਅਤੇ ਅਸੀਂ ਗਾਂ ਵਧਾਂਗੇ, ਪਰ ਜੇ ਉਹੀ ਚੀਜ਼ ਜਿਹੜੀ ਉਹ ਤੁਹਾਡੀ ਨਾ ਹੋਈ, ਉੱਥੇ ਕੋਈ ਪ੍ਰੋਬਲਮ ਆ ਗਈ, ਇਸ਼ੂ ਪੈ ਗਿਆ, ਤਾਂ ਫਿਰ ਉਹਦਾ ਵੀ ਕੋਈ ਪੁਰਾਣੇ ਸਾਲ ਜਿਹੜੇ ਗਾਲੇ ਤਾਂ ਨਹੀਂ ਕਹਾਂਗੇ ਵੀ ਜਿਹੜੇ ਤੁਸੀਂ ਟਾਈਮ ਜਿਹੜਾ ਉਹ ਲੰਘਿਆ ਵਾ ਉਹ ਕਿਤੇ ਤੁਹਾਡਾ ਉਹ ਨਾ ਹੋਵੇ ਕਿ ਗਾਂ ਕੰਮ ਨਾ ਹੋਵੇ। ਅਤੇ ਫਿਰ ਇਸ ਲਈ ਪਹਿਲਾਂ ਹੀ ਜਿਹੜਾ ਤੁਸੀਂ ਸਾਰੇ ਟਰਮਸ ਐਂਡ ਕੰਡੀਸ਼ਨ ਚੈੱਕ ਕਰ ਲਓ ਵੀ ਹਾਂ ਹੋਊਗਾ ਅਤੇ ਕਿੱਦਾਂ ਹੋਊਗਾ, ਅਤੇ ਫਿਰ ਉਸੇ ਵੇ ਨਾਲ ਜਿਹੜਾ ਤੁਸੀਂ ਗਾਂ ਤਿਆਰੀ ਕਰੋ।
1: ਨਹੀਂ ਬਿਲਕੁਲ ਬਲਕੀਰ ਜੀ, ਜੇ ਕਿਸੇ ਦੇ ਇਸ ਦੇ ਰਿਗਾਰਡਿੰਗ ਕੋਈ ਸਵਾਲ ਨੇ ਜੀ, ਉਹ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਨੇ ਜੀ, ਅਸੀਂ ਇਸ ਚੀਜ਼ ਦੇ ਵਿੱਚ ਉਹਨਾਂ ਦੀ ਹੈਲਪ ਜਿਹੜੀ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ ਜੀ, ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਜਦੋਂ ਇੰਟਰਨੈਟ ਦੇ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਅਤੇ ਨਾਲ ਦੀ ਨਾਲ ਇਹਨਾਂ ਦੀ ਵੈਬਸਾਈਟ ਖੁੱਲੂਗੀ, ਵੈਬਸਾਈਟ ਦੇ ਉੱਤੇ ਸਾਰੀਆਂ ਡੀਟੇਲਸ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ, ਇਹਨਾਂ ਦਾ ਫੋਨ ਨੰਬਰ, ਇਹਨਾਂ ਦਾ ਈਮੇਲ ਐਡਰੈੱਸ ਜਾਂ ਫਿਰ ਇਹਨਾਂ ਦਾ ਆਫਿਸ ਐਡਰੈੱਸ ਜੇ ਤੁਸੀਂ ਲੱਭ ਰਹੇ ਹੋ ਤਾਂ ਫੋਨ ਨੰਬਰ ਮੈਂ ਤੁਹਾਨੂੰ ਨਾਲ ਦੱਸ ਵੀ ਦਿੰਦਾ ਜੀ, 0883171340 'ਤੇ ਤੁਸੀਂ ਕਾਲ ਕਰਨੀ ਆ। ਅਤੇ ਇਹ ਐਡੀਲੇਡ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤਾਂ ਇਹ ਨੰਬਰ 'ਤੇ ਤੁਸੀਂ ਕਾਲ ਕਰਕੇ ਐਡੀਲੇਡ ਵਾਲੇ ਦਫ਼ਤਰ ਦੀ ਅਪੁਆਇੰਟਮੈਂਟ ਬਣਾ ਸਕਦੇ ਹੋ। ਜੇ ਤੁਸੀਂ ਮੈਲਬਨ ਦਫ਼ਤਰ ਵਿਜ਼ਿਟ ਕਰਨਾ ਤਾਂ ਫਿਰ +61 3960213300 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਲੈ ਕੇ ਆਪਣੀ ਜਿਹੜੀ ਇਨਕੁਆਇਰੀ ਆ ਉਹ ਤੁਸੀਂ ਜਿਹੜਾ ਇੱਕ ਤਰ੍ਹਾਂ ਦਾ ਮਨ 'ਚ ਤੁਹਾਡੇ ਸ਼ੱਕ ਕਹਿ ਲਓ ਉਹ ਤੁਸੀਂ ਕੱਢ ਸਕਦੇ ਹੋ, ਕਲੀਅਰ ਹੋ ਸਕਦੇ ਹੋ ਵੀ ਕਿਹੜੀ ਚੀਜ਼ ਕਿੱਦਾਂ ਅਤੇ ਕਦੋਂ ਕਰਨੀ ਆ। ਅਤੇ ਇਸ ਤੋਂ ਇਲਾਵਾ ਯਾਦਵਿੰਦਰ ਜੀ, ਕੋਈ ਅਪਡੇਟ ਜਿੱਦਾਂ ਰੀਸੈਂਟਲੀ ਬਜਟ ਵੀ ਜਿਹੜਾ ਅਨਾਊਂਸ ਕੀਤਾ ਗਿਆ ਵਾ ਟ੍ਰੈਜਰ ਜੀ ਵੱਲੋਂ?
1: ਹਾਂਜੀ, ਬਜਟ ਦੇ ਵਿੱਚ ਜੀ ਬਲਕੀਰ ਜੀ ਜਿਹੜੀ ਅਨਾਊਂਸਮੈਂਟ ਹੋਈ ਸੀ ਕਿ ਉਹ ਗਵਰਨਮੈਂਟ ਨੇ ਕਲੀਅਰ ਕੀਤਾ ਜੀ ਕਿ ਜਿਹੜੀਆਂ 70% ਜਿਹੜੀਆਂ ਸੀਟਾਂ ਨੇ PR ਦੀਆਂ, ਜਿਵੇਂ ਆਪਾਂ 1,85,000 ਸੀਟਾਂ ਦੀ ਗੱਲ ਕੀਤੀ ਜੀ, ਉਹਦੇ ਵਿੱਚੋਂ ਜਿਹੜੀਆਂ 70% ਸੀਟਾਂ ਨੇ ਤਕਰੀਬਨ ਜਿਹੜੀਆਂ 1,29,000 ਬਣਦੀਆਂ ਨੇ ਜੀ, ਉਹ ਤਕਰੀਬਨ ਉਹਨਾਂ ਲੋਕਾਂ ਨੂੰ PR ਜਿਹੜੀ ਵੰਡੀ ਜਾਏਗੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਜੀ, ਤਕਰੀਬਨ
0: ਆਨਸ਼ੋਰ ਆਪਾਂ ਕਹਿ ਦਿੰਦੇ ਆ,
1: ਆਨਸ਼ੋਰ ਬਿਲਕੁਲ ਜੀ, ਤੇ ਜਿਹੜੇ ਆਫਸ਼ੋਰ ਐਪਲੀਕੈਂਟ ਨੇ ਉਹਨੂੰ ਤਕਰੀਬਨ 55,000 ਸੀਟਸ ਜਿਹੜੀਆਂ ਐਲੋਕੇਟ ਹੋਣਗੀਆਂ। ਤੇ ਇਹਦੇ ਨੰਬਰਾਂ ਦੀ ਵੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਇਹਦੇ ਵਿੱਚ ਜਿਹੜੇ ਮੇਜਰ ਆਫਸ਼ੋਰ ਐਪਲੀਕੈਂਟ ਹੋਣਗੇ ਉਹ ਆਪਣੇ PR ਵਾਲੇ ਜਿਹੜੇ ਪਾਰਟਨਰ ਵੀਜ਼ਾ ਅਪਲਾਈ ਕਰਦੇ ਨੇ ਜੀ, ਜਿਹਨਾਂ ਦੇ ਕੋਈ ਹਸਬੈਂਡ ਜਾਂ ਵਾਈਫ ਆਲਰੇਡੀ ਇੱਥੇ ਸਿਟੀਜ਼ਨ ਜਾਂ PR ਨੇ, ਉਹ ਮੇਜਰ ਨੰਬਰ ਹੈ ਜਿਹੜਾ ਉਹ ਪਾਰਟਨਰ ਵੀਜ਼ਾ ਨੂੰ ਜਾਏਗਾ ਜੀ। ਤੇ ਸਕਿੱਲਡ ਵੀਜ਼ਿਆਂ ਦੇ ਵਿੱਚ ਮੈਨੂੰ ਲੱਗਦਾ ਉਹ ਜ਼ਿਆਦਾ 186 ਵੱਲ ਜਾਣਗੇ ਜਿਹੜੇ ਆਫਸ਼ੋਰ ਐਪਲੀਕੈਂਟਸ ਦੇ ਲਈ।
0: ਜੀ ਬਿਲਕੁਲ, ਫਿਰ ਤੁਸੀਂ ਉਸੇ ਹਿਸਾਬ ਨਾਲ ਜਿਹੜੀ ਵਾ ਆਪਣੀ ਪਲੈਨਿੰਗ ਕਰ ਲਓ ਫਿਊਚਰ ਦੀ ਵੀ ਕਿਹੜੀ ਚੀਜ਼ ਕਿੱਦਾਂ ਕਰਨੀ ਆ। ਫਿਰ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਯਾਦਵਿੰਦਰ ਜੀ, ਕਲੀਅਰ ਜਾਇਦ?
1: ਹਾਂਜੀ ਬਿਲਕੁਲ ਜੀ, ਇੱਕ ਬਹੁਤ ਕਲੀਅਰ ਅਪਡੇਟ ਆ ਜਿਹੜਾ ਉਹ ARTC ਵੱਲੋਂ ਆਇਆ, ਜਿਹੜਾ ਟ੍ਰਿਬਿਊਨਲ ਹੈ ਜੀ ਹੀਅਰਿੰਗ ਕਰਦਾ, ਜਦੋਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ਟ੍ਰਿਬਿਊਨਲ ਕੋਲੇ ਅਪੀਲ ਪਾਉਂਦੇ ਹੋ, ਤਾਂ ਆਲਰੇਡੀ ਐਕਚੁਲੀ ਮਾਰਚ ਦੇ ਵਿੱਚ 10 ਮਾਰਚ ਨੂੰ ਅਨਾਊਂਸ ਹੋ ਗਿਆ ਸੀਗਾ ਕਿ ਉਹਨਾਂ ਨੇ ਆਪਣੀ ਚੀਜ਼ ਚੇਂਜ ਕਰ ਰਹੇ ਸੀ। ਉਹ ਸੀਗਾ ਕਿ ਪਹਿਲਾਂ ਕੀ ਹੁੰਦਾ ਸੀਗਾ ਬਲਕੀਰ ਜੀ, ਜਦੋਂ ਵੀ ਤੁਹਾਡਾ ਕੋਈ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਤੁਹਾਡਾ ਕੋਈ ਰਿਫਿਊਜ਼ ਹੁੰਦਾ ਸੀਗਾ ਤਾਂ ਤੁਹਾਡੇ ਕੋਲ ਆਪਸ਼ਨ ਹੁੰਦਾ ਸੀਗਾ ਕਿ ਤੁਸੀਂ ਉਸ ਵੀਜ਼ਾ ਰਿਫਿਊਜ਼ਲ ਦੇ ਅਗੇਂਸਟ ਟ੍ਰਿਬਿਊਨਲ ਦੇ ਕੋਲੇ ਆਪਣੀ ਅਪੀਲ ਕਰ ਸਕਦੇ ਹੋ
0: ਜੀ।
1: ਅਪੀਲ ਕਰਨ ਤੋਂ ਬਾਅਦ ਉੱਥੇ ਮੈਂਬਰ ਨੂੰ ਜਿਹੜੀ ਫਾਈਲ ਤੁਹਾਡੀ ਅਸਾਈਨ ਹੁੰਦੀ ਆ, ਤਾਂ ਮੈਂਬਰ ਆ ਜਿਹੜਾ ਉਹ ਡਿਫਰੈਂਟ ਤਰੀਕੇ ਨਾਲ ਫਾਈਲ ਨੂੰ ਦੇਖਦਾ ਹੈ ਤੇ ਹੁੰਦਾ ਕੀ ਸੀਗਾ ਕਿ ਬਹੁਤ ਸਾਡੇ ਭੈਣ ਭਰਾ ਉਸ ਅਪੀਲ ਦੇ ਵਿੱਚ ਜਿਹੜਾ ਹੁੰਦਾ ਜਿੱਤ ਜਾਂਦੇ ਨੇ ਜੀ, ਤੇ ਦੁਬਾਰਾ ਉਹਨਾਂ ਨੂੰ ਜਿਹੜੀ ਵੀਜ਼ਾ ਗ੍ਰਾਂਟ ਆ ਜਿਹੜੀ ਮਿਲ ਜਾਂਦੀ ਹੈ ਜੀ।
0: ਓਕੇ,
1: ਉਹਦੇ ਵਿੱਚ ਬਲਕਿਰ ਜੀ ਤਿੰਨ ਸਟੈਪ ਹੁੰਦੇ ਸੀਗੇ। ਪਹਿਲਾਂ ਸਬਮਿਟ ਕਰਦੇ ਸੀ ARTA ਦੀ ਐਪਲੀਕੇਸ਼ਨ, ਫਿਰ ਡਿਪਾਰਟਮੈਂਟ ਸੀਗਾ ਜਦੋਂ ਵੀ ਤੁਹਾਡੀ 1.5 ਤੋਂ 2 ਸਾਲ ਦੇ ਵਿੱਚ ਫਾਈਲ ਓਪਨ ਹੁੰਦੀ ਸੀਗੀ ਤਾਂ ਡਿਪਾਰਟਮੈਂਟ ਉਹਨਾਂ ਤੋਂ ਡਾਕੂਮੈਂਟ ਮੰਗਦਾ ਸੀ ਭੈਣ ਭਰਾਵਾਂ ਤੋਂ। ਤੇ ਫਿਰ ਉਹਦੀ ਲਾਸਟ ਸਟੈਪ ਹੁੰਦਾ ਜੀ, ਉੱਥੇ ਮੈਂਬਰ ਹੀਅਰਿੰਗ ਕਰਦਾ ਹੁੰਦਾ ਸੀ। ਉਹ ਜਨਰਲੀ ਕੀ ਹੁੰਦਾ ਸੀਗਾ, ਕੋਵਿਡ ਤੋਂ ਬਾਅਦ ਜੀ ਉਹ ਆਨਲਾਈਨ ਹੀ ਹੀਅਰਿੰਗ ਹੁੰਦੀ ਸੀਗੀ, ਪਰ ਰੀਸੈਂਟਲੀ ਜਿਹੜਾ ਦੇਖਣ ਨੂੰ ਮਿਲਿਆ ਕਿ ਉਹ ਇਨ ਪਰਸਨ ਹੀਅਰਿੰਗ ਆ ਜਿਹੜੀ ਉਹ ਵੀ ਹੁੰਦੀ ਸੀਗੀ।
0: ਓਕੇ,
1: ਹੁਣ ਜਿਹੜਾ ਮੇਜਰ ਚੇਂਜ ਆਇਆ ਜੀ 18 ਤਰੀਕ ਤੋਂ ਬਾਅਦ, ਹੁਣ ਕੁਛ ਕੁ ਜਿਹੜੇ ਟੈਂਪਰੇਰੀ ਵੀਜ਼ੇ ਨੇ ਜਿਵੇਂ ਕਿ ਜਿਹਦੇ ਵੀ ਸਭ ਤੋਂ ਪਹਿਲਾ ਸਟੂਡੈਂਟ ਵੀਜ਼ਾ ਆਉਂਦਾ ਜੀ, ਉਹਦੀ ਕਿਸੇ ਭੈਣ ਭਰਾ ਨੇ ਅਪੀਲ ਕੀਤੀ ਹੋਈ ਹੈ, ਤਾਂ ਹੁਣ ਹੋ ਸਕਦਾ ਹੈ ਕਿ ਸਬਮਿਸ਼ਨ ਤੋਂ ਬਾਅਦ ਜੇ ਕਿ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਉਹਨਾਂ ਨੂੰ ਹੋਰ ਕੋਈ ਡਾਕੂਮੈਂਟ ਜਾਂ ਹੋਰ ਕੋਈ ਇਨਫੋਰਮੇਸ਼ਨ ਨਹੀਂ ਚਾਹੀਦੀ, ਤਾਂ ਵਿਦਆਊਟ ਹੀਅਰਿੰਗ ਆ ਜਿਹੜਾ ਉਹ ਡਿਸੀਜ਼ਨ ਆ ਜਿਹੜੀ ਉਹਨਾਂ ਦੀ ARTA ਐਪਲੀਕੇਸ਼ਨ ਦੇ ਉੱਤੇ ਦੇ ਸਕਦਾ ਜੀ।
0: ਓਕੇ,
1: ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਲੀਅਰ ਕੀਤਾ ਜੀ, ਇੱਥੇ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਦੇ ਉੱਤੇ ਇਹ ਐਪਲੀਕੇਬਲ ਕਰਨਗੇ ਉਹ ਇਸ ਚੀਜ਼ ਨੂੰ, ਜਿਹਦੇ ਵਿੱਚ ਵਿਦਆਊਟ ਹੀਅਰਿੰਗ ਦਾ ਜਿਹੜਾ ਡਿਸੀਜ਼ਨ ਆ ਉਹ ARTA ਐਪਲੀਕੇਸ਼ਨ ਦਾ ਉਹ ਦੇ ਸਕਦੇ ਨੇ ਜੀ।
0: ਯਾਨੀ ਉਹ ਜਿਹੜਾ ਇੱਕ ਪਾਰਟ ਸੀਗਾ ਵੀ ਲਾਈਵ ਜਾਂ ਓਰਲ ਹੀਅਰਿੰਗ ਜਿਹਨੂੰ ਆਪਾਂ ਕਹਿ ਦਿੰਦੇ, ਉਹ ਬਾਈਪਾਸ ਹੀ ਕਰ ਦਿੱਤਾ ਗਿਆ ਵਿੱਚੋਂ।
1: ਹਾਂਜੀ, ਉਹ ਮਤਲਬ ਕਿ ਪੱਕਾ ਨਹੀਂ ਜੀ ਬੰਦ ਕੀਤਾ, ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਜੇ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਹੀਅਰਿੰਗ ਦੀ ਜ਼ਰੂਰਤ ਨਹੀਂ ਹੈ,
0: ਓਕੇ,
1: ਤਾਂ ਉਹ ਬਿਨਾਂ ਹੀਅਰਿੰਗ ਕੀਤੇ ਹੀ ਤੁਹਾਡੇ ਜੋ ਵੀ ਤੁਸੀਂ ਸਬਮਿਸ਼ਨ ਦਊਂਗੇ, ਜੋ ਵੀ ਆਪਣੇ ਡਾਕੂਮੈਂਟ ਸਬਮਿਟ ਕਰੋਗੇ ਟ੍ਰਿਬਿਊਨਲ ਦੇ ਕੋਲੇ, ਉਸ ਦੇ ਬੇਸ ਦੇ ਉੱਤੇ ਜਿਹੜਾ ਉਹ ਡਿਸੀਜਨ ਬਲਕਿਰ ਜੀ ਉਹ ਦੇ ਸਕਦੇ ਨੇ ਜੀ। ਹਾਂਜੀ,
0: ਇਹ ਜਿਹੜਾ ਵੈਲਿਡ ਹੈ ਇਹ ਹਾਲੇ ਤੱਕ ਸਟੂਡੈਂਟ ਵੀਜ਼ੇ ਦੇ ਉੱਤੇ ਹੈ ਕਿ ਹੋਰ ਵੀ ਕਈ ਵੀਜ਼ੇ ਨੇ?
1: ਦੇਖੋ ਜੀ, ਇਹਨਾਂ ਨੇ ਕਿਹਾ ਹੈ ਕਿ ਕੁਛ ਕੁ ਟੈਂਪਰੇਰੀ ਵੀਜ਼ਿਆਂ ਉੱਤੇ ਇਹ ਚੀਜ਼ ਨੂੰ ਐਪਲੀਕੇਬਲ ਕਰਨਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਤੋਂ ਸਟਾਰਟ ਕਰਨਗੇ, ਹੋ ਸਕਦਾ ਨੈਕਸਟ ਸਟੈਪ ਫਿਰ 485 ਵੀਜ਼ਾ ਹੋਵੇ, ਤੇ 482 ਵੀਜ਼ਾ ਵੀ ਜਿਹੜਾ ਇਸ ਚੀਜ਼ ਦੇ ਉੱਤੇ ਐਪਲੀਕੇਬਲ ਹੋ ਸਕਦਾ। ਜਿੰਨੀਆਂ ਵੀ PR ਦੀਆਂ ਐਪਲੀਕੇਸ਼ਨਾਂ ਨੇ, ਜੇ ਕਿਸੇ ਦੀ ਭੈਣ ਭਰਾ ਦੀ, ਵੈਸੇ ਤਾਂ ਮੈਂ ਦੁਆ ਇਹੀ ਕਰਦਾ ਕਿਸੇ ਦੀ ਰਿਫਿਊਜ਼ ਨਾ ਹੋਵੇ PR, ਪਰ ਜੇ ਕਿਸੇ ਦੀ ਰਿਫਿਊਜ਼ਲ ਆਉਂਦੀ ਹੈ ਉਹਦੇ ਲਈ ਇਹ ਚੀਜ਼ ਐਪਲੀਕੇਬਲ ਨਹੀਂ ਹੋਏਗੀ, ਉਹਦੇ ਵਿੱਚ ਹੀਅਰਿੰਗ ਹੋਏਗੀ ਹੋਏਗੀ ਜੀ।
0: ਜੀ ਬਿਲਕੁਲ, ਤੇ ਇਹ ਜਿਹੜੀ ਇਹ ਵੈਲਿਡਿਟੀ ਆ ਇਹ ਪੁਰਾਣੀਆਂ ਜਿਹੜੀਆਂ ARTA ਪਈਆਂ ਉਹਨਾਂ ਤੇ ਵੀ ਵੈਲਿਡ ਹੈ ਕਿ ਹੁਣ ਗਾਂ ਜਿਹੜੀਆਂ ਪੈਣਗੀਆਂ?
1: ਬਿਲਕੁਲ ਬਲਕਿਰ ਜੀ, ਇਹਦੇ ਵਿੱਚ ਕੀ ਆ ਕਿ ਅੱਜ 18 ਤਰੀਕ ਤੋਂ ਐਪਲੀਕੇਬਲ ਹੋ ਚੁੱਕੀ ਹੈ ਜੀ ਚੀਜ਼ ਇਹ, ਤਾਂ ਜਿੰਨੀਆਂ ਪੁਰਾਣੀਆਂ ਲੱਗੀਆਂ ਐਪਲੀਕੇਸ਼ਨਾਂ ਉਹਨਾਂ ਦੇ ਉੱਤੇ ਵੀ ਜਿਹੜਾ ਮੈਂਬਰ ਆ ਬਿਨਾਂ ਹੀਅਰਿੰਗ ਕੀਤੇ ਡਿਸੀਜ਼ਨ ਆ ਜਿਹੜਾ ਆਪਣਾ ਦੇ ਸਕਦਾ ਜੀ।
0: ਓਕੇ, ਯਾਨੀ ਇਨਡਾਇਰੈਕਟਲੀ ਫਿਰ ਇਹਦਾ ਵੀ ਪ੍ਰੋਸੈਸਿੰਗ ਟਾਈਮ ਫਾਸਟ ਹੋ ਗਿਆ।
1: ਬਿਲਕੁਲ ਜੀ ਬਿਲਕੁਲ, ਇਹ ਕੀਤਾ ਹੀ ਬਲਕਿਰ ਜੀ ਇਹਨਾਂ ਨੇ ਇਸੇ ਲਈ ਆ, ਤਾਂ ਕਿ ਪ੍ਰੋਸੈਸਿੰਗ ਟਾਈਮ ਨੂੰ ਘਟਾਇਆ ਜਾ ਸਕੇ ਜੀ। ਤੇ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਜਿਹੜੀ ਹੁਣ ਹੋ ਜਾਂਦੀ ਹੈ, ਤਾਂ ਆਪਣੇ ਜਿੰਨੇ ਵੀ ਸਰੋਤੇ ਜਿਹੜੇ ਸੁਣ ਰਹੇ ਨੇ ਜੀ, ਉਹਨਾਂ ਲਈ ਇਹੀ ਐਡਵਾਈਸ ਆ ਜੀ, ਜੇ ਤੁਸੀਂ ਤੁਹਾਡੀ ਕੋਈ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਰਿਫਿਊਜ਼ ਹੋਈ ਆ ਤੇ ਉਸਦੀ ਤੁਸੀਂ ARTA ਪਾਈ ਹੋਈ ਹੈ ਜਾਂ ਤੁਸੀਂ ARTA ਪਾਉਣ ਬਾਰੇ ਸੋਚ ਰਹੇ ਹੋ, ਤੇ ਜਿਹੜੀ ਵੀ ਪੜ੍ਹਾਈ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਪੜ੍ਹਾਈ ਕੰਟੀਨਿਊ ਕਰਦੇ ਰਹੋ, ਤੇ ਉਹਦੇ ਵਿੱਚ ਆਪਣੀ ਪ੍ਰੋਗਰੈਸ ਆ ਜਿਹੜੀ ਉਹ ਦਿਖਾਉਂਦੇ ਰਹੋ, ਤੇ ਜਦੋਂ ਵੀ ਮੈਂਬਰ ਆ ਜਾਂ ARTA ਤੁਹਾਡੇ ਤੋਂ ਕੋਈ ਡਾਕੂਮੈਂਟ ਮੰਗਦੀ ਆ ਉਹਦੇ ਵਿੱਚ ਆਪਣਾ ਡਿਟੇਲਡ ਸਬਮਿਸ਼ਨ ਦਿਓ, ਤਾਂ ਕਿ ਕੇਸ ਆਫਿਸਰ ਜਾਂ ਮੈਂਬਰ ਆ ਜਿਹੜਾ ਆਲਰੇਡੀ ਉਹਨਾਂ ਚੀਜ਼ਾਂ ਦੇ ਉੱਤੇ ਸਹੀ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਦਾ ਡਿਸੀਜਨ ਆ ਦੇ ਸਕੇ।
0: ਜੀ ਬਿਲਕੁਲ, ਇਹ ਚੀਜ਼ ਜਿਹੜੀ ਬੜੀ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਜੇ ਆਪਸ਼ਨਸ ਇੱਧਰੋਂ ਘੱਟ ਗਿਆ ਨੇ ਤੇ ਫਿਰ ਆਪਾਂ ਨੂੰ ਜਿਹੜਾ ਹੋਰ ਥੋੜ੍ਹਾ ਜਿਹਾ ਤਗੜੇ ਹੋਣਾ ਪੈਣਾ, ਥੋੜ੍ਹਾ ਹੋਰ ਇਨਫੋਰਮੇਸ਼ਨ ਜਿਹੜੀ ਆ ਪ੍ਰੋਪਰ ਦੇਣੀ ਪੈਣੀ ਆ, ਅਤੇ ਉਹਦੇ ਲਈ ਫਿਰ ਤੁਹਾਨੂੰ ਜਿਹੜਾ ਉਹ ਇੱਕ ਜਿਹੜਾ ਏਜੰਟ ਆ ਉਹ ਚਾਹੀਦਾ ਹੋਊਗਾ ਜਿਹਦੇ ਕੋਲ ਤੁਸੀਂ ਸਲਾਹ ਲੈਣੀ ਆ ਵੀ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ, ਪਰ ਉਹਦੀ ਸਲਾਹ ਲੈ ਕੇ ਵੀ ਤੁਸੀਂ ਜਿਹੜਾ ਉਹ ਆਪ ਜ਼ਰੂਰ ਇੱਕ ਵਾਰੀ ਰਿਵਿਊ ਕਰਨਾ, ਰੀਚੈੱਕ ਕਰਨਾ ਵੀ ਹਾਂਜੀ ਸਾਰਾ ਕੁਛ ਓਕੇ ਆ, ਅਤੇ ਦੈਨ ਜਿਹੜਾ ਉਹ ਤੁਸੀਂ ਆਪਣਾ ਗਾਂਹ ਵਧੋ। ਹੋਰ ਯਾਦਵਿੰਦਰ ਜੀ ਕੋਈ ਅਪਡੇਟ ਕੇ ਲਈਏ ਜਾਂ ਇੱਥੇ?
1: ਮੈਨੂੰ ਲੱਗਦਾ ਅੱਜ ਦੇ ਲਈ ਤਾਂ ਇੰਨੀਆਂ ਕੀ ਅਪਡੇਟ ਸੀਗੀਆਂ ਜੀ, ਮੈਨੂੰ ਲੱਗਦਾ ਮੇਰੇ ਵੱਲੋਂ ਕੋਈ ਮਿਸ ਹੋ ਗਈ ਹੈ ਜੀ, ਬਲਕਿ ਜੀ ਤੁਸੀਂ ਪੁੱਛ ਸਕਦੇ ਹੋ ਜੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ?
0: ਨਹੀਂ ਜੀ ਬਿਲਕੁਲ,
1: ਤਕਰੀਬਨ ਬਟ ਰੀਸੈਂਟ, ਹਾਂਜੀ ਬਲਕਿ ਜੀ ਜਿਹੜੀ ਰੀਸੈਂਟ ਅਪਡੇਟ ਸੀਗੀ ਉਹ ਬਜਟ ਨੂੰ ਲੈ ਕੇ ਹੀ ਸੀਗੀ ਕਿ ਸੀਟਸ ਆ ਜਿਹੜੀਆਂ ਉਹ ਸੇਮ ਰਹਿਣ ਵਾਲੀਆਂ ਨੇ। ARTA ਦਾ ਇੱਕ ਮੇਜਰ ਜਿਹੜਾ ਅਪਡੇਟ ਆਪਾਂ ਹੁਣੀ ਗੱਲ ਕੀਤੀ ਹੈ ਇਹ ਆਇਆ ਹੈ ਜੀ, ਜਿਹਦੇ ਵਿੱਚ ਬਿਨਾਂ ਹੀਅਰਿੰਗ ਤੋਂ ਜਿਹੜਾ ਡਿਸੀਜਨ ਉਹ ਆਉਣਾ ਸ਼ੁਰੂ ਹੋ ਸਕਦੇ ਨੇ ਜੀ ਹੁਣ ਤੋਂ
0: ਜੀ।
1: ਹਾਂਜੀ
0: ਜੀ ਬਿਲਕੁਲ, ਆਪਾਂ ਜਿਹੜਾ ਅੱਜ ਦੇ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਫਿਰ ਛੇਤੀ ਜਿਹੜਾ ਦੁਬਾਰਾ ਫਿਰ ਯਾਦਵਿੰਦਰ ਜੀ ਨਾਲ ਆਪਾਂ ਰਾਬਤਾ ਬਣਾਵਾਂਗੇ ਅਤੇ ਅਗਲੀਆਂ ਅਪਡੇਟਸ ਜਾਣਾਂਗੇ। ਬਹੁਤ ਬਹੁਤ ਸਵਾਗਤ ਅਤੇ ਸੀ ਤੁਹਾਡਾ, ਤੁਸੀਂ ਸਾਨੂੰ ਅੱਜ ਟਾਈਮ ਦਿੱਤਾ, ਪਰ ਹੁਣ ਜਿਹੜਾ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਯਾਦਵਿੰਦਰ ਜੀ।
1: ਨਹੀਂ, ਬਹੁਤ ਬਹੁਤ ਧੰਨਵਾਦ ਬਲਕੀਰ ਜੀ, ਬਹੁਤ ਵਧੀਆ ਲੱਗਿਆ ਜੀ, ਮੈਂ ਪਹਿਲੀ ਵਾਰੀ ਰੇਡੀਓ 'ਤੇ ਆਇਆ ਜੀ। ਤੇ ਬੜਾ ਵਧੀਆ ਲੱਗਦਾ ਹਮੇਸ਼ਾ ਹੀ ਤੁਹਾਡੇ ਨਾਲ ਗੱਲ ਕਰਕੇ ਵੀ ਜੀ।
0: ਜੀ ਬਿਲਕੁਲ, ਤੇ ਆਪਾਂ ਇਜਾਜ਼ਤ ਲੈਂਦੇ ਹਾਂ। ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ, ਜਾਂ ਫਿਰ ਫੋਨ ਨੰਬਰ ਜਿਹੜਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੋਂ ਜਾ ਕੇ ਲੈ ਸਕਦੇ ਹੋ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000। ਈਮੇਲ sales@ozlintels.au।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
6: हमारी लव स्टोरी तो लेजेंडरी बन गई।
7: लेजेंडरी लव स्टोरीज की ही तो एंडिंग ट्रैजिक होती है।
8: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
9: Chand Mera Dil, Chand Mera Dil.
10: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
11: 04332805 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
12: JBCO Films leke aaye ne action, emotion ate full on entertainment. Punjabi feature film Shera.
13: 5 saal baad mudiya Shere, te mudiya vi kede haathan ch.
14: Starring Parmesh Verma, Sonal Chauhan, Yograj Singh, Manav Vij ate hor vi ugge kalakar.
15: Main utthon vi mud ke jithon koi nahi mud ke hunda.
12: Written and directed by Savio Sandhu, produced by Anmol Sahni.
14: Hun vekhna na bhullo 15 Mai to tuhade nedle cinema ghar vich
12: Shera.

0: ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
4: Wow, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
5: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ।

0: ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
5: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
6: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
7: Chand Mera Dil, Chand Mera Dil.
8: Melbourne de South East ilake de sare builders te bricklayers layers le khush khabri. ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ ਲਿੰਟਲਸ। ਓਜ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2535।

ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ। ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਇਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਹਾਂਜੀ ਹਾਂਜੀ ਓਏ।

ਮੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 23 ਮਈ 2026 ਸ਼ਨੀਵਾਰ ਦੀ ਸਵੇਰ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਕੀ ਨੇ ਖਬਰਾਂ, ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦੇ ਦਿਨ ਦੇ ਸ਼ਨੀਵਾਰ ਖਬਰਨਾਮੇ, ਸਭ ਤੋਂ ਪਹਿਲਾਂ ਖਬਰ ਏਅਰ ਫਰਾਂਸ ਅਤੇ ਏਅਰਬੱਸ ਦੇ ਨਾਲ ਜੁੜੀ ਹੋਈ, ਜਿੱਥੇ ਏਅਰ ਫਰਾਂਸ ਅਤੇ ਏਅਰਬੱਸ ਨੂੰ ਸਾਲ 2009 ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਪਾਇਆ ਗਿਆ। ਇਸ ਹਾਦਸੇ ਦੇ ਵਿੱਚ 228 ਲੋਕਾਂ ਦੀ ਮੌਤ ਹੋ ਗਈ ਸੀ। ਪੈਰਿਸ ਦੀ ਅਦਾਲਤ ਨੇ ਏਅਰਲਾਈਨ ਅਤੇ ਜਹਾਜ਼ ਨਿਰਮਾਤਾ ਕੰਪਨੀ ਨੂੰ ਇਸ ਹਾਦਸੇ ਦੇ ਲਈ ਇਕੱਲਿਆਂ ਹੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਦਾਰ ਠਹਿਰਾਇਆ। ਇਹ ਹਾਦਸਾ ਉਸ ਸਮੇਂ ਹੋਇਆ ਸੀ ਜਦੋਂ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਤੋਂ ਪੈਰਿਸ ਜਾ ਰਹੀ ਫਲਾਈਟ AF447 ਅਟਲਾਂਟਿਕ ਮਹਾਸਾਗਰ ਦੇ ਵਿੱਚ ਡਿੱਗ ਪਈ ਸੀ। ਤੂਫਾਨ ਦੇ ਦਰਮਿਆਨ ਯਾਤਰੀ ਜਹਾਜ਼ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਉਹ ਸਮੁੰਦਰ 'ਚ ਜਾ ਡਿੱਗਿਆ ਸੀ। ਸਾਰੇ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਗਈ ਸੀ, 12 ਦੇ ਕਰੀਬ ਕਰੂ ਮੈਂਬਰ ਅਤੇ 216 ਯਾਤਰੀ। ਇਹ ਫਰਾਂਸ ਦੇ ਜਹਾਜ਼ ਹਾਦਸੇ ਦੇ ਜਿੰਨੇ ਵੀ ਹਿਸਟਰੀ ਹੈ, ਇਤਿਹਾਸ ਹੈ, ਉਸ ਦੇ ਵਿੱਚ ਸਭ ਤੋਂ ਵੱਡਾ ਹਾਦਸਾ ਮੰਨਿਆ ਜਾਂਦਾ। ਅਪ੍ਰੈਲ 2023 ਦੇ ਵਿੱਚ ਅਦਾਲਤ ਨੇ ਦੋਹਾਂ ਕੰਪਨੀਆਂ ਨੂੰ ਦੋਸ਼ਾਂ ਤੋਂ ਬਰੀ ਵੀ ਕਰ ਦਿੱਤਾ ਸੀ, ਪਰ 8 ਹਫ਼ਤੇ ਤੱਕ ਚੱਲੀ ਪਿਛਲੇ ਦਿਨਾਂ ਦੇ ਦਰਮਿਆਨ ਸੁਣਵਾਈ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਦੋਸ਼ੀ ਠਹਿਰਾਇਆ ਗਿਆ। ਦੋਹੇ ਕੰਪਨੀਆਂ ਲਗਾਤਾਰ ਦੋਸ਼ਾਂ ਤੋਂ ਇਨਕਾਰ ਵੀ ਕਰਦੀਆਂ ਰਹੀਆਂ ਨੇ, ਉਹ ਹੁਣ ਇਸ ਫੈਸਲੇ ਦੇ ਖਿਲਾਫ਼ ਅਪੀਲ ਕਰਨਗੀਆਂ। ਵੈਸੇ ਇਸ ਫੈਸਲੇ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਸੋਸ਼ਲ ਮੀਡੀਆ 'ਤੇ ਖ਼ਬਰਾਂ ਤੁਰ ਪਈਆਂ ਨੇ ਕਿ ਗੁਜਰਾਤ ਦੇ ਵਿੱਚ ਹੋਏ ਏਅਰ ਇੰਡੀਆ ਦੇ ਹਾਦਸੇ ਦੇ ਲਈ ਹੁਣ ਉਸ ਕੰਪਨੀ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਅਤੇ ਜਹਾਜ਼ ਨਿਰਮਾਤਾ ਕੰਪਨੀ ਨੂੰ ਵੀ ਅੜਿੱਕੇ 'ਚ ਲੈਣਾ ਚਾਹੀਦਾ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੀ ਰਾਜਧਾਨੀ ਤਹਿਰਾਨ ਸਥਿਤ ਪਾਕਿਸਤਾਨ ਸਫਾਰਤਖਾਨੇ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪਿਛਲੇ 2 ਦਿਨਾਂ ਦੇ ਵਿੱਚ 2 ਵਾਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਬੈਠਕ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਸਮਝੌਤੇ ਅਤੇ ਇਸ ਵਿਵਾਦ ਨੂੰ ਸੁਲਝਾਉਣ ਦੇ ਲਈ ਜਿਹੜੀ ਚਰਚਾ ਕੀਤੀ ਗਈ ਸੀ ਉਸ ਦੇ ਉੱਤੇ ਆਧਾਰਿਤ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬੁੱਧਵਾਰ ਦੇ ਦਿਨ ਤਹਿਰਾਨ ਪਹੁੰਚ ਕੀਤੀ ਸੀ। ਉੱਥੇ ਉਹਨਾਂ ਨੇ ਈਰਾਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ। ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਜੰਗ ਖਤਮ ਕਰਨ ਦੇ ਲਈ ਅਮਰੀਕਾ ਦੇ ਨਵੇਂ ਸੁਝਾਅ ਜਿਹੜੇ ਨੇ ਉਹਨਾਂ ਦੇ ਉੱਤੇ ਵਿਚਾਰ ਕਰ ਰਿਹਾ। ਸੰਭਾਵਨਾ ਇਹ ਵੀ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਵੀ ਈਰਾਨ ਤੇ ਅਮਰੀਕਾ ਦੇ ਦਰਮਿਆਨ ਵਿਚੋਲਗੀ ਕਰਨ ਦੇ ਲਈ ਤਹਿਰਾਨ ਦੀ ਯਾਤਰਾ ਕਰਨ ਜਾ ਰਹੇ ਨੇ। ਉੱਥੇ ਹੀ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਨੇਵੀ ਨੇ ਤਾਲਮੇਲ ਦੇ ਨਾਲ ਬੀਤੇ 24 ਘੰਟਿਆਂ ਦੇ ਵਿੱਚ ਤੇਲ ਟੈਂਕਰ, ਕੰਟੇਨਰ ਜਹਾਜ਼ ਅਤੇ ਦੂਸਰੇ ਵਣਜ ਪੋਤ ਜਿਹੜੇ ਨੇ ਉਹਨਾਂ ਸਣੇ 35 ਜਹਾਜ਼ਾਂ ਨੂੰ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਇਹਨਾਂ ਨੂੰ ਹੋਰਮੁਜ਼ ਸਟ੍ਰੇਟ ਪਾਰ ਕਰਵਾਇਆ ਗਿਆ। ਬੀਬੀਸੀ ਦੀ ਖਬਰ ਦੇ ਮੁਤਾਬਕ IRGC ਨੇ ਜਿਹੜਾ ਪਬਲਿਕ ਰਿਲੇਸ਼ਨ ਮਹਿਕਮਾ ਹੈ ਉਹਨਾਂ ਦੇ ਤਹਿਤ ਇਹ ਦੱਸਿਆ ਕਿ IRGC ਨੇ ਨੇਵੀ ਦੇ ਸਮੁੰਦਰੀ ਯਾਤਾਯਾਤ ਨੂੰ ਜਾਰੀ ਰੱਖਣ ਦੇ ਲਈ ਬਹੁਤ ਸਾਰੇ ਫੈਸਲੇ ਲਏ ਨੇ, ਜਿਸ ਦੇ ਵਿੱਚ ਸਟ੍ਰੇਟ ਆਫ ਹੋਰਮਿਜ਼ ਦੇ ਵਿੱਚੋਂ ਬਹੁਤ ਸਾਰੇ ਜਹਾਜ਼ਾਂ ਨੂੰ ਗੁਜ਼ਰਨ ਦਿੱਤਾ ਗਿਆ। ਉਧਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਜੇਕਰ ਈਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਟੋਲ ਲਾਗੂ ਕਰਦਾ ਤਾਂ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸਮਝੌਤਾ ਸੰਭਵ ਨਹੀਂ ਹੋ ਸਕਦਾ। ਉੱਥੇ ਹੀ ਪਾਕਿਸਤਾਨ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਚੱਲੀਏ। ਵੈਸੇ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਾਕਰੋਚ ਜਨਤਾ ਪਾਰਟੀ ਯਾਨੀ CJP ਦਾ ਕਰੇਜ਼ ਹੁਣ ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਿਆ। ਭਾਰਤੀ ਨੌਜਵਾਨ ਦੇ ਵਿਅੰਗਮਈ ਤਰੀਕੇ ਦੇ ਨਾਲ ਸ਼ੁਰੂ ਕੀਤਾ ਗਿਆ ਅੰਦੋਲਨ ਹੁਣ ਪਾਕਿਸਤਾਨੀ ਨੌਜਵਾਨਾਂ 'ਤੇ ਵੀ ਉਸੇ ਤਰੀਕੇ ਦੇ ਨਾਲ ਅਸਰ ਕਰ ਰਿਹਾ ਅਤੇ CJP ਦਾ ਜਵਾਬ CAP ਨਾਲ ਦਿੱਤਾ ਗਿਆ, ਕਾਕਰੋਚ ਅਵਾਮੀ ਪਾਰਟੀ। ਇਸ ਤੋਂ ਇਲਾਵਾ ਕਾਕਰੋਚ ਅਵਾਮੀ ਲੀਗ ਵਰਗੇ ਸੋਸ਼ਲ ਮੀਡੀਆ ਪੇਜ ਵੀ ਬਣਾ ਲਏ ਗਏ ਨੇ। ਇਹ ਅਕਾਊਂਟ ਖੁਦ ਨੂੰ ਜੈਨਜ਼ੀ ਨੌਜਵਾਨਾਂ ਦੀ ਆਵਾਜ਼ ਦੱਸ ਰਹੇ ਨੇ। ਹਾਲਾਂਕਿ ਭਾਰਤ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਸੀ। ਇਸ ਦਾ ਮੁੱਖ ਕਾਰਨ ਭਾਰਤ ਦੇ ਮੁੱਖ ਜੱਜ ਚੀਫ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੀ ਇੱਕ ਕਥਿਤ ਟਿੱਪਣੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਥਿਤ ਤੌਰ 'ਤੇ ਬੇਰੁਜ਼ਗਾਰ ਕਾਰਕੁਨ ਨੌਜਵਾਨਾਂ ਦੀ ਤੁਲਨਾ ਕਾਕਰੋਚ ਅਤੇ ਪੈਰਾਸਾਈਟ ਯਾਨੀ ਪਰਜੀਵੀਆਂ ਦੇ ਨਾਲ ਕੀਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸ ਦੇ ਉੱਤੇ ਸਫਾਈ ਵੀ ਦੇ ਦਿੱਤੀ ਗਈ ਸੀ, ਪਰ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਛਿੜ ਪਈ ਸੀ। ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਅਭਿਜੀਤ ਦੀਪਕੇ ਨੇ 16 ਮਈ ਨੂੰ ਇੱਕ ਮੁਹਿੰਮ ਸ਼ੁਰੂ ਕੀਤੀ, ਮਜ਼ਾਕੀ ਅੰਦਾਜ਼ 'ਚ ਖੁਦ ਨੂੰ ਕਾਕਰੋਚ ਦੱਸਦੇ ਹੋਏ ਸਿਸਟਮ ਤੋਂ ਨਾਰਾਜ਼ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਬਣਨ ਦੇ ਨਾਂ ਦੇ ਉੱਤੇ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਇੱਕ ਪਾਰਟੀ ਦਾ ਪੇਜ ਬਣਾ ਦਿੱਤਾ, ਅਧਿਕਾਰਕ ਪੇਜ ਬਣ ਗਿਆ। ਹੁਣ ਇਹ ਅੰਦੋਲਨ ਮੀਮਸ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇੱਧਰ कोर्ट की गल तुरी है तो सुप्रीम कोर्ट ने साल 2020 दिल्ली दंगियां दे साजिश मामले च उमर खालिद ते शर्जील इमाम की जमानत पटीशना नूं लैके वड्डी बेंच दे कोल भेजण दे निर्देश दिते ने। सुप्रीम कोर्ट दे जस्टिस अरविंद कुमार ते जस्टिस पी बी वराले की बेंच ने इस मामले च दो कथित दोषियां तस्लीम अहमद ते खालिद सैफी नूं 6 महीने की अंतरिम जमानत दे दिती। यह उदों होया जदों सुप्रीम कोर्ट के दो जजां की एक होर बेंच ने हालिया दिनों दे विच दिल्ली दंगियां दी साजिश मामले च उमर खालिद ते शर्जील इमाम नूं जमानत देने तो इनकार करन दे फैसले ते सवाल खड़े किते सी। उथे भारत दे मीडिया दे विच इस वक्त सब तो वड्डी खबर ये चल रही है कि त्विशा शर्मा जिहड़ा मर्डर केस है अंतरिम जमानत की अर्जी वापस लैन तो बाद त्विशा शर्मा के मामले दे विच कथित दोषी दसे जा रहे उसके पति समरथ सिंह नूं जबलपुर दे विच सरेंडर करन दी जिला कोर्ट दे विच सरेंडर करन दी उसकी खबर सामने आई है। दसिया गया है कि समरथ सिंह सरेंडर दे लई अदालत पहुंचिया इस संबंध च चीफ जुडिशियल मैजिस्ट्रेट के सामने पटीशन दिती। खबर एजेंसी ANI की तरफ तो एक वीडियो भी जारी की गई जिस दे विच दसिया गया कि त्विशा शर्मा का पति कथित तौर के उत्ते समरथ सिंह भोपाल पुलिस की कस्टडी के हुण लै लिया गया। 12 मई नूं 33 साल की त्विशा शर्मा की मौत की खबर तो बाद उसके पति समरथ सिंह के उत्ते कथित तौर पर इल्जाम लगे सन और उदों तो ही वह फरार सी। पुलिस ने उसके उत्ते 30,000 रुपए का इनाम भी रख के लुकआउट नोटिस जारी किया। हुण जबलपुर कोर्ट के सरेंडर करन पहुंचिया तो इस दरम्यान TV चैनलों के कैमरे के उत्ते उसनू कैद कर लिया गया। उसने टोपी चश्मा मास्क पा के अपना मूँह ढकया सी नाल ही सफेद रंग का गमछा भी पा रखिया सी। हालांकि मीडिया के बार बार सवाल पूछने से उसने जवाब नहीं दिता। दस दिए कि मॉडल ते एक्ट्रेस त्विशा शर्मा की शक्की तरीके दे नाल मौत का मामला लगातार धूल फड़ता जा रहा सी। इस हाई प्रोफाइल मर्डर केस के पिछले कई दिनों के उसके फरार हुए पति की भाल पुलिस की तरफ तो की जा रही थी। दस दईए कि समरथ सिंह के वकीलों के मुताबिक उसने अपनी अंतरिम जमानत पटीशन वापस लै ली है तो अदालत दे विच आत्म समर्पण करन दा फैसला लिया सी। उथे आखिरी भारत दे नाल जुड़ी खबर की सांझ पाईए तो गर्मी दे नाल जुड़ी जिथे ओडिशा तो लैके राजस्थान तक हीट वेव दे नाल लोग जूझ रहे ने। ओडिशा च जिथे हुण तक 16 लोगों की मौत की खबर भी सामने आ गई है। लू दे थपेड़े लोग सह रहे ने। हीट स्ट्रोक दे चलदे ही इन्हां दी मौत होई है। कई जिलों का पारा 45 डिग्री तो पार लगातार रह रहा है। इस दरम्यान उत्तरी भारत के सूबों के भी लगातार गर्मी बढ़ी है। इंज लग रहा है कि आसमान तो अग बरस रही है। पंजाब हरियाणा दिल्ली के कई दोपहर के वेले कई सड़क खाली हो जाए ने। गर्मी के असर भयानक तरीके दे नाल देखने मिल रहे ने। लोग घर के बाहर नहीं निकल रहे। सरकार का कहना है कि जागरूकता से सावधानियों के चलद हीट स्ट्रोक के नाल होने वाली मौतों की गिनती दे विच पहलां दी तुलना दे विच कमी आई है। हालांकि दूसरे पासे इन्हां दिनां च उत्तरी भारत दे अंदर बहुत सारियां ड्यूटियां भी लग रही ने। चाहे अलग अलग महकमें दे कर्मचारी होण उस सेंसस दी ड्यूटी तो लैके यानी मरदमशुमारी तो लैके पंजाब वर्गे सूबे दे विच तां वोटां दी ड्यूटियां तक उलझे पए ने। कर्मचारियों दे लई इह कोई चंगी खबर नहीं है। आस्ट्रेलिया दीआं वी खबरां दी सांझ पांदे होए चलीए। सब तो पहली खबर आस्ट्रेलिया दे नाल जुड़ी जिथे डैथ टैक्स यानी मौत दे टैक्स दी बहस जिहड़ी है वो फिर तो एक बार होने लग पई है। आस्ट्रेलिया दे सियासी हल्कियां दे विच लेबर पार्टी का कहना है कि उन्होंने ट्रस्ट टैक्सेशन सुधार जिहड़ा किया है और इस दे विच कुछ लूपहोल्स सी यानी खामियां सी उसनूं वह बंद कर चुके हैं। विरोधी धिर दा जद के दूसरे पासे कहना है कि चोरी छिपे जनरेशनस तो मिले जिहड़े विरासत है जिहड़ी दौलत है उस दे उत्ते सरकार टैक्स लगाउण लगी है। ट्रस्टां दे उत्ते टैक्स लगाउण दे तरीके च सुधारां नूं लै के जिहड़ा एक टकराव चल रहा है उस दरम्यान एक बहस जिहड़ी वह भख चुकी है। अजकल वो ये है आस्ट्रेलिया ने पहला भी पिछले कई दहाकों तो इसका गंभीरता दे नाल सामना किया है। संखेप तौर पर तुहानू दस दिओ चलिए कि आस्ट्रेलिया वर्तमान समय च कोई भी रस्मी तौर दे उत्ते डैथ टैक्स यानी मौत दे उत्ते कोई ड्यूटी नहीं लगती पर सुपर एनुएशन ते फैमिली ट्रस्ट दे राही हाले भी टैक्स लग सकते हैं। दूसरा यह कि सरकार दे जिहड़े सुधार ने टैक्सेशन सिस्टम च उहदे तहत कुछ नवे डिस्क्रिशनरी ट्रस्ट ने उन्हां नूं 2028 तो घट्टो घट 30% टैक्स दर का सामना करना पएगा। तो डैथ टैक्स शब्द जिहड़ा आस्ट्रेलियाई राजनीति दे विच वापस आ गया पर की सरकार दे ताज़ा ਟੈਕਸ ਬਦਲਾਅ ਦੇ ਚੱਲਦਿਆਂ ਉਹਨਾਂ ਦੀ ਅਸਲ ਪਰਿਭਾਸ਼ਾ ਦੇ ਵਿੱਚ ਉਹ ਫਿੱਟ ਬੈਠਦੇ ਨੇ, ਇਸ ਦੇ ਬਾਰੇ ਸਵਾਲ ਉੱਠਣੇ ਸ਼ੁਰੂ ਹੋਏ ਨੇ। ਖਜ਼ਾਨਚੀ ਜਿਮ ਚਾਮਸ ਨੇ ਵਾਰ ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਮਹੀਨੇ ਦੇ ਸ਼ੁਰੂ 'ਚ ਪੇਸ਼ ਕੀਤੇ ਗਏ ਜਿਹੜਾ ਫੈਡਰਲ ਬਜਟ ਸੀ ਉਹ 'ਚ ਕੋਈ ਵੀ ਇੰਟਰਜੈਨਰੇਸ਼ਨਲ ਟੈਕਸ ਜਾਂ ਡੈਥ ਡਿਊਟੀ ਨਹੀਂ ਸੀ ਲਗਾਈ ਗਈ। ਚਾਮਸ ਨੇ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਟਰੱਸਟਾਂ ਦੇ ਉੱਤੇ ਪ੍ਰਸਤਾਵਿਤ ਜਿਹੜਾ ਡੈਥ ਟੈਕਸ ਹੈ ਉਸ ਦੇ ਬਰਾਬਰ ਇਸ ਨੂੰ ਦੱਸਿਆ ਗਿਆ ਸੀ। ਉਹਨਾਂ ਦਾ ਕਹਿਣਾ ਕਿ ਪ੍ਰਸਤਾਵਿਤ ਬਦਲਾਅ ਦੇ ਤਹਿਤ ਮ੍ਰਿਤਕ ਵਿਅਕਤੀਆਂ ਦੀਆਂ ਜਾਇਦਾਦਾਂ, ਫਿਕਸਡ ਟਰੱਸਟ ਅਤੇ ਮੌਜੂਦਾ ਟੈਸਟਾਮੈਂਟਰੀ ਡਿਸਕ੍ਰੇਸ਼ਨਰੀ ਟਰੱਸਟ ਜਿਹੜੇ ਨੇ ਉਹ ਸਾਰੇ ਮੁਕਤ ਰਹਿਣਗੇ। ਉਹਨਾਂ ਦੀ ਦਲੀਲ ਹੈ ਕਿ ਸਰਕਾਰ ਵਿਰਾਸਤ ਦੇ ਵਿੱਚ ਮਿਲੀ ਦੌਲਤ ਦੀ ਬਜਾਏ ਚੋਰੀ ਘਟਾਉਣ ਦੇ ਤਰੀਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉੱਥੇ ਹੀ ਅਗਲੀ ਖਬਰ ਦੀ ਸਾਂਝ ਤਾਂ ਇਹ ਵੀ ਸਿਆਸਤ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਟੌਨੀ ਐਬਟ ਦੀ ਹੁਣ ਸਿਆਸਤ ਦੇ ਵਿੱਚ ਵਾਪਸੀ ਹੋਈ ਹੈ। ਲਿਬਰਲ ਪਾਰਟੀ ਦੇ ਨਵੇਂ ਫੈਡਰਲ ਪ੍ਰਮੁੱਖ ਪ੍ਰੈਜ਼ੀਡੈਂਟ ਉਹ ਬਣੇ ਨੇ। ਪ੍ਰੈਜ਼ੀਡੈਂਟ ਅਤੇ ਜਿਹੜਾ ਪ੍ਰਮੁੱਖ ਹੈ ਉਹਦੇ 'ਚ ਥੋੜ੍ਹਾ ਜਿਹਾ ਫਰਕ ਹੋ ਸਕਦਾ। ਲਿਬਰਲ ਪਾਰਟੀ ਦੇ ਨਵੇਂ ਪ੍ਰਮੁੱਖ ਤਾਂ ਵੈਸੇ ਐਂਗਸ ਟੇਲਰ ਨੇ, ਪ੍ਰੈਜ਼ੀਡੈਂਟ ਜਿਹੜੇ ਹੁੰਦੇ ਨੇ ਪਾਰਟੀ ਦੇ ਉਹਨਾਂ ਦੀ ਕੋਈ ਸਿੱਧੀ ਸਿੱਧੀ ਦਖਲ ਅੰਦਾਜ਼ੀ ਨਹੀਂ ਹੁੰਦੀ ਸਿਆਸਤ ਦੇ ਵਿੱਚ। ਟੌਨੀ ਐਬਟ ਦੀ ਜਿੱਥੇ ਤੱਕ ਗੱਲ ਕਰੀਏ ਤਾਂ 68 ਸਾਲ ਦੇ ਟੌਨੀ ਐਬਟ ਹੁਣ ਇਕਲੌਤੇ ਨੋਮੀਨੇਸ਼ਨ ਜਿਹੜੇ ਸੀ ਪਾਰਟੀ ਦੇ ਅੰਦਰੂਨ ਕਮਰਾ ਬੈਠਕ ਦੇ ਵਿੱਚ ਬਚੇ ਸੀ। ਇਸ ਤੋਂ ਪਹਿਲਾਂ ਅਲੈਗਜ਼ੈਂਡਰ ਡੋਨਰ ਜਿਹੜੇ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ, ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਨੇ ਇਸ ਕੰਟੈਸਟ ਦੇ ਵਿੱਚੋਂ ਆਪਣਾ ਨਾਮ ਪਿੱਛੇ ਹਟਾ ਲਿਆ। ਸੋ ਹੁਣ ਲਿਬਰਲ ਪਾਰਟੀ ਦੀ ਤਰਫ ਤੋਂ ਅਗਲੇ ਹਫ਼ਤੇ ਜਿਹੜੀ ਬੈਠਕ ਹੋਏਗੀ ਮੈਲਬਰਨ ਦੇ ਵਿੱਚ, ਉਸ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਜਾਏਗਾ ਕਿ ਲਿਬਰਲ ਪਾਰਟੀ ਦਾ ਨਵਾਂ ਪ੍ਰੈਜ਼ੀਡੈਂਟ ਟੌਨੀ ਐਬਟ ਨੂੰ ਨਿਯੁਕਤ ਕਰ ਦਿੱਤਾ ਗਿਆ। ਇਸ ਦਰਮਿਆਨ ਬਗੈਰ ਮੁਕਾਬਲਾ ਉਹ ਚੁਣ ਲਏ ਜਾਣਗੇ। ਟੌਨੀ ਐਬਟ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਵੀ ਸੇਵਾ ਨਿਭਾ ਚੁੱਕੇ ਨੇ। 2013 ਤੋਂ 2015 ਤੱਕ ਉਹ ਸੀ, ਉਸ ਤੋਂ ਬਾਅਦ ਉਹਨਾਂ ਨੂੰ ਮੈਲਕਮ ਟਰਨਬੁਲ ਨੇ ਰਿਪਲੇਸ ਕਰ ਦਿੱਤਾ ਸੀ ਅਤੇ ਫਿਰ ਲੀਡਰਸ਼ਿਪ ਸਪਿੱਲ ਹੋਇਆ ਸੀ। ਅਤੇ ਇਸ ਤਰੀਕੇ ਦੇ ਨਾਲ ਟੌਨੀ ਐਬਟ ਸਰਕਾਰ ਜਿਹੜੀ ਸੀ ਉਹ ਖਤਰੇ ਦੇ ਵਿੱਚ ਆ ਗਈ ਸੀ। ਪਰ ਉਹਦਾ ਦੂਸਰੇ ਪਾਸੇ ਸਾਬਕਾ ਵਿਦੇਸ਼ ਮੰਤਰੀ ਅਲੈਗਜ਼ੈਂਡਰ ਡੋਨਰ ਨੇ ਆਪਣੀ ਨੋਮੀਨੇਸ਼ਨ ਵਾਪਸ ਲੈਣ ਦੇ ਨਾਲ ਇਹ ਵੀ ਕਿਹਾ ਕਿ ਉਹ ਪ੍ਰੈਜ਼ੀਡੈਂਟ ਦੇ ਲਈ ਨਹੀਂ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਲਈ ਚੁਣਨਾ ਚਾਹੁੰਦੇ ਨੇ। ਦੱਸ ਦਈਏ ਕਿ ਵਾਈਸ ਪ੍ਰੈਜ਼ੀਡੈਂਟ ਜਿਹੜੀ ਆ ਉਹ ਦੂਜੇ ਨੰਬਰ ਦੀ ਡਿਊਟੀ ਹੁੰਦੀ ਹੈ, ਪਰ ਉਸ ਦੇ ਲਈ 4 ਦਾਅਵੇਦਾਰੀਆਂ ਪਹਿਲਾਂ ਤੋਂ ਹੀ ਨੇ। ਜ਼ਾਹਰ ਜੀ ਗੱਲ ਹੈ ਕਿ ਡੋਨਰ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਵਾਈਸ ਪ੍ਰੈਜ਼ੀਡੈਂਟ ਦੇ ਰੋਲ ਦੇ ਲਈ, ਔਰ ਟੌਨੀ ਐਬਟ ਨੂੰ ਇਸ ਪਾਰਟੀ ਦੇ ਟੌਪ ਰੋਲ ਦੇ ਲਈ ਨਿਯੁਕਤ ਜਲਦੀ ਕੀਤਾ ਜਾ ਸਕਦਾ। ਅਗਲੀ ਖਬਰ ਦੀ ਸਾਂਝ ਪਾਈਏ ਅਤੇ ਖਬਰ AI ਡੇਟਾ ਸੈਂਟਰਸ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਆਸਟ੍ਰੇਲੀਆ ਦੇ ਵਿੱਚ AI ਡੇਟਾ ਸੈਂਟਰਸ ਆਸਟ੍ਰੇਲੀਆ ਹੀ ਨਹੀਂ ਦੁਨੀਆ ਦੀ ਲੋੜ ਵੀ ਹੋ ਸਕਦੇ ਨੇ। ਪਰ ਇਸ ਦਰਮਿਆਨ ਇਹਨਾਂ ਦੀ ਅਪਰੂਵਲ ਦੇ ਉੱਤੇ ਸਵਾਲ ਉੱਠ ਰਹੇ ਨੇ। ਅਸਲ 'ਚ ਆਰਟੀਫਿਸ਼ਲ ਇੰਟੈਲੀਜੈਂਸ ਹਬਸ ਵੀ ਕਿਹਾ ਜਾਂਦਾ। ਸਿਡਨੀ ਵਾਟਰ ਨੇ ਇਹ ਗੱਲ ਕਹੀ ਹੈ ਕਿ ਬਲਕਿ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਦਾ 1/4 ਪਾਣੀ ਜਿਹੜੇ ਨੇ ਅਗਲੇ 1 ਦਹਾਕੇ ਦੇ ਵਿੱਚ AI ਡੇਟਾ ਸੈਂਟਰਸ ਕੰਜ਼ਿਊਮ ਕਰ ਜਾਣਗੇ, ਖਪਤ ਕਰ ਜਾਣਗੇ। ਅਜਿਹੇ ਦੇ ਵਿੱਚ ਇਨਫਰਾਸਟ੍ਰਕਚਰ ਦੀ ਸਿਰਫ ਗੱਲ ਨਹੀਂ ਹੁੰਦੀ, ਅੱਗੇ ਵੀ ਬੜੀ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਆਮ ਤੌਰ ਦੇ ਉੱਤੇ ਜਿਹੜੇ ਇਸ ਕਿਸਮ ਦੇ AI ਡੇਟਾ ਸੈਂਟਰਸ ਨੇ ਉਹਨਾਂ ਦੇ ਵਿੱਚ ਜਿਹੜੀ ਪਾਣੀ ਦੀ ਖਪਤ ਵਧੇਰੇ ਹੁੰਦੀ ਹੈ ਤਾਂ ਕਿ ਉੱਥੇ ਉਹਨਾਂ ਨੂੰ ਠੰਡੇ ਰੱਖਿਆ ਜਾ ਸਕੇ। ਅਜਿਹੇ ਦੇ ਵਿੱਚ ਹੁਣ ਜਿਹੜੇ ਆਸਟ੍ਰੇਲੀਆ ਉਹ ਦੁਨੀਆ ਦਾ ਦੂਸਰਾ ਵੱਡਾ ਐਸਾ ਦੇਸ਼ ਹੈ ਜਿੱਥੇ AI ਡੇਟਾ ਸੈਂਟਰਸ ਲਗਾਤਾਰ ਉਸਰ ਰਹੇ ਨੇ। ਇਸ ਸ਼ੁੱਕਰਵਾਰ ਦੇ ਦਿਨ ਇਹ ਚੇਤਾਵਨੀ ਸਾਹਮਣੇ ਆਈ ਸੀ ਕਿ NSW ਸਰਕਾਰ ਡੇਟਾ ਸੈਂਟਰ ਨੂੰ ਲੈ ਕੇ ਇੱਕ ਹੋਰ ਇਨਕੁਆਇਰੀ ਬਿਠਾ ਸਕਦੀ ਹੈ, ਪਰ ਸਥਾਨਕ ਕੌਂਸਲ ਕੁਝ ਬਿਜ਼ਨਸ ਗਰੁੱਪਸ ਦੀ ਤਰਫ ਤੋਂ ਇਸ ਦੇ ਉੱਤੇ ਸਵਾਲ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਇਲੈਕਟ੍ਰੀਸਿਟੀ, ਵਾਟਰ ਕੰਜ਼ਮਪਸ਼ਨ, ਕਾਰਬਨ ਜ਼ੀਰੋ ਜਾਂ ਹੋਰ ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ AI ਡੇਟਾ ਸੈਂਟਰਸ ਦੇ ਉੱਤੇ ਸਵਾਲ ਉੱਠਦੇ ਨੇ। ਉਹ ਵੱਖਰੀ ਗੱਲ ਹੈ ਕਿ ਸਰਕਾਰਾਂ ਨੂੰ ਇਸ ਤੋਂ ਵੱਡੀ ਆਮਦਨ ਹੁੰਦੀ ਹੈ, ਪਰ ਸਮਾਜ ਦੇ ਲਈ ਜਾਂ ਭਾਈਚਾਰੇ ਦੇ ਲਈ ਇਹ ਕੋਈ ਬਹੁਤਾ ਵਧੀਆ ਇਹ ਕਦਮ ਨਹੀਂ ਹੁੰਦਾ। ਇਹ ਵੀ ਵੱਖਰੀ ਗੱਲ ਹੈ ਕਿ ਇਹ ਇਸ ਵਕਤ ਬਦਲਦੇ ਸਮਾਜ ਦੀ ਲੋੜ ਵੀ ਨੇ। ਉੱਥੇ ਘਰੇਲੂ ਉਡਾਨ ਕੰਪਨੀ ਰੈਕਸ ਏਅਰਲਾਈਨਸ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ ਉਹ ਤਸਮੇਨੀਆ ਅਤੇ ਵਿਕਟੋਰੀਆ ਦੇ ਦਰਮਿਆਨ ਚੱਲਦੀਆਂ 2 ਹਵਾਈ ਉਡਾਨਾਂ ਜਿਹੜੀਆਂ ਨੇ ਉਹ ਬੰਦ ਕਰਨ ਜਾ ਰਹੇ ਨੇ, ਔਰ ਇਸ ਦੇ ਪਿੱਛੇ ਕਾਰਨ ਉਹੀ ਦਿੱਤਾ ਗਿਆ ਕਿ ਫਿਊਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ। ਏਅਰਲਾਈਨ ਸਰਵਿਸ ਨੂੰ ਆਪਣੀ ਮੈਲਬਰਨ ਤੋਂ ਡੈਵਨਪੋਰਟ ਅਤੇ ਕਿੰਗ ਆਈਲੈਂਡ ਤੋਂ ਬਰਨੀ ਤੱਕ ਦੀ ਜਿਹੜੀ ਫਲਾਈਟਸ ਨੇ ਉਹ 20 ਜੂਨ ਤੋਂ ਬਾਅਦ ਬੰਦ ਕਰਨੀਆਂ ਹੋਣਗੀਆਂ। ਇਹ ਹੀ ਨਹੀਂ, ਇਸ ਤੋਂ ਇਲਾਵਾ ਮੈਲਬਰਨ ਤੋਂ ਮਿਲਡੂਰਾ ਦੇ ਦਰਮਿਆਨ ਜਿਹੜੀਆਂ ਸਰਵਿਸਿਜ਼ ਸੀ ਉਹ ਹਫ਼ਤੇ ਦੇ ਵਿੱਚ 24 ਹੁੰਦੀਆਂ ਸੀ, ਪਰ ਹੁਣ ਉਹ ਘਟਾ ਕੇ 19 ਕਰ ਦਿੱਤੀਆਂ ਜਾਣਗੀਆਂ। ਸੋ ਇੱਕ ਸਸਤੀ ਏਅਰਲਾਈਨ ਕੰਪਨੀ ਜਿਹੜੀ ਹੈ ਉਹ ਤੁਹਾਡੇ ਇਸ ਸਕੈਜੂਅਲ ਦੇ ਵਿੱਚੋਂ ਬਾਹਰ ਹੋ ਜਾਏਗੀ। ਇਹ ਜਿਹੜੀਆਂ ਮਿਲਡੂਰਾ ਤੋਂ ਮੈਲਬਰਨ ਦੀਆਂ ਉਡਾਨਾਂ ਨੇ ਇਹ 22 ਜੂਨ ਤੋਂ ਬਾਅਦ ਘੱਟ ਕੀਤੀਆਂ ਜਾਣਗੀਆਂ। ਰੈਕਸ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਲਈ ਇਸ ਵਕਤ ਮਾਰਕੀਟ ਦੇ ਵਿੱਚ ਬਚੇ ਰਹਿਣਾ ਇੱਕ ਬਹੁਤ ਵੱਡਾ ਚੈਲੇਂਜ ਹੈ। ਪਹਿਲਾਂ ਵੀ ਆਸਟ੍ਰੇਲੀਆ ਦੇ ਘਰੇਲੂ ਬਾਜ਼ਾਰ ਦੇ ਵਿੱਚ ਘਰੇਲੂ ਉਡਾਨ ਕੰਪਨੀਆਂ ਜਿਹੜੀਆਂ ਨੇ ਉਹ ਇੱਕ ਚੁਣੌਤੀ ਮੰਨ ਕੇ ਹੀ ਚੱਲਦੀਆਂ ਨੇ। ਦੱਸ ਦਈਏ ਕਿ ਰੈਕਸ ਦੀ ਤਰਫ ਤੋਂ ਮੈਲਬਰਨ ਤੋਂ ਬਰਨੀ ਦੇ ਜਿਹੜਾ ਰੂਟ ਸੀ ਉਹਦੇ 'ਚ 18 ਸਰਵਿਸਿਸ ਸੀ। ਇਸ ਤੋਂ ਇਲਾਵਾ ਮੈਲਬਰਨ ਤੋਂ ਕਿੰਗ ਆਈਲੈਂਡ ਦੇ ਰੂਟ ਦੇ ਉੱਤੇ 7 ਸਰਵਿਸ ਸੀ, ਇਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਸੀ। ਅਤੇ ਇਸ ਤੋਂ ਬਾਅਦ ਹੁਣ ਇਹ ਤਾਜ਼ਾ ਵਿਚਾਰ ਜਿਹੜਾ ਇਹ ਸਾਹਮਣੇ ਆਇਆ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਹੀ ਚਾਈਲਡ ਕੇਅਰ ਵਰਕਰ ਵਿਲੇ ਹੋ ਜਾਣਗੇ 15 ਜੁਲਾਈ ਤੋਂ ਬਾਅਦ। ਵੱਡੇ ਪੱਧਰ ਦੇ ਉੱਤੇ ਨਿਯਮ ਬਦਲ ਰਹੇ ਨੇ। ਮਾਸ ਇੰਡਸਟਰੀਅਲ ਐਕਸ਼ਨ ਜਿਹੜਾ ਇਸ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਕਿ ਨਾ ਸਿਰਫ ਕਰਮਚਾਰੀ ਵਿਲੇ ਹੋ ਰਹੇ ਨੇ ਅਰਲੀ ਚਾਈਲਡਹੁੱਡ ਸੈਕਟਰ ਦੇ ਵਿੱਚ, ਬਲਕਿ ਮਾਪਿਆਂ ਦੇ ਲਈ ਵੀ ਮੁਸ਼ਕਲਾਂ ਹੋ ਰਹੀਆਂ ਨੇ। ਮਾਪੇ ਆਪਣੇ ਬੱਚਿਆਂ ਨੂੰ ਆਖਿਰਕਾਰ ਭੇਜਣਗੇ ਤਾਂ ਭੇਜਣਗੇ ਕਿੱਥੇ? ਸਾਲ 2026 ਦੇ ਫੈਡਰਲ ਬਜਟ ਦੇ ਵਿੱਚ ਇਹਨਾਂ ਅਰਲੀ ਚਾਈਲਡਹੁੱਡ ਸੈਂਟਰਸ ਨੂੰ ਬਚਾਉਣ ਦੇ ਖਾਤਰ ਕੋਈ ਵੀ ਫੰਡਿੰਗ ਨਹੀਂ ਕੀਤੀ ਗਈ। ਲਗਭਗ 20,000 ਐਜੂਕੇਟਰ 1,000 ਸੈਂਟਰਸ ਦੇ ਵਿੱਚੋਂ ਇਸ ਕਿਸਮ ਦੀ ਲੈਟਰਸ ਜਿਹੜੀਆਂ ਨੇ ਸਾਂਝੇ ਤੌਰ 'ਤੇ ਦੇ ਚੁੱਕੇ ਨੇ ਕਿ ਇਹ ਸੈਂਟਰਸ ਪਰਮਾਨੈਂਟਲੀ ਬੰਦ ਹੋਣ ਦੀ ਕਗਾਰ ਦੇ ਉੱਤੇ ਨੇ। ਅਜਿਹੇ 'ਚ ਸਰਕਾਰ ਨੂੰ ਸਾਂਭਣਾ ਹੋਏਗਾ, ਕੁਝ ਕਰਨਾ ਹੋਏਗਾ। ਯੂਨਾਈਟਿਡ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਐਜੂਕੇਟਰਸ ਨੂੰ ਇਸ ਵਕਤ ਭੰਬਲ ਭੁੱਸੇ 'ਚ ਰੱਖਿਆ ਜਾ ਰਿਹਾ। ਉਹਨਾਂ ਨੂੰ ਬਿਲਕੁਲ ਇਸ ਮਾਮਲੇ ਦੇ ਉੱਤੇ ਕੋਈ ਕਲੈਰਿਟੀ ਨਹੀਂ ਹੈ ਕਿ ਆਖਿਰਕਾਰ ਉਹਨਾਂ ਦੀ ਨੌਕਰੀ ਬਚੇਗੀ ਨਹੀਂ ਬਚੇਗੀ। 15 ਜੁਲਾਈ ਦੀ ਇੱਕ ਰੈਲੀ ਜਿਹੜੀ ਹੈ ਉਹ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਵਿਕਟੋਰੀਆ ਦੇ ਵਿੱਚ ਹੀ ਇਕੱਲੇ 500 ਦੇ ਕਰੀਬ ਚਾਈਲਡ ਕੇਅਰ ਸੈਂਟਰਸ ਨੇ ਇਸ ਦੇ ਉੱਤੇ ਹਸਤਾਖਰ ਕੀਤੇ ਨੇ। ਜਾਣ ਤੋਂ ਪਹਿਲਾਂ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ IPL ਦੇ ਨਾਲ ਜੁੜੀਆਂ ਹੋਈਆਂ, ਜਿੱਥੇ IPL ਦੇ ਵਿੱਚ ਇਸ ਵਕਤ ਮੁਕਾਬਲੇ ਲਗਾਤਾਰ ਸਖ਼ਤ ਹੁੰਦੇ ਜਾ ਰਹੇ ਨੇ। ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਲਵੋਗੇ ਥੋੜ੍ਹੇ ਚਿਰ ਦੇ ਵਿੱਚ ਜਿਹੜੇ ਕੱਲ੍ਹ ਦੇ ਦਿਨ ਮੁਕਾਬਲੇ ਹੋਏ ਸੀ ਗੁਜਰਾਤ ਟਾਈਟਨ ਅਤੇ ਚੇਨਈ ਦੇ ਵਿੱਚ, ਉਸਨੂੰ ਗੁਜਰਾਤ ਟਾਈਟਨ ਨੇ ਜਿੱਤ ਲਿਆ ਸੀ। ਮੁੰਬਈ ਅਤੇ ਕੋਲਕਾਤਾ ਦੇ ਵਿੱਚ ਹੋਏ ਮੁਕਾਬਲੇ ਨੂੰ ਕੋਲਕਾਤਾ ਨੇ ਜਿੱਤ ਲਿਆ ਸੀ। ਅਜਿਹੇ ਦੇ ਵਿੱਚ ਜਿਹੜਾ ਪੁਆਇੰਟ ਟੇਬਲ ਹੈ, ਸਨਰਾਈਜ਼ਰ ਹੈਦਰਾਬਾਦ ਅਤੇ ਰਾਇਲ ਚੈਲੈਂਜਰ ਬੈਂਗਲੁਰੂ ਦਾ ਮੈਚ, ਉਹ ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹੋ। ਅਤੇ ਪੁਆਇੰਟ ਟੇਬਲ ਦੇ ਵਿੱਚ ਜਿਹੜਾ ਇਸ ਵਕਤ ਬੈਂਗਲੁਰੂ, ਗੁਜਰਾਤ, ਹੈਦਰਾਬਾਦ, ਰਾਜਸਥਾਨ, ਪੰਜਾਬ ਦੀਆਂ ਟੀਮਾਂ ਟੌਪ ਦੇ ਉੱਤੇ ਚੱਲ ਰਹੀਆਂ ਨੇ। ਇੱਥੇ ਇਹ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ ਕਿ IPL 2026 ਦੇ ਇਸ ਐਡੀਸ਼ਨ ਦੇ ਵਿੱਚ ਜਿੱਥੇ 10 ਟੀਮਾਂ ਨੇ ਸ਼ਿਰਕਤ ਕੀਤੀ ਸੀ, ਉੱਥੇ ਹੀ ਹੁਣ ਪਲੇਅਆਫ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ। ਪਹਿਲਾ ਮੈਚ ਜਿਹੜਾ ਹੈ ਕੁਆਲੀਫਾਇਰ, ਉਹ 26 ਮਈ ਨੂੰ ਧਰਮਸ਼ਾਲਾ 'ਚ ਖੇਡਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਐਲੀਮੀਨੇਟਰ ਮੈਚ ਜਿਹੜਾ ਉਹ 27 ਮਈ ਨੂੰ, ਫਿਰ ਇਸੇ ਤਰੀਕੇ ਦੇ ਨਾਲ ਦੂਜਾ ਕੁਆਲੀਫਾਇਰ ਮੁਕਾਬਲਾ ਜਿਹੜਾ ਉਹ 29 ਮਈ ਨੂੰ ਖੇਡਿਆ ਜਾਏਗਾ। ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ 31 ਮਈ ਨੂੰ IPL 2026 ਦਾ ਹੋਣਾ, ਜਿੱਥੇ ਪਤਾ ਚੱਲ ਜਾਏਗਾ ਕਿ ਇਸ ਸਾਲ ਦੀ ਵਿਜੇਤਾ ਟੀਮ ਕਿਹੜੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
7: JBCO Films leke aaye ne action, emotion ate full on entertainment. Punjabi feature film Shera.
8: 5 saal baad mudiya Shere, te mudiya vi kede haatan ch.
9: Starring Parmesh Verma, Sonal Chauhan, Yograj Singh, Manav Vij ate hor vi ugge kalakar.
10: Main utthon vi mud ke ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
7: ਰਿਟਨ ਐਂਡ ਡਾਇਰੈਕਟਡ ਬਾਈ ਸਾਬਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
9: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-2522 ਤੇ।
3: ਹਾਂਜੀ ਹਾਂਜੀ ਓ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈ।
2: ਬਾਗਬਾਨ ਫਿਲਮ ਓਦੋ ਬਹੁਤ ਸੀਗੀ, ਪਰ ਵੈਸੇ ਦੇਖਿਆ ਬੜੀ ਟੌਕਸਿਕ ਫਿਲਮ ਹੈ। ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਬ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ, ਬਈ ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ, ਤੈਨੂੰ ਪਤਾ ਨਹੀਂ।
0: ਇਹ ਨਾ ਸੋਸ਼ਲ ਮੀਡੀਆ ਜਿਹੜਾ ਹੈ ਨਾ, ਇਹ ਬਹੁਤ ਬਦਤਮੀਜ਼ੀ ਵੀ ਕਰਦਾ
1: ਬਹੁਤ।
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ, ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ,
1: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਆ।
1: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
0: ਕਿਹੜੇ?
1: 2003 ਦੀ ਗੱਲ ਆ,
0: 4 ਦੀ 3 ਦੀ
1: ਨੇ, 3 ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ।
0: ਅੱਛਾ,
1: ਹਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ, ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੁਸਾਇਟੀ ਹੁੰਦੀ ਆ, ਆਪਸ 'ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੁਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
0: ਉਹ ਮੁੰਡੇ ਨੂੰ
1: ਓਕੇ, ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ,
1: ਜੇ
0: ਤੂੰ ਇੰਟਰਸਟਿੰਗ ਨਹੀਂ ਆ ਤੂੰ,
1: ਹਾਂ, ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ ਚ ਗਿਆ।
0: ਅੱਛਾ,
1: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ, ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ। ਜਿੰਨੀ ਵੀ ਹਾਰਵਰਡ ਚ ਪੜ੍ਹਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਆਈ ਫੋਟੋਜ਼ ਵਗੈਰਾ ਹੁੰਦੀ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ ਪੀਸੀ ਤੇ।
0: ਓਕੇ,
1: ਵੈਬਸਾਈਟ ਬਣਾਈ ਫੇਸ ਮੈਸ਼, ਫੇਸ ਮੈਸ਼ ਸਕਰੀਨ ਖੋਲੋਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।
0: ਅੱਛਾ,
1: ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
0: ਓਕੇ,
1: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੀਲੀ, ਸੋਰੀ ਗਾਇਸ, ਪਰ ਇੱਕ ਜੋੜਾ ਜੁੜਵਾ,
0: ਆਪਾਂ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ,
1: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ।
0: ਅੱਛਾ, ਮੈਂ ਕਹਿੰਦੇ ਰੋਂਦੇ ਰਹਿੰਦੇ,
1: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ 'ਚ ਲੋਕ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ, ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
0: ਅੱਛਾ,
1: ਉਹਨੇ ਬਣਾਈ ਨਹੀਂ, ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ facebook.com ਬਣਾਈ, ਮਾਰਕ ਜ਼ਕਰਬਰਗ।
0: ਅੱਛਾ,
1: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ, ਠੀਕ ਹੈ। ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ, 4 ਸਾਲ ਬਾਅਦ ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ,
0: ਓਕੇ,
1: ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ, ਅਨਓਫੀਸ਼ੀਅਲੀ ਇਹੀ ਗੱਲ ਆ, ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
0: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ,
1: ਹਾਂ, ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆ ਜਿਹੜਾ ਤੇਰਾ ਦੋਸਤ ਆ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ,
0: ਜੇ ਕੋਈ ਸ਼ੁਰੂ 'ਚ ਪਹਿਲੇ
1: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ, ਠੀਕ ਹੈ ਜੀ। ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹਨਾ, 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ, ਅਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ, ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ। ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸ਼ੇਅਰ ਗਏ।
0: ਓਕੇ,
1: ਬਹੁਤ ਤਗੜਾ ਲੋਸੂਟ ਹੋਇਆ
0: ਜੀ,
1: ਲੋ ਸੂਟ ਦੇ ਐਂਡ ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ ਉਹਨਾਂ ਉਹ ਚਲਾ ਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ $60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਸ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
0: ਹੈਪੀ ਬਰਥਡੇ ਵੀ ਹੈਪੀ ਬਰਥਡੇ
1: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ
0: ਚੱਲੀ ਨਹੀਂ ਵੈਸੇ ਉਹ ਚੀਜ਼
1: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ $1 million ਚ ਵਰਚੁਅਲ ਪਲੋਟ ਵੀ
0: ਚੰਨ ਤੇ ਵੀ ਪਲੋਟ ਮਿਲੇ
1: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
0: ਉਂਗਲ ਮੇਰੇ ਵੱਲ ਨੂੰ ਕੀ ਕਰੀ
1: ਸੋਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆਂ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
0: ਪਰ ਇਹਦੇ ਚ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਤੇ ਮੈਂ ਆਪਾਂ ਚਾਹਾਂਗੇ ਕਿ ਤੁਸੀਂ ਇਸ ਸਟੋਰੀ ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ ਚੋਂ ਕੀ ਕੱਢਿਆ ਤੇ ਉਸ ਲਿਹਾਜ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਤੇ ਉਹ ਵੀ ਆਪਣਾ ਨਹੀਂ
1: ਉਹ ਵੀ ਆਪਣਾ ਨਹੀਂ ਸਿਰਫ ਕੋਡਿੰਗ
0: ਹਾਂ ਸੋ ਇਹ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਹੈ ਵੀ ਇਹਦੀ ਤਨਖਾਹ ਹੀ $1 ਆ
1: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨਹੀਂ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬ੍ਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
1: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ 1.5 ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ 1.5-2 ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ
0: ਤੇ
1: ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ
0: ਟਿਕਟੌਕ ਤੋਂ ਚੱਕੀ ਹੋਈ ਇੰਡੀਆ 'ਚ ਸਭ ਤੋਂ ਵੱਧ ਫੇਮਸ ਹੈ,
1: ਜਿਹੜੀ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ, ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੌਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
1: ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ, ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ, ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ, ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ, ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ, ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ, ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ੀਟਿਵ ਇੰਗੇਜਮੈਂਟ ਆ ਜਾਵੇ।
0: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ,
1: ਉਹ ਇਸੇ ਕਰਕੇ ਨਹੀਂ ਆਇਆ, ਟਿਕਟੌਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
0: ਉੱਥੇ ਤਾਂ ਟਿਕਟੌਕ ਘੱਟ ਚਲਾਉਂਦੇ ਆ ਸਗੋਂ।
1: ਅੱਛਾ, ਘੱਟ ਚਲਾਉਂਦੇ ਆ।
0: ਹਾਂ, ਚਾਈਨਾ 'ਚ ਮੈਂ ਵੇਖਿਆ ਉੱਥੇ।
1: ਅੱਛਾ, ਕਿ ਵੀ
0: ਪੁੱਛਿਆ ਵੀ ਮੈਂ,
1: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੌਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ, ਪਰ US ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
0: ਹਾਂ, ਅਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ।
1: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
0: ਨਹੀਂ, ਉਹ ਤਾਂ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤਾਂ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਗਿਆ ਸੀ, ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰ ਦਿਓ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
1: ਕਰਨਾ ਚਾਹੀਦਾ, ਇਹ ਜ਼ਰੂਰੀ ਆ।
0: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ
1: ਗੱਲ ਠੀਕ ਹੈ, ਬਿਲਕੁਲ ਸਹੀ ਗੱਲ,
0: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੌਕ, ਤਾਂ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੌਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੌਕ ਬਹੁਤ ਲੋਕ ਵਰਤਦੇ ਸੀ ਉੱਥੇ,
1: ਟਿਕਟੌਕ ਲੋਕ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ, ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੌਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ, ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਆ, ਤਾਂ ਉਹ ਮਨਵਾ ਲਈ, ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
0: ਦੇਖੋ, ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚਦੇ ਹੁੰਦੇ, ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ,
1: ਠੀਕ ਗੱਲ ਹੈ, ਬਿਲਕੁਲ
0: ਗਲਤ, ਮਤਲਬ ਕਿੱਡੇ ਵੱਡੇ ਬਲੰਡਰ ਨੇ,
1: ਬਿਲਕੁਲ ਬਿਲਕੁਲ,
0: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ, WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ, ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ TV ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
1: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਆ, ਇੱਕ ਕ੍ਰੀਏਟਰ ਹੈ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਹੈ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ ਅਤੇ ਉਹ ਬਾਅਦ ਚੋਂ ਜਿੱਤਿਆ, ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਐਂਟ ਪੜ੍ਹ ਕੇ ਦੱਸਦਾ
0: ਅੱਛਾ
1: ਕਿ ਬਈ ਜਿਸ ਸੋਫਟ ਡਰਿੰਕ ਹੈ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੋਫਟ ਡਰਿੰਕ ਹੈ ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ ਅਤੇ ਉੱਪਰੋਂ ਤੁਸੀਂ ਕਲਰ ਪਾ ਦਿਓ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਇਕਾਰਬੋਨੇਟ ਵਾਟਰ ਹੈ ਨਾ, ਸੋਡਾ ਵਾਟਰ ਉਹ ਪਾ ਦਿਓ, ਅਤੇ ਇਹ ਹੈ ਜੀ ਠੰਡਾ ਮਤਲਬ
0: ਬੁਲਬੁਲੇ ਬਣਾ ਤੁਹਾਡੇ,
1: ਹਾਂ ਇਹ ਹੈ, ਇੱਦਾਂ ਹੀ ਤੁਹਾਡੇ ਦੁੱਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ ਅਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ ਤਾਂ ਤੁਹਾਨੂੰ
0: ਹੁੰਦਾ
1: ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
0: ਕਰਦਾ, ਦੁਬਾਰਾ ਖਾਣ ਨੂੰ ਜੀ ਕਰਦਾ,
1: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਅਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤਾਂ ਉਹ ਕਦੀ ਬੈਨ ਨਹੀਂ ਹੋ ਪਾਈ, ਨਹੀਂ
0: ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
1: ਨਸ਼ਾ ਪੋਇਜ਼ਨ,
0: ਹਾਂ ਸਲੋ ਪੋਇਜ਼ਨ, ਅਤੇ ਵੈਸੇ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ,
1: ਹਾਂ ਪਤਾ ਸਭ ਨੂੰ ਹੀ ਹੈ, ਪਰ
0: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ, ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ, ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ, ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤਾਂ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਅਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ, ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋਂ ਰਾਤ ਪਹੁੰਚ ਜਾਂਦੀਆਂ ਨੇ ਅਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ, ਟੀ ਵੀ ਦਾ ਵੀ ਫਿਰ ਇਹੀ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
1: ਹੁਣ ਆਪਾਂ ਪਾਰਟੀਸਪੈਂਟ ਹੋ ਗਿਆ ਨਾ ਪ੍ਰੋਪਰ, ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ, ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, US ਦਾ ਡੇਟਾ ਸੀਗਾ ਇਹ, ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ $3 billion ਦੀ ਹੈ, ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਹੈ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਇਹ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ, ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ ਤੇ ਪਾਤਾ,
0: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ, ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ, ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
1: ਬਹੁਤ ਹੈਵੀ ਹੁੰਦੇ,
0: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਹੈ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦੋ ਹੁਣ, ਮਤਲਬ ਆਪਾਂ ਉਸ ਉਸ ਟਾਣੀ ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
1: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀ ਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ, ਪਹਿਲੇ ਹੈ ਨਾ ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
0: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
1: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਆ, ਉਹ
0: ਸੋਡਾ ਕਰ ਦਿੰਦੇ,
1: ਹਾਂ ਉਹ ਸੋਡਾ ਕਰ ਦਿੰਦੇ ਆ। ਹਾਂ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹੈ ਨਾ, ਕਿ ਮਤਲਬ ਉਹ ਸਿੱਧੇ ਤੌਰ 'ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕਦੇ ਨਹੀਂ ਇੰਡੀਆ ਦੇ ਅੰਦਰ, ਆ ਬੜੀ ਪ੍ਰੋਬਲਮ ਹੈ।
0: ਇਨਡਾਇਰੈਕਟਲੀ ਉਹ ਚੀਜ਼ਾਂ, ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਹੈ।
1: ਅੱਛਾ, ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ।
0: ਟਰਾਈ ਕਰ ਕੇ ਕੋਈ ਯਾਰ, ਤੁਸੀਂ
1: ਬ੍ਰਾਂਡ ਹੀ ਇਹ ਵਧੀਆ,
0: ਉਹਦੀ ਥੋੜੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ,
1: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
0: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜੀ ਹੋਵੇ ਕੋਈ।
1: ਬਿਲਕੁਲ ਸਹੀ ਗੱਲ
0: ਹੈ, ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ।
1: ਹਾਂ,
0: ਫਿਰ ਉਹ ਗੱਲ ਕਿਤੇ ਬਣਦੀ ਆ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
6: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
7: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
8: Chand Mera Dil, Chand Mera Dil.
9: Chaldi da naam Gaddi, aate sunya hi hona. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
10: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 4665492।
11: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे ही कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ। आओ थोड़ा कोई हल करिए।
12: टेंशन टेंशन मेरी टेंशन
11: की होया
12: एथे इमिग्रेशन दे इन्ने पंगे ने यार मुकदे ही नहीं।
13: काका जी टेंशन छड्डो, फोन चको, कॉल करो वीवा इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-503-503
12: या 9077-9933
13: या ईमेल info@vivaimmigration.com.au।
12: याद रखो 9077-9733।
13: वीवा इमिग्रेशन एंड एजुकेशन कंसल्टेंट,
12: हर कदम तुहाडे नाल।
14: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
15: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
14: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
16: रोज रोज शॉपिंग हुंदियां ने, पता नहीं केड़ा देवता राजी कीता इन्हां ने।
17: सूरज देवता
16: की मतलब?
17: ओ कमलिए, सन करंट वालियां तो जद्दा इन्हां ने सोलर पैनल लगवाया ता इन्हां दी सेविंग्स वध गई।
16: मैनू नहीं पता, आपा भी सोलर पैनल लगवाना है हुणे।
17: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
18: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ। ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ। ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ 'ਤੇ ਵਿਘਨ ਪੈਣਗੇ। ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au 'ਤੇ ਜਾ ਕੇ ਵੇਖ ਲਓ। ਵਿਕਟੋਰੀਆ ਸਰਕਾਰ, ਮੈਲਬਨ ਦੁਆਰਾ ਅਧਿਕਾਰਿਤ।

0: हमारी लव स्टोरी तो लेजेंडरी बन गई।
1: लेजेंडरी लव स्टोरीज की तो एंडिंग ट्रेजिक होती है।
2: From the makers of Rocky और रानी की प्रेम कहानी, Dharma Productions presents चांद मेरा दिल। Watch Ananya Pandey and Lakshya in चांद मेरा दिल, coming to cinemas on May 22nd.
3: चांद मेरा दिल, चांद मेरा दिल।
4: विश्व पद्धर ते तेल दी काट सानों सब नु प्रभावित कर रही है। सरकार कोल एक राष्ट्रीय तेल सुरक्षा योजना है। ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਤੇ ਗੱਡੀ 'ਤੇ ਜ਼ਰੂਰ ਚਲਾਉਂਦੇ ਹੋਵਾਂਗੇ। ਡਰਾਈਵਿੰਗ ਕਰਦੇ ਸਮੇਂ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ ਵੀ ਕਈ ਵਾਰੀ ਪਾਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਾਂ ਬਿਲਕੁਲ ਬੇਕਸੂਰ ਹਾਂ। ਆਮ ਜੀਆਂ ਦਿਖਣ ਵਾਲੀਆਂ ਇਹ ਆਦਤਾਂ ਕਈ ਵਾਰੀ ਕਾਨੂੰਨ ਦੇ ਘੇਰੇ ਤੋਂ ਬਾਹਰ ਚਲੀਆਂ ਜਾਂਦੀਆਂ ਨੇ, ਯਾਨੀ ਕਿ ਜਿਨ੍ਹਾਂ ਨੂੰ ਆਪਾਂ ਜੇਕਰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਉਹ ਗੰਭੀਰ ਉਲੰਘਣਾ ਦੇ ਵਿੱਚ ਲੈ ਜਾਣਗੀਆਂ, ਯਾਨੀ ਕਿ ਉਹਦੇ ਸਾਨੂੰ ਖਮਿਆਜੇ ਭੁਗਤਣ ਪੈਣਗੇ, ਭਾਰੀ ਜੁਰਮਾਨੇ ਸਾਨੂੰ ਦੇਣੇ ਪੈਣਗੇ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਰੱਖਦੇ ਹੋ ਤਾਂ ਉਹਦੇ ਡੀਮੈਰਿਟ ਪੁਆਇੰਟ ਵੀ ਕੱਟੇ ਜਾ ਸਕਦੇ ਨੇ। ਕਿਹੜੀਆਂ ਕਿਹੜੀਆਂ ਉਹ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਸੁਧਾਰ ਲੈਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਹੌਰਨ ਦੀ। ਸਾਡੀ ਇੱਕ ਸ਼ਾਇਦ ਆਦਤ ਹੁੰਦੀ ਹੈ ਕਿ ਆਪਾਂ ਜਦੋਂ ਕਿਸੇ ਨੂੰ ਅਲਵਿਦਾ ਕਹਿਣਾ, ਕਿਸੇ ਨੂੰ ਆਪਾਂ ਜਾਣ ਲੱਗਿਆਂ ਗੁੱਡ ਬਾਏ ਕਹਿਣਾ ਤਾਂ ਆਪਾਂ ਕਈ ਵਾਰੀ ਹੌਰਨ ਵਜਾ ਦਿੰਦੇ ਹਾਂ। ਇਹ ਚੀਜ਼ ਸ਼ਾਇਦ ਇੰਡੀਆ 'ਚ ਅਤੇ ਕਈ ਲੋਕ ਇੱਥੇ ਡਰਾਈਵਰ ਵੀਰ ਵੇਖਦੇ ਹਾਂ ਕਿ ਇੱਥੇ ਵੀ ਇੱਦਾਂ ਕਰ ਦਿੰਦੇ ਨੇ। ਗੱਡੀ ਤੋਰਦੇ ਸਮੇਂ ਹਾਰਨ ਵਜਾਉਣਾ ਬਹੁਤ ਸਾਰੇ ਲੋਕਾਂ ਦੀ ਆਦਤ ਤਾਂ ਜ਼ਰੂਰ ਹੈ, ਪਰ ਆਸਟ੍ਰੇਲੀਆ ਦੇ ਰੋਡ ਨਿਯਮਾਂ ਦੇ ਮੁਤਾਬਿਕ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ, ਉਹਨਾਂ ਦੇ 224 ਰੈਗੂਲੇਸ਼ਨ ਦੇ ਤਹਿਤ ਹਾਰਨ ਵਜਾਉਣ ਦੀ ਵਰਤੋਂ ਸਿਰਫ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਚੇਤਾਵਨੀ ਦੇਣੀ ਹੋਵੇ ਜਾਂ ਰਸਤੇ ਦੇ ਵਿੱਚੋਂ ਕੋਈ ਜਾਨਵਰ ਹਟਾਉਣ ਦੇ ਲਈ ਤੁਸੀਂ ਇਹ ਹਾਰਨ ਵਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਇਹ ਜੁਰਮਾਨਾ ਕਰ ਸਕਦਾ। ਬਿਨਾਂ ਕਿਸੇ ਵਜ੍ਹਾ ਦੇ ਜੇਕਰ ਤੁਸੀਂ ਹਾਰਨ ਵਜਾਉਂਦੇ ਹੋ ਤਾਂ ਇਸ ਵਜ੍ਹਾ ਦੇ ਕਰਕੇ ਜੁਰਮਾਨਾ ਨਿਊ ਸਾਊਥ ਵੇਲ ਦੇ ਵਿੱਚ $337 ਤੱਕ ਦਾ ਹੋ ਸਕਦਾ। ਦੂਸਰੀ ਸਾਡੀ ਇੱਕ ਆਦਤ ਆ ਕਿ ਆਪਾਂ ਬਾਰੀ ਦੇ ਵਿੱਚੋਂ, ਵਿੰਡੋ ਦੇ ਵਿੱਚੋਂ ਕੂਣੀ ਬਾਹਰ ਕੱਢ ਕੇ ਆਪਾਂ ਰੱਖਦੇ ਹਾਂ, ਅਰਕ ਬਾਹਰ ਜਾਂ ਹੱਥ ਬਾਹਰ ਕਈਆਂ ਨੇ ਰੱਖਿਆ ਹੁੰਦਾ। ਗਰਮੀਆਂ ਦੇ ਵਿੱਚ ਇਹ ਚੀਜ਼ ਤੁਹਾਨੂੰ ਸੁੱਖ ਦਾ ਅਹਿਸਾਸ ਤਾਂ ਜ਼ਰੂਰ ਦਿੰਦਾ, ਪਰ ਜੇਕਰ ਬਾਰੀ ਦੇ ਫਰੇਮ ਤੋਂ ਕੂਣੀ ਤੁਹਾਡੀ ਬਾਹਰ ਲਮਕਦੀ ਆ, ਬਾਹਰ ਹੱਥ ਕੱਢ ਕੇ ਹਵਾ ਦਾ ਆਨੰਦ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਪੂਰੀ ਤਰ੍ਹਾਂ ਦੇ ਨਾਲ ਇਹ ਗੈਰ ਕਾਨੂੰਨੀ ਆ। ਆਸਟ੍ਰੇਲੀਆ ਦੇ ਰੋਡ ਰੂਲਸ ਰੈਗੂਲੇਸ਼ਨ 268 ਦੇ ਮੁਤਾਬਿਕ ਡਰਾਈਵਰ ਜਾਂ ਫਿਰ ਯਾਤਰੀ ਸਰੀਰ ਦਾ ਕੋਈ ਵੀ ਹਿੱਸਾ ਜੇਕਰ ਗੱਡੀ ਦੀ ਖਿੜਕੀ ਦੇ ਵਿੱਚੋਂ ਜਾਂ ਫਿਰ ਦਰਵਾਜ਼ੇ ਦੇ ਵਿੱਚੋਂ ਬਾਹਰ ਕੱਢਦਾ ਤਾਂ ਉਹਨੂੰ ਜੁਰਮਾਨਾ ਹੋ ਸਕਦਾ। ਕਿੰਨਾ ਕਿੰਨਾ ਜੁਰਮਾਨਾ? ਜੇਕਰ ਨਿਊ ਸਾਊਥ ਵੇਲ ਦੇ ਵਿੱਚ ਤਾਂ $423 ਜੁਰਮਾਨਾ ਅਤੇ 3 ਡੀਮੈਰਿਟ ਪੁਆਇੰਟ, ਵਿਕਟੋਰੀਆ ਦੇ ਵਿੱਚ ਅਤੇ $610 ਤੱਕ ਦਾ ਜੁਰਮਾਨਾ, ਜੇਕਰ ਤੁਸੀਂ ਕਵੀਨਜ਼ਲੈਂਡ ਹੋ ਤਾਂ $311 ਦਾ ਜੁਰਮਾਨਾ ਅਤੇ ਨਾਲ 3 ਡੀਮੈਰਿਟ ਪੁਆਇੰਟ, ਜੇਕਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਹੋ ਤਾਂ $228 ਦਾ ਜੁਰਮਾਨਾ ਅਤੇ $323 ਦੇ ਜੁਰਮਾਨੇ ਦੇ ਨਾਲ 3 ਡੀਮੈਰਿਟ ਪੁਆਇੰਟ ਵੀ ਹੋ ਸਕਦੇ ਨੇ। ਇਹ ਦੋ ਅਲੱਗ ਅਲੱਗ ਕਲੋਜ਼ ਨੇ, ਇਹਨਾਂ ਦੇ ਤਹਿਤ ਤੁਹਾਨੂੰ ਜੁਰਮਾਨਾ ਹੋ ਸਕਦਾ। ਇੱਕ ਹੀ ਸੂਰਤ ਦੇ ਵਿੱਚ ਤੁਹਾਨੂੰ ਛੋਟ ਆ ਕਿ ਜਦੋਂ ਡਰਾਈਵਰ ਹੱਥ ਦੇ ਨਾਲ ਮੁੜਨ ਦਾ ਇਸ਼ਾਰਾ ਕਰ ਰਿਹਾ ਹੋਵੇ, ਯਾਨੀ ਕਿ ਸਾਹਮਣੇ ਕੋਈ ਗੱਡੀ ਆ ਰਹੀ ਹੈ ਅਤੇ ਉਹਨੂੰ ਤੁਸੀਂ ਹੱਥ ਦੇ ਇਸ਼ਾਰੇ ਦੇ ਨਾਲ ਰੋਕਣਾ ਹੋਵੇ, ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਉਹ ਇੰਡੀਕੇਟਰ ਸ਼ਾਇਦ ਨਹੀਂ ਵੇਖ ਪਾ ਰਿਹਾ ਜਾਂ ਉਹ ਬੇਧਿਆਨਾ ਵਾ, ਉਹਦਾ ਇੱਧਰ ਧਿਆਨ ਨਹੀਂ ਹੈ, ਤਾਂ ਫਿਰ ਕੁਛ ਇੱਕ ਛੋਟਾਂ ਜਿਹੜੀਆਂ ਨੇ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਨੇ। ਇਸ ਤੋਂ ਇਲਾਵਾ ਖਿੜਕੀ ਦੇ ਵਿੱਚੋਂ ਜੇਕਰ ਤੁਸੀਂ ਹੱਥ ਬਾਹਰ ਕੱਢ ਕੇ ਬਾਏ ਬਾਏ ਕਰਦੇ ਹੋ ਕਿਸੇ ਨੂੰ ਜਾਣ ਲੱਗਿਆਂ ਜਾਂ ਫਿਰ ਤੁਸੀਂ ਹਾਰਨ ਵਜਾਉਣ ਵਾਂਗ ਇਹ ਵੀ ਆਦਤ ਆਪਣੇ ਆਪ ਨੂੰ ਪਾ ਕੇ ਰੱਖੀ ਹੈ ਅਤੇ ਇਹ ਵੀ ਤੁਹਾਨੂੰ ਮਹਿੰਗਾ ਪੈ ਸਕਦਾ। ਓਕੇ ਬਾਏ ਟਾਟਾ ਕਰਨਾ ਤੁਹਾਨੂੰ ਪੈਸਿਆਂ ਦੇ ਵਿੱਚ ਮਹਿੰਗਾ ਪੈ ਸਕਦਾ। ਇਹ ਨਿਯਮ ਸਿਰਫ ਡਰਾਈਵਰਾਂ ਦੇ ਉੱਤੇ ਹੀ ਨਹੀਂ ਸਗੋਂ ਗੱਡੀ ਦੇ ਵਿੱਚ ਜਿੰਨੇ ਵੀ ਬੈਠੇ ਪੈਸੰਜਰ ਨੇ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਜੇਕਰ ਕੋਈ ਪੈਸੰਜਰ ਵੀ ਅਜਿਹਾ ਕਰ ਰਿਹਾ ਤਾਂ ਡਰਾਈਵਰ ਨੂੰ ਜੁਰਮਾਨਾ ਹੋ ਸਕਦਾ, ਡਿਪੈਂਡ ਤੁਸੀਂ ਕਿਹੜੀ ਸਟੇਟ ਜਾਂ ਟੈਰੀਟਰੀ ਦੇ ਵਿੱਚ ਹੋ। ਪੁਲਿਸ ਅਤੇ ਟ੍ਰੈਫਿਕ ਮਾਹਰਾਂ ਦਾ ਇਹ ਮੰਨਣਾ ਹੈ ਕਿ ਇਹ ਨਿਯਮ ਸਿਰਫ ਜੁਰਮਾਨਾ ਲਾਉਣ ਲਈ ਨਹੀਂ ਗਏ, ਸਗੋਂ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਬਣਾਏ ਗਏ ਨੇ। ਹਾਦਸੇ ਦੀ ਸੂਰਤ ਦੇ ਵਿੱਚ ਗੱਡੀ ਤੋਂ ਬਾਹਰ ਨਿਕਲੀ ਬਾਂਹ ਜਾਂ ਫਿਰ ਕੂਹਣੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਾਂ ਫਿਰ ਕੱਟੀ ਵੀ ਜਾ ਸਕਦੀ ਹੈ। ਇਸ ਲਈ ਹਮੇਸ਼ਾ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਗੱਡੀ ਦੇ ਅੰਦਰ ਹੀ ਰੱਖੋ। ਜੇਕਰ ਆਸਟ੍ਰੇਲੀਆ ਦੇ ਵਿੱਚੋਂ ਕਿਸੇ ਵੀ ਸਟੇਟ ਟੈਰੀਟਰੀ ਦੇ ਵਿੱਚ ਹੋ ਤਾਂ ਉੱਥੋਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਰੇਡੀਓ ਹਾਂਜੀ 1674।

0: ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ
0: 9077-9733। ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਉਸ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ, ਹੱਸਦੇ ਮੁਸਕਰਾਉਂਦੇ ਆਓ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਵੱਧਦੇ ਹਾਂ। ਸਵੇਰੇ ਸਵੇਰੇ ਦੇ ਸਮੇਂ ਜਿੰਨੇ ਮੁਸਕਰਾ ਕੇ ਨਹੀਂ ਵੇਖਿਆ ਉਹਦਾ ਫਿਰ ਬਾਕੀ ਦਿਨ ਕਿੱਦਾਂ ਦਾ ਹੋਊਗਾ, ਇਹ ਵੀਕਐਂਡ ਕਿੱਦਾਂ ਦਾ ਹੋਊਗਾ, ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਚਿਹਰਿਆਂ 'ਤੇ ਇਸੇ ਤਰ੍ਹਾਂ ਦੇ ਨਾਲ ਮੁਸਕਰਾਹਟ ਬਣੀ ਰਹੇ ਅਤੇ ਆਪੇ ਤੁਹਾਡੇ ਸਾਰੇ ਕੰਮ ਸਿੱਧੇ ਪੈਂਦੇ ਆ। ਦਿਨ ਦੀ ਪਹਿਲੀ ਸ਼ਰਤ ਇਹ ਪੂਰੀ ਕਰ ਲਿਆ ਕਰੀਏ ਅਤੇ ਫਿਰ ਬਾਕੀ ਸਾਨੂੰ ਹੋਰ ਕੁਛ ਮੰਗਣ ਦੀ ਲੋੜ ਨਹੀਂ ਪੈਂਦੀ। ਸਾਡਾ ਕੰਮ ਹੈ ਭਾਂਡੇ ਮਾਂਜ ਕੇ ਰੱਖਣਾ, ਮਾਲਕ ਦਾ ਕੰਮ ਹੈ ਰਿਜ਼ਕ ਦੇਣਾ। ਸੋ ਇਸ ਕਰਕੇ ਸਭ ਤੋਂ ਪਹਿਲਾ ਭਾਂਡਾ ਜਿਹੜਾ ਉਹ ਆਪਾਂ ਆਪਣੇ ਆਪ ਨੂੰ ਮਾਂਜਣਾ। ਆਓ ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਇੱਕ ਸੋਹਣੀ ਸ਼ੁਰੂਆਤ ਕਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਬੜੇ ਗੁਸੈਲੇ ਸੁਭਾਅ ਦਾ ਸੀ, ਥੋੜ੍ਹੀ ਕਿਤਿਆਂ ਉਹਦੇ ਤੱਕ ਕੋਈ ਪਹੁੰਚ ਨਾ ਕਰਦਾ, ਸਾਰੇ ਡਰਦੇ। ਉਹਦਾ ਸਮਝਾਉਣ ਦਾ ਵਰਜਨ ਦਾ ਇੱਕ ਨਵੇਕਲਾ ਤਰੀਕਾ ਸੀ। ਉਹ ਇਸ ਗੱਲੋਂ ਨਹੀਂ ਸੀ ਝੱਕਦਾ ਕਿ ਕਿਸੇ ਦੇ ਵੱਖੀ 'ਚ ਵੱਜਦੀ ਆ, ਕਿਸੇ ਦੇ ਸਿਰ 'ਚ, ਕਿਸੇ ਦੀ ਲੱਤ 'ਤੇ। ਜਿਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਤਾਂ ਜਿੱਥੇ ਜੀ ਕੀਤਾ ਧਾਰ ਮਾਰਨੀ, ਕਿਉਂਕਿ ਸ਼ਾਇਦ ਅਸੀਂ ਆਪਣੇ ਆਪ ਤੋਂ ਲੁਕਾ ਸਕਦੇ ਹਾਂ ਜਾਂ ਕੋਸ਼ਿਸ਼ ਕਰ ਸਕਦੇ ਹਾਂ। ਦੂਸਰਿਆਂ ਨੂੰ ਦੱਸਣ ਵੇਲੇ ਆਪਾਂ ਕੁਛ ਬਨਾਵਟੀ ਬਣਾ ਕੇ ਦੱਸ ਸਕਦੇ ਹਾਂ, ਪਰ ਕੋਈ ਤਾਂ ਹੋਊਗਾ ਜਿਹਨੂੰ ਤੁਹਾਡੇ ਅੰਦਰ ਦਾ ਪਤਾ। ਅਤੇ ਮੈਨੂੰ ਲੱਗਦਾ ਜੇ ਆਪਣੇ ਅੰਦਰ ਦਾ ਪਤਾ ਕਿਸੇ ਸਾਹਮਣੇ ਵਾਲੇ ਨੂੰ ਲੱਗ ਜੇ ਤਾਂ ਫਿਰ ਸ਼ਾਇਦ ਸਾਡੇ ਸਾਰਿਆਂ ਦੇ ਗੁੰਮ ਘਾਟੀਆਂ ਪੈਂਦੀਆਂ ਹੋਣ, ਕਿਉਂਕਿ ਜਦੋਂ ਆਪਾਂ ਕਿਸੇ ਦੇ ਸਾਹਮਣੇ ਜਾਂਦੇ ਹਾਂ ਆਪਣੇ ਆਪ ਨੂੰ ਬੜਾ ਵਧੀਆ ਆਪਾਂ ਦਾਨਸ਼ਵੀਰ ਬਣਾ ਕੇ ਅੱਗੋਂ ਪ੍ਰਜੈਂਟ ਕਰਦੇ ਹਾਂ। ਪਰ ਇਹ ਗੁਰੂ ਕੁਛ ਵੱਖਰਾ ਸੀ, ਇਹ ਫਕੀਰ ਕੁਛ ਵੱਖਰਾ ਸੀ। ਕੋਈ ਕਿਸੇ ਕਿਸਮ ਦੀ ਕੋਈ ਦੁੱਖ ਤਕਲੀਫ ਲੈ ਕੇ ਜਾਂਦਾ ਅਤੇ ਆਪਣੇ ਨਵੇਕਲੇ ਢੰਗ ਦੇ ਨਾਲ ਉਹਦਾ ਇਲਾਜ ਕਰਦਾ, ਭਾਵੇਂ ਕੋਈ ਕਿੱਡਾ ਵੀ ਪਹੁੰਚਿਆ ਹੋਵੇ। ਜਦੋਂ ਕੋਈ ਇੱਦਾਂ ਦੇ ਸੁਭਾਅ ਰੱਖਦਾ ਤਾਂ ਫਿਰ ਉਹਦੇ ਕੋਲ ਜਾਣ ਤੋਂ ਲੋਕ ਕੰਨੀ ਕਤਰਾਉਂਦੇ ਨੇ। ਪਰ ਜਦੋਂ ਤੁਹਾਨੂੰ ਤੁਹਾਡੇ ਦੁੱਖ ਦਾ ਕੋਈ ਇਲਾਜ ਨਾ ਲੱਭੇ ਤਾਂ ਫਿਰ ਆਪਾਂ ਔਖੇ ਤੋਂ ਔਖਾ ਰਾਹ ਵੀ ਆਪਾਂ ਅਖਤਿਆਰ ਕਰ ਲੈਂਦੇ। ਆਪਾਂ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦੇ, ਸਾਨੂੰ ਸਿਰਫ ਸਾਡੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਹੁੰਦਾ। ਇਸੇ ਤਰ੍ਹਾਂ ਦਾ ਇੱਕ ਨੌਜਵਾਨ ਜਿਹਨੂੰ ਕਾਫੀ ਜਾਣਿਆਂ ਨੇ ਵਰਜਿਆ ਕਿ ਤੇਰਾ ਉੱਥੇ ਜਾ ਕੇ ਹੱਲ ਨਹੀਂ ਹੋਣਾ, ਤੂੰ ਚੱਲਿਆ ਤਾਂ ਹੈਗਾ ਆਪਣੀਆਂ ਦੁੱਖ ਤਕਲੀਫਾਂ ਲੈ ਕੇ, ਪਰ ਉਹ ਫਕੀਰ ਐਦਾਂ ਕਰਦਾ ਹੈ। ਉਹਨੇ ਪਤਾ ਨਹੀਂ ਅੱਗੋਂ ਤੈਨੂੰ ਕੀ ਸੁਣਾ ਕੇ ਘੱਲ ਦੇਣਾ, ਪਰ ਫਿਰ ਵੀ ਨੌਜਵਾਨ ਪਹੁੰਚ ਗਿਆ, ਜਾ ਕੇ ਆਪਣੇ ਦੁੱਖ ਸਾਂਝੇ ਕੀਤੇ। ਫਕੀਰ ਨੇ ਬੜੇ ਪਿਆਰ ਦੇ ਨਾਲ ਉਹ ਸਾਰੀਆਂ ਨੌਜਵਾਨ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਹਿਣ ਲੱਗਾ, ਮੇਰਾ ਰੋਟੀ ਪਾਣੀ ਖਾਣ ਦਾ ਟਾਈਮ ਹੋ ਗਿਆ, ਹੋ ਸਕਦਾ ਤੈਨੂੰ ਵੀ ਭੁੱਖ ਲੱਗੀ ਹੋਵੇ, ਚਲਾ ਆਓ ਨਦੀ ਵਾਲੇ ਪਾਸੇ ਨੂੰ ਚਲੀਏ, ਉੱਥੇ ਸਾਡੇ ਖਾਣ ਪੀਣ ਦਾ ਕੋਈ ਇੰਤਜ਼ਾਮ ਹੋ ਸਕਦਾ। ਨੌਜਵਾਨ ਵੀ ਨਾਲ ਤੁਰ ਪਿਆ, ਨਾਲ ਜਾਂਦਾ ਜਾਂਦਾ ਆਪਣੇ ਦੁੱਖ ਤਕਲੀਫ ਉਸ ਫਕੀਰ ਨੂੰ ਦੱਸ ਰਿਹਾ। ਪਤਾ ਨਹੀਂ ਅਚਾਨਕ ਫਕੀਰ ਦੇ ਦਿਮਾਗ ਦੇ ਵਿੱਚ ਕੀ ਆਇਆ, ਕੰਡੇ 'ਤੇ ਤੁਰੇ ਜਾਂਦੇ ਨੇ ਉਹਨੂੰ
ਨਦੀ 'ਚ ਧੱਕਾ ਦੇ ਦਿੱਤਾ। ਨੌਜਵਾਨ ਗੋਤੇ ਖਾਣ ਲੱਗ ਪਿਆ, ਬੁਰੇ ਹਾਲ। ਫਕੀਰ ਕੰਢੇ 'ਤੇ ਖਲੋਤਾ ਹੱਸੀ ਜਾਵੇ। ਆਪਣੀ ਜਾਨ ਬਚਾਉਣ ਦੇ ਲਈ ਜਿੰਨਾ ਕੁ ਵੀ ਕੁਛ ਕਰ ਸਕਦਾ ਸੀ ਉਹ ਕੀਤਾ। ਜਦੋਂ ਜਾਨ ਨਿਕਲਣੀ ਵਾਲੀ ਸੀ, ਫਕੀਰ ਨੇ ਪਾਣੀ ਦੇ ਵਿੱਚ ਛਾਲ ਮਾਰੀ ਅਤੇ ਕੱਢ ਕੇ ਬਾਹਰ ਲੈ ਆਂਦਾ। ਬਾਹਰ ਲਿਆ ਕੇ ਉਹਦੇ ਸਰੀਰ ਦੇ ਅੰਦਰੋਂ ਪਾਣੀ ਕੱਢਿਆ, ਸਾਹ ਵਾਪਸ ਚੱਲਦੇ ਕੀਤੇ ਅਤੇ ਹੱਸ ਕੇ ਪੁੱਛਣ ਲੱਗਾ, ਤੈਨੂੰ ਤੈਰਨਾ ਨਹੀਂ ਸੀ ਆਉਂਦਾ? ਨੌਜਵਾਨ ਬੋਲਿਆ, ਨਹੀਂ ਮੈਨੂੰ ਤੈਰਨਾ ਨਹੀਂ ਆਉਂਦਾ, ਅਤੇ ਤੁਹਾਨੂੰ ਪੁੱਛ ਲੈਣਾ ਚਾਹੀਦਾ ਸੀ। ਮੈਂ ਮਰਦਾ ਮਰਦਾ ਬਚਿਆ ਵਾਂ, ਮੈਨੂੰ ਤਾਂ ਲੱਗਿਆ ਸੀ ਮੈਂ ਮਾਰੀ ਚੱਲਿਆ। ਮਨ ਹੀ ਮਨ ਸੋਚਦਾ ਕਿ ਜੋ ਇਹਦੇ ਬਾਰੇ ਮੈਂ ਸੋਚਿਆ ਸੱਚ ਹੀ ਸੁਣਿਆ, ਇਹ ਪਾਗਲ ਆ, ਇਹਦਾ ਦਿਮਾਗ ਖਰਾਬ ਹੈ, ਗਲਤੀ ਕੀਤੀ, ਮੈਂ ਇੱਥੇ ਇਹਦੇ ਕੋਲ ਆ ਗਿਆ, ਮੈਨੂੰ ਇੱਥੋਂ ਵਾਪਸ ਚਲੇ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਕਿ ਕੁਛ ਹੋਰ ਸੋਚ ਪਾਉਂਦਾ, ਫਕੀਰ ਨੇ ਫੜ ਕੇ ਬਾਹ ਉਠਾਲਿਆ ਅਤੇ ਕਹਿਣ ਲੱਗਾ, ਚੱਲ ਆਪਾਂ ਤੇ ਢਿੱਡ ਭਰਨ ਚੱਲੇ ਹਾਂ, ਪਰ ਤੈਨੂੰ ਮੈਨੂੰ ਦੱਸ ਦੇਣਾ ਚਾਹੀਦਾ ਸੀ ਕਿ ਤੈਨੂੰ ਤੈਰਨਾ ਨਹੀਂ ਆਉਂਦਾ। ਇੱਦਾਂ ਦੀਆਂ ਦੋ ਚਾਰ ਗੱਲਾਂ ਕੀਤੀਆਂ, ਫਿਰ ਦੁਬਾਰਾ ਪਾਣੀ 'ਚ ਧੱਕਾ ਦੇ ਦਿੱਤਾ। ਇਸ ਵਾਰੀ ਦਿੱਤਾ ਧੱਕੇ ਦਾ ਥੋੜ੍ਹਾ ਫਰਕ ਸੀ। ਇਸ ਵਾਰੀ ਨੌਜਵਾਨ ਨੇ ਕੋਸ਼ਿਸ਼ ਵਧੇਰੇ ਕੀਤੀ, ਕਿਉਂਕਿ ਉਹਨੂੰ ਪਤਾ ਸੀ ਇੰਨਾ ਕੁ ਦੁੱਖ ਹੁੰਦਾ। ਸਾਹ ਜਦੋਂ ਬੰਦ ਹੋਣ ਲੱਗਦੇ ਨੇ ਤੇ ਇਦਾਂ ਦੀ ਔਖਿਆਈ ਹੁੰਦੀ ਆ। ਫਕੀਰ ਕੰਢੇ ਤੇ ਖਲੋਤਾ ਫੇਰ ਹੱਸੀ ਜਾਵੇ। ਜਦੋਂ ਮਰਨ ਲੱਗਾ ਤਾਂ ਫੇਰ ਫੜ ਕੇ ਬਾਹਰ ਕੱਢ ਲਿਆ। ਕਹਿਣ ਲੱਗਾ, ਪਹਿਲਾਂ ਮੈਂ ਤੈਨੂੰ ਇਸ ਕਰਕੇ ਸੁੱਟਿਆ ਸੀ ਕਿ ਮੈਨੂੰ ਪਤਾ ਲੱਗ ਜੇ ਤੈਨੂੰ ਤੈਰਨਾ ਆਉਂਦਾ ਕਿ ਨਹੀਂ ਤੈਰਨਾ ਆਉਂਦਾ, ਅਤੇ ਦੂਸਰੀ ਵਾਰੀ ਤੈਨੂੰ ਮੈਂ ਇਸ ਕਰਕੇ ਸੁੱਟਿਆ ਕਿ ਪਹਿਲੀ ਵਾਰੀ ਸੁੱਟਣ ਤੋਂ ਤੂੰ ਹੁਣ ਦੂਸਰੀ ਵਾਰੀ ਸਿੱਖਿਆ ਕੀ ਹੈ, ਕੋਈ ਮਾੜੇ ਮੋਟੇ ਹੱਥ ਪੈਰ ਮਾਰਨੇ ਸਿੱਖ ਗਿਆ। ਤੈਨੂੰ ਹਾਸੇ ਦੀ ਗੱਲ ਦੱਸਾਂ, ਮੈਂ ਵੀ ਇੱਦਾਂ ਹੀ ਤੈਰਨਾ ਸਿੱਖਿਆ ਸੀ। ਇੱਕ ਵਾਰੀ ਮੈਂ ਖੇਡਦਾ ਖੇਡਦਾ ਨਿੱਕਾ ਹੁੰਦਾ ਨਦੀ ਦੇ ਵਿੱਚ ਡਿੱਗ ਪਿਆ। ਮੈਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਲਾਗੇ ਬੰਨੇ, ਤੇਰੇ ਲਾਗੇ ਤਾਂ ਮੈਂ ਸੀ ਨਾ। ਉਸ ਦਿਨ ਮੈਂ ਤੈਰਨਾ ਸਿੱਖ ਗਿਆ ਸੀ। ਹੱਥ ਪੈਰ ਮਾਰਦੇ ਮਾਰਦੇ ਕਿਤੇ ਨਾ ਕਿਤੇ ਹੱਥ ਪੈ ਗਿਆ, ਪਰ ਉਸ ਦਿਨ ਤੋਂ ਮੇਰਾ ਝਾਕਾ ਖੁੱਲ੍ਹ ਗਿਆ। ਫਿਰ ਮੈਂ ਕਦੀ ਕਿਸੇ ਪਾਣੀ ਦੇ ਵਿੱਚ ਨਹੀਂ ਡੁੱਬਾ। ਵੇਖੀ ਤੂੰ ਵੀ ਨਹੀਂ ਡੁੱਬਣਾ, ਜਿੱਦਣ ਤੇਰੇ ਲਾਗੇ ਨਾ ਨਾ ਕੋਈ ਹੋਇਆ ਉਸ ਦਿਨ ਤੂੰ ਵੀ ਨਹੀਂ ਡੁੱਬਣਾ। ਅਤੇ ਉਹ ਫੇਰ ਸੋਚਦਾ, ਗਲਤੀ ਕਰ ਲਈ ਹੋਵੇ ਨਾ ਤਾਂ ਹੁਣ ਮੈਨੂੰ ਕੰਢੇ ਵਾਲੇ ਪਾਸੇ ਨਹੀਂ ਚੱਲਣਾ ਚਾਹੀਦਾ, ਇਹ ਬੇਵਕੂਫ ਬੰਦਾ ਫਿਰ ਦੁਬਾਰਾ ਪਤਾ ਨਹੀਂ ਕਦੋਂ ਮੈਨੂੰ ਪਾਣੀ 'ਚ ਧੱਕਾ ਮਾਰ ਦੇਵੇ। ਹੁਣ ਉਹ ਕੰਢੇ ਤੋਂ 4 ਫੁੱਟ ਹਟਵਾਂ ਚੱਲਣਾ ਸ਼ੁਰੂ ਹੋ ਗਿਆ। ਫਕੀਰ ਮਨ ਹੀ ਮਨ ਹੱਸਦਾ ਹੱਸਦਾ ਕਿ ਮੇਰੇ ਕੋਲੋਂ ਡਰਨਾ ਸ਼ੁਰੂ ਹੋ ਗਿਆ। ਖੈਰ, ਉਸ ਨੌਜਵਾਨ ਨੂੰ ਖਵਾਇਆ ਪਿਆ, ਉਸੇ ਦੇ ਦਰਮਿਆਨ ਨੌਜਵਾਨ ਜਿਹੜਾ ਆਪਣੇ ਦੁੱਖੜੇ ਪਹਿਲਾਂ ਤੱਕ ਸੁਣਾ ਰਿਹਾ ਸੀ, ਹੁਣ ਉਹਦੇ ਮਨ ਦੇ ਵਿੱਚ ਜਾਨ ਬਚਾਉਣ ਦੇ ਲਾਲੇ ਪਏ ਨੇ, ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਮੈਂ ਬਚ ਕੇ ਨਿਕਲਾਂ, ਹੋਵੇ ਨਾ ਤਾਂ ਮੈਂ ਛੇਤੀ ਤੋਂ ਛੇਤੀ ਇਸ ਬੰਦੇ ਦਾ ਸਾਥ ਛੱਡਾਂ। ਪਤਾ ਨਹੀਂ ਕਿਉਂ ਇਹ ਮੈਨੂੰ ਮਾਰਨ 'ਤੇ ਤੁਲਿਆ। ਖਾਣਾ ਦਾਣਾ ਖਾਧਾ ਤਾਂ ਵਾਪਸ ਫੇਰ ਆਪਣੀ ਕੁਟੀਆ ਵੱਲ ਨੂੰ ਜਾਣ ਦੇ ਲਈ ਇਸ਼ਾਰਾ ਕੀਤਾ। ਰਸਤੇ 'ਚ ਫਕੀਰ ਕਹਿਣ ਲੱਗਾ, ਹਾਂ ਸੱਚ ਤੂੰ ਆਪਣੀਆਂ ਕੋਈ ਦੁੱਖ ਤਕਲੀਫਾਂ ਦੱਸ ਰਿਹਾ ਸੀ, ਕੀ ਚੱਲ ਰਿਹਾ ਸੀ ਤੇਰੇ ਪਰਿਵਾਰ ਦੇ ਵਿੱਚ? ਨੌਜਵਾਨ ਨੂੰ ਜਿੱਦਾਂ ਉਹ ਭੁੱਲ ਹੀ ਚੁੱਕਾ ਸੀ, ਉਹਨੂੰ ਸਿਰਫ ਜਾਨ ਬਚਾਉਣ ਦੇ ਲਾਲੇ ਪਏ ਸੀ। ਫਿਰ ਦੁਬਾਰਾ ਤੋਂ ਯਾਦ ਆਇਆ, ਹਾਂ ਸੱਚ ਮੈਂ ਤਾਂ ਇਸ ਕੰਮ ਆਇਆ ਸੀ।
ਦੁਬਾਰਾ ਤੋਂ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਸ ਵੇਲੇ ਜਦੋਂ ਉਹ ਬਿਲਕੁਲ ਕਹਾਣੀ ਦੇ ਵਿੱਚ ਫਿਰ ਦੁਬਾਰਾ ਖੁੱਭ ਗਿਆ, ਫਕੀਰ ਨੇ ਦੁਬਾਰਾ ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰੀ ਨੌਜਵਾਨ ਥੋੜ੍ਹਾ ਜਿਹਾ ਸਤਰਕ ਸੀ। ਉਹਨੂੰ ਪਤਾ ਸੀ ਕਿ ਫਿਰ ਕਿਸੇ ਵੇਲੇ ਵੀ ਮੈਨੂੰ ਧੱਕਾ ਦੇ ਸਕਦਾ, ਇਹ ਮੂਰਖ ਬੰਦਾ ਮੈਨੂੰ ਕਿਸੇ ਵੇਲੇ ਵੀ ਡੁਬੋ ਸਕਦਾ। ਇਹ ਦਿਮਾਗੋਂ ਹਿੱਲਿਆ, ਸ਼ਾਇਦ ਇਹਨੂੰ ਆਨੰਦ ਆਉਂਦਾ ਮੈਨੂੰ ਤੜਫਦੇ ਨੂੰ ਵੇਖ ਕੇ, ਡੁੱਬਦੇ ਨੂੰ ਵੇਖ ਕੇ। ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ, ਪਰ ਉਹਦੇ ਇਸ ਬਚਾਉਣ ਦੇ ਐਨ ਬਾਅਦ ਫਕੀਰ ਨੇ ਆਪ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ। ਪਾਣੀ 'ਚ ਛਾਲ ਮਾਰੀ ਤਾਂ ਪਾਣੀ ਇੰਨਾ ਨਹੀਂ ਸੀ ਕਿ ਉਹ ਡੁੱਬ ਜਾਂਦਾ। ਪਾਣੀ ਦੇ ਵਿੱਚ ਖੜਾ ਸਿਰ ਉਹਦਾ ਫੁੱਟਕ ਤਾਂ ਆ ਪਾਣੀ ਤੋਂ, ਇੰਨਾ ਨਹੀਂ ਕਿ ਉਹਦਾ ਸਾਹ ਗੁੰਮ ਜੇ। ਆਰਾਮ ਦੇ ਨਾਲ ਡੁਬਕੀ ਲਗਾਈ ਤੇ ਬਾਹਰ ਆ ਗਿਆ। ਹੁਣ ਦੱਸ ਤੇਰੇ ਪਾਣੀ 'ਚ ਜਾਣ 'ਚ ਤੇ ਮੇਰੇ ਪਾਣੀ ਦੇ ਜਾਣ 'ਚ ਕੀ ਫਰਕ ਸੀ? ਤੈਨੂੰ ਪਤਾ ਨਹੀਂ ਸੀ ਇੱਥੇ ਪਾਣੀ ਕਿੰਨਾ ਕੱਢੂੰਗਾ। ਮੈਂ ਜਦੋਂ ਤੈਨੂੰ ਧੱਕਾ ਮਾਰਿਆ ਤੇ ਮੈਂ ਇੱਥੇ ਇਸ ਇਲਾਕੇ ਦੇ ਵਿੱਚ ਰਹਿੰਦਾ, ਮੈਨੂੰ ਪਤਾ ਆ ਕਿ ਇਸ ਨਦੀ ਦੇ ਵਿੱਚ ਕਿੰਨਾ ਕੁ ਪਾਣੀ ਡੂੰਘਾ, ਕਿਹੜੇ ਥਾਂ ਦੇ ਉੱਤੇ ਆ। ਇਸ ਪਾਣੀ ਦੇ ਵਿੱਚ ਤੂੰ ਕਦੀ ਵੀ ਨਹੀਂ ਸੀ ਡੁੱਬ ਸਕਦਾ, ਤੇਰਾ ਕੱਦ ਮੇਰੇ ਨਾਲੋਂ ਵੀ ਚੱਪਾ ਉੱਚਾ। ਜੇ ਤੂੰ ਹੌਸਲਾ ਕਰਕੇ ਕਿਤੇ ਥੱਲੇ ਪੈਰ ਲਾਏ ਹੁੰਦੇ ਤੇ ਲੋੜ ਨਹੀਂ ਸੀ ਮੈਂ ਤੈਨੂੰ ਕੱਢਦਾ। ਮੈਂ ਦੋਵੇਂ ਵਾਰੀ ਬੜਾ ਇੰਤਜ਼ਾਰ ਕੀਤਾ, ਤੂੰ ਹਿੰਮਤ ਕਰ, ਤੂੰ ਆਪਣੇ ਪੈਰ ਤੇ ਸਿੱਧੇ ਕਰ। ਪਰ ਤੇਰੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਸੀ ਕਿ ਮੈਂ ਡੁੱਬ ਜਾਣਾ, ਮੈਨੂੰ ਤੈਰਨਾ ਨਹੀਂ ਆਉਂਦਾ, ਇਸੇ ਵਜ੍ਹਾ ਕਰਕੇ ਤੂੰ ਗੋਤੇ ਖਾਧੇ। ਇੱਕ ਵਾਰੀ ਨਹੀਂ, ਦੂਸਰੀ ਵਾਰੀ ਨਹੀਂ, ਤੀਸਰੀ ਵਾਰੀ ਵੀ ਖਾਣੇ ਸੀ, ਕਿਉਂਕਿ ਤੈਨੂੰ ਪਤਾ ਹੀ ਨਹੀਂ ਇੱਥੇ ਪਾਣੀ ਕਿੰਨਾ ਕੱਢੂੰਗਾ, ਤੈਨੂੰ ਪਤਾ ਹੀ ਨਹੀਂ ਕਿ ਤੂੰ ਇਹਦੇ ਵਿੱਚ ਕਦੇ ਵੀ ਨਹੀਂ ਡੁੱਬ ਸਕਦਾ, ਤੈਨੂੰ ਪਤਾ ਹੀ ਨਹੀਂ ਕਿ ਤੇਰੇ ਪੈਰ ਥੱਲੇ ਲੱਗ ਜਾਣੇ ਸੀ, ਇਸੇ ਕਰਕੇ ਮੈਂ ਨਹੀਂ ਡੁੱਬਾ। ਪਰ ਖੈਰ ਤੇਰੀ ਇਕੱਲੇ ਦੀ ਇਹ ਸਮੱਸਿਆ ਨਹੀਂ, ਇੱਥੇ ਗੱਲ ਇਹ ਨਹੀਂ ਕਿ ਤੈਨੂੰ ਤੈਰਨਾ ਆਉਂਦਾ ਜਾਂ ਤੈਨੂੰ ਨਹੀਂ ਆਉਂਦਾ, ਗੱਲ ਇਹ ਆ ਕਿ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤੇ ਉਹ ਵੀ ਤੇਰੇ ਇਕੱਲੇ ਦੀ ਸਮੱਸਿਆ ਨਹੀਂ। ਦੁਨੀਆ ਦਾ ਹਰ ਇੱਕ ਇਨਸਾਨ ਇੱਦਾਂ ਦੀ ਸਮੱਸਿਆ ਦੇ ਨਾਲ ਕਦੀ ਨਾ ਕਦੀ ਜੂਝਦਾ, ਤੇ ਬਹੁਤੇ ਪੱਕਾ ਉਹਦੇ ਮਨ ਦੇ ਵਿੱਚ ਆਪਣੇ ਘਰ ਕਰਾ ਲੈਂਦੇ ਨੇ। ਹਰ ਕੋਈ ਆਪਣੇ ਮਨ ਦੇ ਵਿੱਚ ਕਹਾਣੀਆਂ ਬਣਾ ਕੇ ਚੱਲਦਾ, ਕੁਛ ਆਪਣੇ ਮਨ ਦੇ ਵਿੱਚ ਸੱਚ ਘੜ ਕੇ ਚੱਲਦਾ ਜੋ ਕਿ ਸੱਚ ਹੁੰਦੇ ਨਹੀਂ। ਜਿੱਦਾਂ ਕਿ ਤੇਰਾ ਸੱਚ, ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲਦੀ ਹੈ ਕਿ ਪਾਣੀ ਡੂੰਘਾ, ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲੀ ਕਿ ਮੈਨੂੰ ਤੈਰਨਾ ਨਹੀਂ।

ਇਹ ਕੋਈ ਜ਼ਰੂਰੀ ਨਹੀਂ ਸੀ ਕਿ ਤੈਨੂੰ ਤੈਰਨਾ ਆਉਂਦਾ ਹੁੰਦਾ, ਜ਼ਰੂਰੀ ਇਹ ਸੀ ਕਿ ਤੇਰੇ ਦਿਮਾਗ ਦੇ ਵਿੱਚ ਉਹ ਕਹਾਣੀ ਨਾ ਚੱਲ ਰਹੀ ਹੁੰਦੀ ਜਿਹੜੀ ਤੈਨੂੰ ਵਾਰ ਵਾਰ ਕਹਿੰਦੀ ਸੀ ਕਿ ਤੂੰ ਡੁੱਬ ਜਾਣਾ। ਆ ਜਿੰਨੇ ਵੀ ਤੂੰ ਦੁੱਖ ਤਕਲੀਫਾਂ ਆਪਣੀਆਂ ਦੱਸ ਰਿਹਾ ਨਾ, ਜੋ ਵੀ ਤੂੰ ਹੁਣ ਤੱਕ ਬਿੜਬੁੜ ਕੀਤੀ ਹੈ, ਉਹ ਸਾਰਾ ਕੁਛ ਇਸੇ ਕਰਕੇ ਆ। ਤੂੰ ਲਾਈ ਲੱਗ ਗਏ, ਤੈਨੂੰ ਕੋਈ ਕਹਿੰਦਾ ਆ ਕਿ ਤੇਰੇ ਦੁੱਖ ਬੜੇ ਵੱਡੇ ਨੇ, ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ, ਇਹਨਾਂ ਦੁੱਖਾਂ ਕਰਕੇ ਤੇਰੀ ਜ਼ਿੰਦਗੀ ਖਰਾਬ ਹੋ ਗਈ, ਇਹਨਾਂ ਦੁੱਖਾਂ ਕਰਕੇ ਤੂੰ ਉੱਜੜ ਜਾਣਾ, ਤੇ ਤੂੰ ਮੰਨ ਕੇ ਬਹਿ ਗਿਆ। ਤੂੰ ਕਦੀ ਲੱਤਾਂ ਸਿੱਧੀਆਂ ਕਰਕੇ ਵੇਖੀਆਂ ਨਹੀਂ, ਤੈਨੂੰ ਪਤਾ ਹੀ ਨਹੀਂ ਹੈ ਦੁਨੀਆਂ ਦੇ ਉੱਤੇ ਦੁੱਖ ਹੋਰ ਕਿਹੜੇ ਕਿਹੜੇ ਨੇ, ਕਿਹਨੂੰ ਕਿਹਨੂੰ ਨੇ। ਤੈਨੂੰ ਲੱਗਦਾ ਹੈ ਕਿ ਤੂੰ ਦੁਨੀਆਂ ਦੇ ਉੱਤੇ ਇਕੱਲਾ ਹੀ ਦੁਖੀ ਹੈ, ਅਤੇ ਤੇਰੇ ਦੁੱਖ ਸਭ ਤੋਂ ਵੱਡੇ ਨੇ, ਅਤੇ ਤੇਰਾ ਦੁੱਖ ਵੀ ਅਸਲ ਦੇ ਵਿੱਚ ਇਹ ਆ ਜੋ ਤੂੰ ਦੱਸ ਰਿਹਾ, ਉਹ ਤੇਰਾ ਦੁੱਖ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਡੁੱਬਣਾ ਤੇਰਾ ਦੁੱਖ ਨਹੀਂ ਸੀ, ਦੁੱਖ ਇਹ ਸੀ ਕਿ ਤੈਨੂੰ ਜਾਣਕਾਰੀ ਨਹੀਂ ਸੀ, ਅਤੇ ਜੇ ਜਾਣਕਾਰੀ ਨਹੀਂ ਸੀ ਤਾਂ ਤੂੰ ਹਿੰਮਤ ਵੀ ਨਹੀਂ ਕੀਤੀ ਜਾਣਨ ਦੀ ਕਿ ਪਾਣੀ ਇੱਥੇ ਕਿੰਨਾ ਕੁ ਡੂੰਘਾ। ਮੇਰੇ ਸਮਝਾਉਣ ਦਾ ਤਰੀਕਾ ਤੈਨੂੰ ਅਜੀਬ ਲੱਗ ਸਕਦਾ, ਪਰ ਤੇਰੀ ਸਮੱਸਿਆ ਸਿਰਫ ਇੰਨੀ ਕਿ ਤੇਰੇ ਨਾਲੋਂ ਵੱਡੇ ਦੁੱਖ ਤਾਂ ਇੱਥੇ ਤੇਰੇ ਆਸ ਪਾਸ ਉੱਡਦੇ ਫਿਰਦੇ ਜਾਨਵਰਾਂ ਦੇ ਨੇ, ਤੁਰੇ ਫਿਰਦੇ ਜਾਨਵਰਾਂ ਦੇ ਨੇ, ਉੱਡਦੇ ਫਿਰਦੇ ਪੰਛੀਆਂ ਦੇ ਨੇ। ਤੇਰੇ ਤੋਂ ਵੱਡੇ ਦੁੱਖ ਤਾਂ ਆਹ ਨਦੀ ਦੇ ਕਿਨਾਰੇ ਰੁੱਖ ਦੇ ਨੇ, ਪਤਾ ਨਹੀਂ ਕਿਹੜੇ ਵੇਲੇ ਖੁਰਕੇ ਵਿੱਚ ਡਿੱਗ ਪੈਣਾ, ਫਿਰ ਵੀ ਹਰਿਆ। ਜਿੰਨਾ ਚਿਰ ਤੱਕ ਇੱਕ ਵੀ ਜਾੜੇ ਦੀ ਮਿੱਟੀ ਦੇ ਵਿੱਚ ਲੱਗੀ ਹੈ, ਫਿਰ ਵੀ ਇਹ ਪੰਛੀਆਂ ਨੂੰ ਰਹਿਣ ਬਸੇਰਾ ਦੇ ਰਿਹਾ, ਫਿਰ ਵੀ ਲੋਕਾਂ ਨੂੰ ਛਾਂ ਦੇ ਰਿਹਾ। ਤੇਰੇ ਵਾਂਗੂ ਦਿਲ ਛੱਡ ਕੇ ਤੇ ਨਹੀਂ ਬੈਠਾ, ਤੇਰੀ ਇਕੱਲੇ ਦੀ ਨਹੀਂ, ਸ਼ਾਇਦ ਦੁਨੀਆਂ ਦੇ ਬਹੁਤੇ ਲੋਕਾਂ ਦੀ ਇਹ ਸਮੱਸਿਆ। ਆਪਾਂ ਸਾਰੇ ਮਨ ਦੇ ਵਿੱਚ ਇੱਕ ਕਹਾਣੀ ਬਣਾ ਕੇ ਉਹਨੂੰ ਸੱਚ ਮੰਨ ਕੇ ਇਸੇ ਤਰ੍ਹਾਂ ਜ਼ਿੰਦਗੀ ਖਰਾਬ ਕਰਦੇ ਰਹੇ ਨੇ, ਸੱਚ ਜਾਣਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ। ਮੈਂ ਵੀ ਜਾਣਦਾ ਹੁਣ ਤੇਰੇ ਮਨ 'ਚ ਇਹ ਚੱਲ ਰਿਹਾ ਹੋਊਗਾ ਕਿ ਮੈਂ ਲਾਈ ਲੱਗ ਨਹੀਂ, ਮੈਂ ਕਿਸੇ ਦੀ ਸੁਣੀ ਸੁਣਾਈ 'ਤੇ ਨਹੀਂ ਯਕੀਨ ਕਰਦਾ, ਅਤੇ ਉਹਦਾ ਵੀ ਜਵਾਬ ਤੈਨੂੰ ਦੇ ਦਿੰਦਾ। ਕਿਸੇ ਦੀ ਸੁਣੀ ਸੁਣਾਈ 'ਤੇ ਭਾਵੇਂ ਨਹੀਂ, ਪਰ ਆਪਣੇ ਮਨ ਦੀ ਸੁਣੀ ਸੁਣਾਈ 'ਤੇ ਜ਼ਰੂਰ ਯਕੀਨ ਕਰਦਾ। ਇਸ ਵੇਲੇ ਵੀ ਜੋ ਤੇਰਾ ਮਨ ਕਹਿ ਰਿਹਾ ਤੂੰ ਉਹਦੇ 'ਤੇ ਯਕੀਨ ਕਰ ਰਿਹਾ, ਜੋ ਮੈਂ ਬੋਲ ਰਿਹਾ ਉਹ ਤੈਨੂੰ ਝੂਠ ਲੱਗ ਰਿਹਾ, ਕਿਉਂਕਿ ਤੂੰ ਮਨ ਹੀ ਮਨ ਮੈਨੂੰ ਮੂਰਖ ਸਮਝ ਬੈਠਾ। ਤੂੰ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ ਚੁੱਕਾ ਹੈ ਕਿ ਇਹ ਮੂਰਖ ਬੰਦਾ। ਅਸਲ ਦੇ ਵਿੱਚ ਜਦੋਂ ਤੂੰ ਮੇਰੇ ਕੋਲ ਆਇਆ ਸੀ ਉਦੋਂ ਹੀ ਤੂੰ ਇਹ ਚੀਜ਼ ਮੰਨ ਕੇ ਆਇਆ ਸੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਤੈਨੂੰ ਦੱਸਿਆ ਸੀ ਇਹ ਬੰਦਾ ਮੂਰਖ ਹੈ, ਉਹਦੇ ਕੋਲ ਜਾਣਾ ਬਿਹਤਰ ਨਹੀਂ। ਤੂੰ ਮੇਰੇ ਕੋਲ ਆਪਣੇ ਦੁੱਖਾਂ ਦਾ ਹੱਲ ਨਹੀਂ ਲੈਣ ਆਇਆ, ਤੂੰ ਆਪਣੀ ਈਗੋ ਨੂੰ ਪੱਠੇ ਪਾਉਣ ਆਇਆ, ਤੂੰ ਆਪਣੀ ਦਲੇਰੀ ਸਾਬਤ ਕਰਨ ਆਇਆ ਕਿ ਬਾਕੀ ਉਹਨੇ ਦਲੇਰ ਨਹੀਂ ਸੀ, ਬਾਕੀਆਂ ਨੂੰ ਤੁਸੀਂ ਡਰਾ ਲਿਆ ਹੋਊਗਾ। ਮੈਂ ਡਰਨ ਵਾਲਾ ਨਹੀਂ, ਮੈਂ ਜ਼ਰੂਰ ਜਾਊਂਗਾ, ਤੂੰ ਇਸ ਕਰਕੇ ਮੇਰੇ ਕੋਲ ਆਇਆ, ਤੂੰ ਦੁੱਖਾਂ ਦਾ ਹੱਲ ਨਹੀਂ ਸੀ ਲੱਭਣ ਆਇਆ, ਕਿਉਂਕਿ ਦੁੱਖ ਤਾਂ ਤੈਨੂੰ ਹੈ ਹੀ ਨਹੀਂ। ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਕਿਤੇ ਨਾ ਕਿਤੇ ਆਪਣਾ ਆਪ ਤੁਹਾਨੂੰ ਜ਼ਰੂਰ ਦਿਖਿਆ ਹੋਊਗਾ। ਜੇ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਆਪਣੇ ਮਨ ਦੀ ਸੁਣਦੇ ਹੋ, ਲੋਕਾਂ ਦੀ ਸੁਣਦੇ ਹੋ, ਕੋਈ ਕਹਾਣੀ ਬਿਨਾਂ ਸੱਚ ਜਾਣੇ ਆਪਣੇ ਮਨ ਦੇ ਵਿੱਚ ਤੈਅ ਕਰਕੇ ਤੁਰਦੇ ਹੋ ਤਾਂ ਤੁਹਾਡੇ ਦੁੱਖਾਂ ਦਾ ਉਹੀ ਕਾਰਨ ਹੈ। ਕਈ ਵਾਰੀ ਸਾਡੇ ਨਾਲ ਕੁਛ ਇੱਦਾਂ ਦਾ ਹੋਇਆ ਹੁੰਦਾ, ਉਸ ਚੀਜ਼ ਨੂੰ ਆਪਾਂ ਹਮੇਸ਼ਾ ਦੇ ਲਈ ਪੱਲੇ ਬੰਨ ਲੈਂਦੇ। ਖੈਰ ਹੋਏ ਬੀਤੇ ਤੋਂ ਸਾਨੂੰ ਸਿੱਖਣਾ ਚਾਹੀਦਾ, ਪਰ ਇਹ ਜ਼ਰੂਰੀ ਨਹੀਂ ਕਿ ਉਹ ਗੱਲਾਂ ਆਪਾਂ ਮਨ ਦੇ ਵਿੱਚ ਗੰਢ ਮਾਰ ਲਈਏ। ਜਿੱਦਾਂ ਕੋਈ ਕਿਸੇ ਦੇ ਨਾਲ ਵਰਤਿਆ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਵੀ ਉੱਦਾਂ ਵਰਤੂਗਾ, ਜਿੱਦਾਂ ਤੁਹਾਡੇ ਨਾਲ ਕੱਲ੍ਹ ਹੋਇਆ ਸੀ ਜ਼ਰੂਰੀ ਨਹੀਂ ਕਿ ਅੱਜ ਵੀ ਉੱਦਾਂ ਹੀ ਹੋਊਗਾ। ਹੋ ਸਕਦਾ ਅੱਜ ਜਿਹਦੇ ਨਾਲ ਤੁਹਾਡਾ ਵਾਹ ਵਾਸਤਾ ਪੈਣਾ ਉਹਦਾ ਅੱਜ ਮੂਡ ਠੀਕ ਹੋਵੇ।

ਹੋ ਸਕਦਾ ਅੱਜ ਤੁਹਾਨੂੰ ਕੰਮ ਕਿਸੇ ਹੋਰ ਤਰੀਕੇ ਦਾ ਹੋਵੇ, ਹੋ ਸਕਦਾ ਪਹਿਲਾਂ ਵੀ ਮਨ ਦੇ ਵਿੱਚ ਬੈਠਾ ਹੋਵੇ, ਪਹਿਲਾਂ ਵੀ ਮਨ ਦੇ ਵਿੱਚ ਸੋਚ ਚੁੱਕਾ ਹੋਵੇ ਕਿ ਕੱਲ੍ਹ ਉਹਨੇ ਤੁਹਾਡੇ ਨਾਲ ਗਲਤ ਕੀਤਾ ਸੀ, ਅੱਜ ਮੈਂ ਉਹਦਾ ਸੁਧਾਰ ਕਰਨਾ। ਪਰ ਤੁਸੀਂ ਮਨ ਹੀ ਮਨ ਇੱਕ ਕਹਾਣੀ ਲੈ ਕੇ ਜਦੋਂ ਗਾਂ ਜਾਓਗੇ, ਗਾਂ ਵਧੋਗੇ ਤੇ ਉਹ ਸੱਚ ਕਦੀ ਜਾਣ ਹੀ ਨਹੀਂ ਪਾਓਗੇ, ਜਾਣ ਹੀ ਨਹੀਂ ਪਾਓਗੇ ਕਿ ਪਾਣੀ ਡੁੱਬਣ ਜੋਗਾ ਜਾਂ ਪੈਰ ਥੱਲੇ ਲੱਗ ਜਾਣੇ। ਇਸੇ ਕਰਕੇ ਕਹੀਦਾ ਕੱਲ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ ਨਵੇਂ ਸਿਰਿਓਂ ਇੱਕ ਨਵੀਂ ਸ਼ੁਰੂਆਤ ਕਰਦੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 23 ਮਈ 2026 ਸ਼ਨੀਵਾਰ ਦੀ ਸਵੇਰ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਕੀ ਨੇ ਖਬਰਾਂ, ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦੇ ਦਿਨ ਦੇ ਸ਼ਨੀਵਾਰ ਖਬਰਨਾਮੇ, ਸਭ ਤੋਂ ਪਹਿਲਾਂ ਖਬਰ ਏਅਰ ਫਰਾਂਸ ਅਤੇ ਏਅਰ ਬੱਸ ਦੇ ਨਾਲ ਜੁੜੀ ਹੋਈ, ਜਿੱਥੇ ਏਅਰ ਫਰਾਂਸ ਅਤੇ ਏਅਰ ਬੱਸ ਨੂੰ ਸਾਲ 2009 ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਪਾਇਆ ਗਿਆ। ਇਸ ਹਾਦਸੇ ਦੇ ਵਿੱਚ 228 ਲੋਕਾਂ ਦੀ ਮੌਤ ਹੋ ਗਈ ਸੀ। ਪੈਰਿਸ ਦੀ ਅਦਾਲਤ ਨੇ ਏਅਰਲਾਈਨ ਅਤੇ ਜਹਾਜ਼ ਨਿਰਮਾਤਾ ਕੰਪਨੀ ਨੂੰ ਇਸ ਹਾਦਸੇ ਦੇ ਲਈ ਇਕੱਲਿਆਂ ਹੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਦਾਰ ਠਹਿਰਾਇਆ। ਇਹ ਹਾਦਸਾ ਉਸ ਸਮੇਂ ਹੋਇਆ ਸੀ ਜਦੋਂ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਤੋਂ ਪੈਰਿਸ ਜਾ ਰਹੀ ਫਲਾਈਟ AF447 ਅਟਲਾਂਟਿਕ ਮਹਾਸਾਗਰ ਦੇ ਵਿੱਚ ਡਿੱਗ ਪਈ ਸੀ। ਤੂਫਾਨ ਦੇ ਦਰਮਿਆਨ ਯਾਤਰੀ ਜਹਾਜ਼ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਉਹ ਸਮੁੰਦਰ 'ਚ ਜਾ ਡਿੱਗਿਆ ਸੀ। ਸਾਰੇ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਗਈ ਸੀ, 12 ਦੇ ਕਰੀਬ ਕਰੂ ਮੈਂਬਰ ਅਤੇ 216 ਯਾਤਰੀ। ਇਹ ਫਰਾਂਸ ਦੇ ਜਹਾਜ਼ ਹਾਦਸੇ ਦੇ ਜਿੰਨੇ ਵੀ ਹਿਸਟਰੀ ਹੈ, ਇਤਿਹਾਸ ਹੈ, ਉਸ ਦੇ ਵਿੱਚ ਸਭ ਤੋਂ ਵੱਡਾ ਹਾਦਸਾ ਮੰਨਿਆ ਜਾਂਦਾ। ਅਪ੍ਰੈਲ 2023 ਦੇ ਵਿੱਚ ਅਦਾਲਤ ਨੇ ਦੋਹਾਂ ਕੰਪਨੀਆਂ ਨੂੰ ਦੋਸ਼ਾਂ ਤੋਂ ਬਰੀ ਵੀ ਕਰ ਦਿੱਤਾ ਸੀ, ਪਰ 8 ਹਫ਼ਤੇ ਤੱਕ ਚੱਲੀ ਪਿਛਲੇ ਦਿਨਾਂ ਦੇ ਦਰਮਿਆਨ ਸੁਣਵਾਈ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਦੋਸ਼ੀ ਠਹਿਰਾਇਆ ਗਿਆ। ਦੋਹੇ ਕੰਪਨੀਆਂ ਲਗਾਤਾਰ ਦੋਸ਼ਾਂ ਤੋਂ ਇਨਕਾਰ ਵੀ ਕਰਦੀਆਂ ਰਹੀਆਂ ਨੇ, ਉਹ ਹੁਣ ਇਸ ਫੈਸਲੇ ਦੇ ਖਿਲਾਫ਼ ਅਪੀਲ ਕਰਨਗੀਆਂ। ਵੈਸੇ ਇਸ ਫੈਸਲੇ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਸੋਸ਼ਲ ਮੀਡੀਆ 'ਤੇ ਖ਼ਬਰਾਂ ਤੁਰ ਪਈਆਂ ਨੇ ਕਿ ਗੁਜਰਾਤ ਦੇ ਵਿੱਚ ਹੋਏ ਏਅਰ ਇੰਡੀਆ ਦੇ ਹਾਦਸੇ ਦੇ ਲਈ ਹੁਣ ਉਸ ਕੰਪਨੀ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਅਤੇ ਜਹਾਜ਼ ਨਿਰਮਾਤਾ ਕੰਪਨੀ ਨੂੰ ਵੀ ਅੜਿੱਕੇ 'ਚ ਲੈਣਾ ਚਾਹੀਦਾ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੀ ਰਾਜਧਾਨੀ ਤਹਿਰਾਨ ਸਥਿਤ ਪਾਕਿਸਤਾਨ ਸਫਾਰਤਖਾਨੇ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪਿਛਲੇ 2 ਦਿਨਾਂ ਦੇ ਵਿੱਚ 2 ਵਾਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਬੈਠਕ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਸਮਝੌਤੇ ਅਤੇ ਇਸ ਵਿਵਾਦ ਨੂੰ ਸੁਲਝਾਉਣ ਦੇ ਲਈ ਜਿਹੜੀ ਚਰਚਾ ਕੀਤੀ ਗਈ ਸੀ ਉਸ ਦੇ ਉੱਤੇ ਆਧਾਰਿਤ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬੁੱਧਵਾਰ ਦੇ ਦਿਨ ਤਹਿਰਾਨ ਪਹੁੰਚ ਕੀਤੀ ਸੀ। ਉੱਥੇ ਉਹਨਾਂ ਨੇ ਈਰਾਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ। ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਜੰਗ ਖਤਮ ਕਰਨ ਦੇ ਲਈ ਅਮਰੀਕਾ ਦੇ ਨਵੇਂ ਸੁਝਾਅ ਜਿਹੜੇ ਨੇ ਉਹਨਾਂ ਦੇ ਉੱਤੇ ਵਿਚਾਰ ਕਰ ਰਿਹਾ। ਸੰਭਾਵਨਾ ਇਹ ਵੀ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਵੀ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਵਿਚੋਲਗੀ ਕਰਨ ਦੇ ਲਈ ਤਹਿਰਾਨ ਦੀ ਯਾਤਰਾ ਕਰਨ ਜਾ ਰਹੇ ਨੇ। ਉੱਥੇ ਹੀ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਨੇਵੀ ਨੇ ਤਾਲਮੇਲ ਦੇ ਨਾਲ ਬੀਤੇ 24 ਘੰਟਿਆਂ ਦੇ ਵਿੱਚ ਤੇਲ ਟੈਂਕਰ, ਕੰਟੇਨਰ ਜਹਾਜ਼ ਅਤੇ ਦੂਸਰੇ ਵਣਜ ਪੋਤ ਜਿਹੜੇ ਨੇ ਉਹਨਾਂ ਸਣੇ 35 ਜਹਾਜ਼ਾਂ ਨੂੰ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਇਹਨਾਂ ਨੂੰ ਹੋਰਮੁਜ਼ ਸਟ੍ਰੇਟ ਪਾਰ ਕਰਵਾਇਆ ਗਿਆ। ਬੀਬੀਸੀ ਦੀ ਖਬਰ ਦੇ ਮੁਤਾਬਕ IRGC ਨੇ ਜਿਹੜਾ ਪਬਲਿਕ ਰਿਲੇਸ਼ਨ ਮਹਿਕਮਾ ਹੈ ਉਹਨਾਂ ਦੇ ਤਹਿਤ ਇਹ ਦੱਸਿਆ ਕਿ IRGC ਨੇ ਨੇਵੀ ਦੇ ਸਮੁੰਦਰੀ ਯਾਤਾਯਾਤ ਨੂੰ ਜਾਰੀ ਰੱਖਣ ਦੇ ਲਈ ਬਹੁਤ ਸਾਰੇ ਫੈਸਲੇ ਲਏ ਨੇ, ਜਿਸ ਦੇ ਵਿੱਚ ਸਟ੍ਰੇਟ ਆਫ ਹੋਰਮਿਜ਼ ਦੇ ਵਿੱਚੋਂ ਬਹੁਤ ਸਾਰੇ ਜਹਾਜ਼ਾਂ ਨੂੰ ਗੁਜ਼ਰਨ ਦਿੱਤਾ ਗਿਆ। ਉਧਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਜੇਕਰ ਈਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਟੋਲ ਲਾਗੂ ਕਰਦਾ ਤਾਂ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸਮਝੌਤਾ ਸੰਭਵ ਨਹੀਂ ਹੋ ਸਕਦਾ। ਉੱਥੇ ਹੀ ਪਾਕਿਸਤਾਨ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਚੱਲੀਏ। ਵੈਸੇ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਾਕਰੋਚ ਜਨਤਾ ਪਾਰਟੀ ਯਾਨੀ CJP ਦਾ ਕਰੇਜ਼ ਹੁਣ ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਿਆ। ਭਾਰਤੀ ਨੌਜਵਾਨ ਦੇ ਵਿਅੰਗਮਈ ਤਰੀਕੇ ਦੇ ਨਾਲ ਸ਼ੁਰੂ ਕੀਤਾ ਗਿਆ ਅੰਦੋਲਨ ਹੁਣ ਪਾਕਿਸਤਾਨੀ ਨੌਜਵਾਨਾਂ 'ਤੇ ਵੀ ਉਸੇ ਤਰੀਕੇ ਦੇ ਨਾਲ ਅਸਰ ਕਰ ਰਿਹਾ ਅਤੇ CJP ਦਾ ਜਵਾਬ CAP ਨਾਲ ਦਿੱਤਾ ਗਿਆ, ਕਾਕਰੋਚ ਅਵਾਮੀ ਪਾਰਟੀ। ਇਸ ਤੋਂ ਇਲਾਵਾ ਕਾਕਰੋਚ ਅਵਾਮੀ ਲੀਗ ਵਰਗੇ ਸੋਸ਼ਲ ਮੀਡੀਆ ਪੇਜ ਵੀ ਬਣਾ ਲਏ ਗਏ ਨੇ। ਇਹ ਅਕਾਊਂਟ ਖੁਦ ਨੂੰ ਜੈਨਜ਼ੀ ਨੌਜਵਾਨਾਂ ਦੀ ਆਵਾਜ਼ ਦੱਸ ਰਹੇ ਨੇ। ਹਾਲਾਂਕਿ ਭਾਰਤ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਸੀ। ਇਸ ਦਾ ਮੁੱਖ ਕਾਰਨ ਭਾਰਤ ਦੇ ਮੁੱਖ ਜੱਜ ਚੀਫ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੀ ਇੱਕ ਕਥਿਤ ਟਿੱਪਣੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਥਿਤ ਤੌਰ 'ਤੇ ਬੇਰੁਜ਼ਗਾਰ ਕਾਰਕੁਨ ਨੌਜਵਾਨਾਂ ਦੀ ਤੁਲਨਾ ਕਾਕਰੋਚ ਅਤੇ ਪੈਰਾਸਾਈਟ ਯਾਨੀ ਪਰਜੀਵੀਆਂ ਦੇ ਨਾਲ ਕੀਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਇਸ ਦੇ ਉੱਤੇ ਸਫਾਈ ਵੀ ਦੇ ਦਿੱਤੀ ਗਈ ਸੀ, ਪਰ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਛਿੜ ਪਈ ਸੀ। ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਅਭਿਜੀਤ ਦੀਪਕੇ ਨੇ 16 ਮਈ ਨੂੰ ਇੱਕ ਮੁਹਿੰਮ ਸ਼ੁਰੂ ਕੀਤੀ, ਮਜ਼ਾਕੀਆ ਅੰਦਾਜ਼ 'ਚ ਖੁਦ ਨੂੰ ਕਾਕਰੋਚ ਦੱਸਦੇ ਹੋਏ ਸਿਸਟਮ ਤੋਂ ਨਾਰਾਜ਼ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਬਣਨ ਦੇ ਨਾਂ ਦੇ ਉੱਤੇ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਇੱਕ ਪਾਰਟੀ ਦਾ ਪੇਜ ਬਣਾ ਦਿੱਤਾ, ਅਧਿਕਾਰਕ ਪੇਜ ਬਣ ਗਿਆ। ਹੁਣ ਇਹ ਅੰਦੋਲਨ ਮੀਮਸ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇੱਧਰ कोर्ट की गल तुरी है तो सुप्रीम कोर्ट ने साल 2020 दिल्ली दंगियां दे साजिश मामले च उमर खालिद ते शर्जील इमाम की जमानत पटीशना नूं लैके वड्डी बेंच दे कोल भेजन दे निर्देश दिते ने। सुप्रीम कोर्ट दे जस्टिस अरविंद कुमार ते जस्टिस पी बी वराले की बेंच ने इस मामले च दो कथित दोषियां तस्लीम अहमद ते खालिद सैफी नूं 6 महीने की अंतरिम जमानत दे दिती। ਇਹ ਉਦੋਂ ਹੋਇਆ ਜਦੋਂ ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਇੱਕ ਹੋਰ ਬੈਂਚ ਨੇ ਹਾਲੀਆ ਦਿਨਾਂ ਦੇ ਵਿੱਚ ਦਿੱਲੀ ਦੰਗਿਆਂ ਦੀ ਸਾਜਿਸ਼ ਮਾਮਲੇ 'ਚ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਸੀ। ਉੱਥੇ ਭਾਰਤ ਦੇ ਮੀਡੀਆ ਦੇ ਵਿੱਚ ਇਸ ਵਕਤ ਸਭ ਤੋਂ ਵੱਡੀ ਖਬਰ ਇਹ ਚੱਲ ਰਹੀ ਹੈ ਕਿ ਤਵਿਸ਼ਾ ਸ਼ਰਮਾ ਜਿਹੜਾ ਮਰਡਰ ਕੇਸ ਹੈ ਅੰਤਰਿਮ ਜ਼ਮਾਨਤ ਦੀ ਅਰਜ਼ੀ ਵਾਪਸ ਲੈਣ ਤੋਂ ਬਾਅਦ ਤਵਿਸ਼ਾ ਸ਼ਰਮਾ ਦੇ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਦੱਸੇ ਜਾ ਰਹੇ ਉਸ ਦੇ ਪਤੀ ਸਮਰਤ ਸਿੰਘ ਨੂੰ ਜਬਲਪੁਰ ਦੇ ਵਿੱਚ ਸਰੈਂਡਰ ਕਰਨ ਦੀ ਜ਼ਿਲ੍ਹਾ ਕੋਰਟ ਦੇ ਵਿੱਚ ਸਰੈਂਡਰ ਕਰਨ ਦੀ ਉਸ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਸਮਰਤ ਸਿੰਘ ਸਰੈਂਡਰ ਦੇ ਲਈ ਅਦਾਲਤ ਪਹੁੰਚਿਆ। ਇਸ ਸੰਬੰਧ 'ਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪਟੀਸ਼ਨ ਦਿੱਤੀ। ਖਬਰ ਏਜੰਸੀ ANI ਦੀ ਤਰਫ ਤੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਤਵਿਸ਼ਾ ਸ਼ਰਮਾ ਦਾ ਪਤੀ ਕਥਿਤ ਤੌਰ ਦੇ ਉੱਤੇ ਸਮਰਥ ਸਿੰਘ ਭੋਪਾਲ ਪੁਲਿਸ ਦੀ ਕਸਟਡੀ ਦੇ ਵਿੱਚ ਹੁਣ ਲੈ ਲਿਆ ਗਿਆ। 12 ਮਈ ਨੂੰ 33 ਸਾਲ ਦੀ ਤਵਿਸ਼ਾ ਸ਼ਰਮਾ ਦੀ ਮੌਤ ਦੀ ਖਬਰ ਤੋਂ ਬਾਅਦ ਉਸ ਦੇ ਪਤੀ ਸਮਰਥ ਸਿੰਘ ਦੇ ਉੱਤੇ ਕਥਿਤ ਤੌਰ 'ਤੇ ਇਲਜ਼ਾਮ ਲੱਗੇ ਸਨ ਔਰ ਉਦੋਂ ਤੋਂ ਹੀ ਉਹ ਫਰਾਰ ਸੀ। ਪੁਲਿਸ ਨੇ ਉਸ ਦੇ ਉੱਤੇ 30,000 ਰੁਪਏ ਦਾ ਇਨਾਮ ਵੀ ਰੱਖ ਕੇ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਹੁਣ ਜਬਲਪੁਰ ਕੋਰਟ ਦੇ ਵਿੱਚ ਸਰੈਂਡਰ ਕਰਨ ਪਹੁੰਚਿਆ ਤਾਂ ਇਸ ਦਰਮਿਆਨ TV ਚੈਨਲਾਂ ਦੇ ਕੈਮਰੇ ਦੇ ਉੱਤੇ ਉਸਨੂੰ ਕੈਦ ਕਰ ਲਿਆ ਗਿਆ। ਉਸਨੇ ਟੋਪੀ, ਚਸ਼ਮਾ, ਮਾਸਕ ਪਾ ਕੇ ਆਪਣਾ ਮੂੰਹ ਢੱਕਿਆ ਹੋਇਆ ਸੀ, ਨਾਲ ਹੀ ਸਫੇਦ ਰੰਗ ਦਾ ਗਮਛਾ ਵੀ ਪਾ ਰੱਖਿਆ ਸੀ। ਹਾਲਾਂਕਿ ਮੀਡੀਆ ਦੇ ਬਾਰ ਬਾਰ ਸਵਾਲ ਪੁੱਛਣ 'ਤੇ ਉਸਨੇ ਜਵਾਬ ਨਹੀਂ ਦਿੱਤਾ। ਦੱਸ ਦਈਏ ਕਿ ਮਾਡਲ ਅਤੇ ਐਕਟਰੈਸ ਤਵਿਸ਼ਾ ਸ਼ਰਮਾ ਦੀ ਸ਼ੱਕੀ ਤਰੀਕੇ ਦੇ ਨਾਲ ਮੌਤ ਦਾ ਮਾਮਲਾ ਲਗਾਤਾਰ ਧੂਲ ਫੜਦਾ ਜਾ ਰਿਹਾ ਸੀ। ਇਸ ਹਾਈ ਪ੍ਰੋਫਾਈਲ ਮਰਡਰ ਕੇਸ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਉਸਦੇ ਫਰਾਰ ਹੋਏ ਪਤੀ ਦੀ ਭਾਲ ਪੁਲਿਸ ਦੀ ਤਰਫ ਤੋਂ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸਮਰਥ ਸਿੰਘ ਦੇ ਵਕੀਲਾਂ ਦੇ ਮੁਤਾਬਕ ਉਸਨੇ ਆਪਣੀ ਅੰਤਰਿਮ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਹੈ ਅਤੇ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਨ ਦਾ ਫੈਸਲਾ ਲਿਆ ਸੀ। ਉੱਥੇ ਆਖਰੀ ਭਾਰਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਅਤੇ ਗਰਮੀ ਦੇ ਨਾਲ ਜੁੜੀ, ਜਿੱਥੇ ਓਡੀਸ਼ਾ ਤੋਂ ਲੈ ਕੇ ਰਾਜਸਥਾਨ ਤੱਕ ਹੀਟ ਵੇਵ ਦੇ ਨਾਲ ਲੋਕ ਜੂਝ ਰਹੇ ਨੇ। ਓਡੀਸ਼ਾ 'ਚ ਜਿੱਥੇ ਹੁਣ ਤੱਕ 16 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਗਈ ਹੈ। ਲੂ ਦੇ ਥਪੇੜੇ ਲੋਕ ਸਹਿ ਰਹੇ ਨੇ, ਹੀਟ ਸਟ੍ਰੋਕ ਦੇ ਚੱਲਦੇ ਹੀ ਇਹਨਾਂ ਦੀ ਮੌਤ ਹੋਈ ਹੈ। ਕਈ ਜ਼ਿਲ੍ਹਿਆਂ 'ਚ ਤਾਂ ਪਾਰਾ 45 ਡਿਗਰੀ ਤੋਂ ਪਾਰ ਲਗਾਤਾਰ ਰਹਿ ਰਿਹਾ। ਇਸ ਦਰਮਿਆਨ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਲਗਾਤਾਰ ਗਰਮੀ ਵਧੀ ਹੈ। ਇੰਝ ਲੱਗ ਰਿਹਾ ਹੈ ਕਿ ਆਸਮਾਨ ਤੋਂ ਅੱਗ ਬਰਸ ਰਹੀ ਹੈ। ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਕਈ ਦੁਪਹਿਰ ਦੇ ਵੇਲੇ ਕਈ ਸੜਕਾਂ ਖਾਲੀ ਹੋ ਜਾਂਦੀਆਂ ਨੇ। ਗਰਮੀ ਦੇ ਅਸਰ ਭਿਆਨਕ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੇ ਨੇ। ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਸਰਕਾਰ ਦਾ ਕਹਿਣਾ ਹੈ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਦੇ ਚੱਲਦਿਆਂ ਹੀਟ ਸਟ੍ਰੋਕ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਪਹਿਲਾਂ ਦੀ ਤੁਲਨਾ ਦੇ ਵਿੱਚ ਕਮੀ ਆਈ ਹੈ। ਹਾਲਾਂਕਿ ਦੂਸਰੇ ਪਾਸੇ ਇਹਨਾਂ ਦਿਨਾਂ 'ਚ ਉੱਤਰੀ ਭਾਰਤ ਦੇ ਅੰਦਰ ਬਹੁਤ ਸਾਰੀਆਂ ਡਿਊਟੀਆਂ ਵੀ ਲੱਗ ਰਹੀਆਂ ਨੇ। ਚਾਹੇ ਅਲੱਗ ਅਲੱਗ ਮਹਿਕਮਿਆਂ ਦੇ ਕਰਮਚਾਰੀ ਹੋਣ, ਉਹ ਸੈਂਸਸ ਦੀ ਡਿਊਟੀ ਤੋਂ ਲੈ ਕੇ ਯਾਨੀ ਮਰਦਮਸ਼ੁਮਾਰੀ ਤੋਂ ਲੈ ਕੇ ਪੰਜਾਬ ਵਰਗੇ ਸੂਬੇ ਦੇ ਵਿੱਚ ਤਾਂ ਵੋਟਾਂ ਦੀ ਡਿਊਟੀਆਂ ਤੱਕ ਉਲਝੇ ਪਏ ਨੇ। ਕਰਮਚਾਰੀਆਂ ਦੇ ਲਈ ਇਹ ਕੋਈ ਚੰਗੀ ਖਬਰ ਨਹੀਂ ਹੈ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲੀ ਖਬਰ ਆਸਟ੍ਰੇਲੀਆ ਦੇ ਨਾਲ ਜੁੜੀ, ਜਿੱਥੇ ਡੈਥ ਟੈਕਸ ਯਾਨੀ ਮੌਤ ਦੇ ਟੈਕਸ ਦੀ ਬਹਿਸ ਜਿਹੜੀ ਹੈ ਉਹ ਫਿਰ ਤੋਂ ਇੱਕ ਵਾਰ ਹੋਣ ਲੱਗ ਪਈ ਹੈ ਆਸਟ੍ਰੇਲੀਆ ਦੇ ਸਿਆਸੀ ਹਲਕਿਆਂ ਦੇ ਵਿੱਚ। ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਟਰੱਸਟ ਟੈਕਸੇਸ਼ਨ ਸੁਧਾਰ ਜਿਹੜਾ ਕੀਤਾ ਹੈ ਔਰ ਇਸ ਦੇ ਵਿੱਚ ਕੁਛ ਲੂਪਹੋਲ ਸੀ ਯਾਨੀ ਖਾਮੀਆਂ ਸੀ, ਉਸ ਨੂੰ ਉਹ ਬੰਦ ਕਰ ਚੁੱਕੇ ਨੇ ਵਿਰੋਧੀ ਧਿਰ ਦਾ। ਜਦਕਿ ਦੂਸਰੇ ਪਾਸੇ ਕਹਿਣਾ ਹੈ ਕਿ ਚੋਰੀ ਛਿਪੇ ਜਨਰੇਸ਼ਨਸ ਤੋਂ ਮਿਲੇ ਜਿਹੜੇ ਵਿਰਾਸਤ ਹੈ, ਜਿਹੜੀ ਦੌਲਤ ਹੈ, ਉਸ ਦੇ ਉੱਤੇ ਸਰਕਾਰ ਟੈਕਸ ਲਗਾਉਣ ਲੱਗੀ ਹੈ। ਟਰੱਸਟਾਂ ਦੇ ਉੱਤੇ ਟੈਕਸ ਲਗਾਉਣ ਦੇ ਤਰੀਕੇ 'ਚ ਸੁਧਾਰਾਂ ਨੂੰ ਲੈ ਕੇ ਜਿਹੜਾ ਇੱਕ ਟਕਰਾਅ ਚੱਲ ਰਿਹਾ, ਉਸ ਦਰਮਿਆਨ ਇੱਕ ਬਹਿਸ ਜਿਹੜੀ ਉਹ ਭੱਖ ਚੁੱਕੀ ਅੱਜ ਕੱਲ੍ਹ, ਉਹ ਇਹ ਹੈ ਆਸਟ੍ਰੇਲੀਆ ਨੇ ਪਹਿਲਾਂ ਵੀ ਪਿਛਲੇ ਕਈ ਦਹਾਕਿਆਂ ਤੋਂ ਇਸ ਦਾ ਗੰਭੀਰਤਾ ਦੇ ਨਾਲ ਸਾਹਮਣਾ ਕੀਤਾ। ਸੰਖੇਪ ਤੌਰ 'ਤੇ ਤੁਹਾਨੂੰ ਦੱਸਦੇ ਹੋਏ ਚੱਲੀਏ ਕਿ ਆਸਟ੍ਰੇਲੀਆ 'ਚ ਵਰਤਮਾਨ ਸਮੇਂ 'ਚ ਕੋਈ ਵੀ ਰਸਮੀ ਤੌਰ ਦੇ ਉੱਤੇ ਡੈਥ ਟੈਕਸ ਯਾਨੀ ਮੌਤ ਦੇ ਉੱਤੇ ਕੋਈ ਡਿਊਟੀ ਨਹੀਂ ਲੱਗਦੀ, ਪਰ ਸੁਪਰ ਐਨੂਏਸ਼ਨ ਅਤੇ ਫੈਮਿਲੀ ਟਰੱਸਟ ਦੇ ਰਾਹੀਂ ਹਾਲੇ ਵੀ ਟੈਕਸ ਲੱਗ ਸਕਦੇ ਨੇ। ਦੂਸਰਾ ਇਹ ਕਿ ਸਰਕਾਰ ਦੇ ਜਿਹੜੇ ਸੁਧਾਰ ਨੇ ਟੈਕਸੇਸ਼ਨ ਸਿਸਟਮ 'ਚ, ਉਹਦੇ ਤਹਿਤ ਕੁਛ ਨਵੇਂ ਡਿਸਕ੍ਰਿਸ਼ਨਰੀ ਟਰੱਸਟ ਨੇ, ਉਹਨਾਂ ਨੂੰ 2028 ਤੋਂ ਘੱਟੋ ਘੱਟ 30% ਟੈਕਸ ਦਰ ਦਾ ਸਾਹਮਣਾ ਕਰਨਾ ਪਏਗਾ। ਅਤੇ ਡੈਥ ਟੈਕਸ ਸ਼ਬਦ ਜਿਹੜਾ ਆਸਟ੍ਰੇਲੀਆਈ ਰਾਜਨੀਤੀ ਦੇ ਵਿੱਚ ਵਾਪਸ ਆ ਗਿਆ, ਪਰ ਕੀ ਸਰਕਾਰ ਦੇ ਤਾਜ਼ਾ ਟੈਕਸ ਬਦਲਾਅ ਦੇ ਚੱਲਦਿਆਂ ਉਹਨਾਂ ਦੀ ਅਸਲ ਪਰਿਭਾਸ਼ਾ ਦੇ ਵਿੱਚ ਉਹ ਫਿੱਟ ਬੈਠਦੇ ਨੇ, ਇਸ ਦੇ ਬਾਰੇ ਸਵਾਲ ਉੱਠਣੇ ਸ਼ੁਰੂ ਹੋਏ ਨੇ। ਖਜ਼ਾਨਚੀ ਜਿਮ ਚਾਮਸ ਨੇ ਵਾਰ ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਮਹੀਨੇ ਦੇ ਸ਼ੁਰੂ 'ਚ ਪੇਸ਼ ਕੀਤੇ ਗਏ ਜਿਹੜਾ ਫੈਡਰਲ ਬਜਟ ਸੀ ਉਹ 'ਚ ਕੋਈ ਵੀ ਇੰਟਰਜੈਨਰੇਸ਼ਨਲ ਟੈਕਸ ਜਾਂ ਡੈਥ ਡਿਊਟੀ ਨਹੀਂ ਸੀ ਲਗਾਈ ਗਈ। ਚਾਮਸ ਨੇ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਟਰੱਸਟਾਂ ਦੇ ਉੱਤੇ ਪ੍ਰਸਤਾਵਿਤ ਜਿਹੜਾ ਡੈਥ ਟੈਕਸ ਹੈ ਉਸ ਦੇ ਬਰਾਬਰ ਇਸ ਨੂੰ ਦੱਸਿਆ ਗਿਆ ਸੀ। ਉਹਨਾਂ ਦਾ ਕਹਿਣਾ ਕਿ ਪ੍ਰਸਤਾਵਿਤ ਬਦਲਾਅ ਦੇ ਤਹਿਤ ਮ੍ਰਿਤਕ ਵਿਅਕਤੀਆਂ ਦੀਆਂ ਜਾਇਦਾਦਾਂ, ਫਿਕਸਡ ਟਰੱਸਟ ਅਤੇ ਮੌਜੂਦਾ ਟੈਸਟਾਮੈਂਟਰੀ ਡਿਸਕ੍ਰੇਸ਼ਨਰੀ ਟਰੱਸਟ ਜਿਹੜੇ ਨੇ ਉਹ ਸਾਰੇ ਮੁਕਤ ਰਹਿਣਗੇ। ਉਹਨਾਂ ਦੀ ਦਲੀਲ ਹੈ ਕਿ ਸਰਕਾਰ ਵਿਰਾਸਤ ਦੇ ਵਿੱਚ ਮਿਲੀ ਦੌਲਤ ਦੀ ਬਜਾਏ ਚੋਰੀ ਘਟਾਉਣ ਦੇ ਤਰੀਕਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉੱਥੇ ਅਗਲੀ ਖਬਰ ਦੀ ਸਾਂਝ ਤਾਂ ਇਹ ਵੀ ਸਿਆਸਤ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਟੌਨੀ ਐਬਟ ਦੀ ਹੁਣ ਸਿਆਸਤ ਦੇ ਵਿੱਚ ਵਾਪਸੀ ਹੋਈ ਹੈ। ਲਿਬਰਲ ਪਾਰਟੀ ਦੇ ਨਵੇਂ ਫੈਡਰਲ ਪ੍ਰਮੁੱਖ ਪ੍ਰੈਜ਼ੀਡੈਂਟ ਉਹ ਬਣੇ ਨੇ। ਪ੍ਰੈਜ਼ੀਡੈਂਟ ਅਤੇ ਜਿਹੜਾ ਪ੍ਰਮੁੱਖ ਹੈ ਉਹਦੇ 'ਚ ਥੋੜ੍ਹਾ ਜਿਹਾ ਫਰਕ ਹੋ ਸਕਦਾ। ਲਿਬਰਲ ਪਾਰਟੀ ਦੇ ਨਵੇਂ ਪ੍ਰਮੁੱਖ ਤਾਂ ਵੈਸੇ ਐਂਗਸ ਟੇਲਰ ਨੇ, ਪ੍ਰੈਜ਼ੀਡੈਂਟ ਜਿਹੜੇ ਹੁੰਦੇ ਨੇ ਪਾਰਟੀ ਦੇ ਉਹਨਾਂ ਦੀ ਕੋਈ ਸਿੱਧੀ ਸਿੱਧੀ ਦਖਲ ਅੰਦਾਜ਼ੀ ਨਹੀਂ ਹੁੰਦੀ ਸਿਆਸਤ ਦੇ ਵਿੱਚ। ਟੌਨੀ ਐਬਟ ਦੀ ਜਿੱਥੇ ਤੱਕ ਗੱਲ ਕਰੀਏ ਤਾਂ 68 ਸਾਲ ਦੇ ਟੌਨੀ ਐਬਟ ਹੁਣ ਇਕਲੌਤੇ ਨੋਮੀਨੇਸ਼ਨ ਜਿਹੜੇ ਸੀ ਪਾਰਟੀ ਦੇ ਅੰਦਰੂਨ ਕਮਰਾ ਬੈਠਕ ਦੇ ਵਿੱਚ ਬਚੇ ਸੀ। ਇਸ ਤੋਂ ਪਹਿਲਾਂ ਐਲੈਗਜ਼ੈਂਡਰ ਡੋਨਰ ਜਿਹੜੇ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ, ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਨੇ ਇਸ ਕੰਟੈਸਟ ਦੇ ਵਿੱਚੋਂ ਆਪਣਾ ਨਾਮ ਪਿੱਛੇ ਹਟਾ ਲਿਆ। ਸੋ ਹੁਣ ਲਿਬਰਲ ਪਾਰਟੀ ਦੀ ਤਰਫ ਤੋਂ ਅਗਲੇ ਹਫ਼ਤੇ ਜਿਹੜੀ ਬੈਠਕ ਹੋਏਗੀ ਮੈਲਬਰਨ ਦੇ ਵਿੱਚ, ਉਸ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਜਾਏਗਾ ਕਿ ਲਿਬਰਲ ਪਾਰਟੀ ਦਾ ਨਵਾਂ ਪ੍ਰੈਜ਼ੀਡੈਂਟ ਟੌਨੀ ਐਬਟ ਨੂੰ ਨਿਯੁਕਤ ਕਰ ਦਿੱਤਾ ਗਿਆ। ਇਸ ਦਰਮਿਆਨ ਬਗੈਰ ਮੁਕਾਬਲਾ ਉਹ ਚੁਣ ਲਏ ਜਾਣਗੇ। ਟੌਨੀ ਐਬਟ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਵੀ ਸੇਵਾ ਨਿਭਾ ਚੁੱਕੇ ਨੇ। 2013 ਤੋਂ 2015 ਤੱਕ ਉਹ ਸੀ, ਉਸ ਤੋਂ ਬਾਅਦ ਉਹਨਾਂ ਨੂੰ ਮੈਲਕਮ ਟਰਨਬੁਲ ਨੇ ਰਿਪਲੇਸ ਕਰ ਦਿੱਤਾ ਸੀ ਅਤੇ ਫਿਰ ਲੀਡਰਸ਼ਿਪ ਸਪਿੱਲ ਹੋਇਆ ਸੀ। ਅਤੇ ਇਸ ਤਰੀਕੇ ਦੇ ਨਾਲ ਟੌਨੀ ਐਬਟ ਸਰਕਾਰ ਜਿਹੜੀ ਸੀ ਉਹ ਖਤਰੇ ਦੇ ਵਿੱਚ ਆ ਗਈ ਸੀ। ਪਰ ਉੱਧਰ ਦੂਸਰੇ ਪਾਸੇ ਸਾਬਕਾ ਵਿਦੇਸ਼ ਮੰਤਰੀ ਐਲੈਗਜ਼ੈਂਡਰ ਡੋਨਰ ਨੇ ਆਪਣੀ ਨੋਮੀਨੇਸ਼ਨ ਵਾਪਸ ਲੈਣ ਦੇ ਨਾਲ ਇਹ ਵੀ ਕਿਹਾ ਕਿ ਉਹ ਪ੍ਰੈਜ਼ੀਡੈਂਟ ਦੇ ਲਈ ਨਹੀਂ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਲਈ ਚੁਣਨਾ ਚਾਹੁੰਦੇ ਨੇ। ਦੱਸ ਦਈਏ ਕਿ ਵਾਈਸ ਪ੍ਰੈਜ਼ੀਡੈਂਟ ਜਿਹੜੀ ਆ ਉਹ ਦੂਜੇ ਨੰਬਰ ਦੀ ਡਿਊਟੀ ਹੁੰਦੀ ਹੈ, ਪਰ ਉਸ ਦੇ ਲਈ 4 ਦਾਅਵੇਦਾਰੀਆਂ ਪਹਿਲਾਂ ਤੋਂ ਹੀ ਨੇ। ਜ਼ਾਹਰ ਜੀ ਗੱਲ ਹੈ ਕਿ ਡੋਨਰ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਵਾਈਸ ਪ੍ਰੈਜ਼ੀਡੈਂਟ ਦੇ ਰੋਲ ਦੇ ਲਈ, ਔਰ ਟੌਨੀ ਐਬਟ ਨੂੰ ਇਸ ਪਾਰਟੀ ਦੇ ਟੌਪ ਰੋਲ ਦੇ ਲਈ ਨਿਯੁਕਤ ਜਲਦੀ ਕੀਤਾ ਜਾ ਸਕਦਾ। ਅਗਲੀ ਖਬਰ ਦੀ ਸਾਂਝ ਪਾਈਏ ਅਤੇ ਖਬਰ AI ਡੇਟਾ ਸੈਂਟਰਸ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਆਸਟ੍ਰੇਲੀਆ ਦੇ ਵਿੱਚ AI ਡੇਟਾ ਸੈਂਟਰਸ, ਆਸਟ੍ਰੇਲੀਆ ਹੀ ਨਹੀਂ ਦੁਨੀਆ ਦੀ ਲੋੜ ਵੀ ਹੋ ਸਕਦੇ ਨੇ, ਪਰ ਇਸ ਦਰਮਿਆਨ ਇਹਨਾਂ ਦੀ ਅਪਰੂਵਲ ਦੇ ਉੱਤੇ ਸਵਾਲ ਉੱਠ ਰਹੇ ਨੇ। ਅਸਲ 'ਚ ਆਰਟੀਫਿਸ਼ਲ ਇੰਟੈਲੀਜੈਂਸ ਹਬਸ ਵੀ ਕਿਹਾ ਜਾਂਦਾ। ਸਿਡਨੀ ਵਾਟਰ ਨੇ ਇਹ ਗੱਲ ਕਹੀ ਹੈ ਕਿ ਬਲਕਿ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਦਾ 1/4 ਪਾਣੀ ਜਿਹੜੇ ਨੇ ਅਗਲੇ 1 ਦਹਾਕੇ ਦੇ ਵਿੱਚ AI ਡੇਟਾ ਸੈਂਟਰਸ ਕੰਜ਼ਿਊਮ ਕਰ ਜਾਣਗੇ, ਖਪਤ ਕਰ ਜਾਣਗੇ। ਅਜਿਹੇ ਦੇ ਵਿੱਚ ਇਨਫਰਾਸਟ੍ਰਕਚਰ ਦੀ ਸਿਰਫ ਗੱਲ ਨਹੀਂ ਹੁੰਦੀ, ਅੱਗੇ ਵੀ ਬੜੀ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਆਮ ਤੌਰ ਦੇ ਉੱਤੇ ਜਿਹੜੇ ਇਸ ਕਿਸਮ ਦੇ AI ਡੇਟਾ ਸੈਂਟਰਸ ਨੇ ਉਹਨਾਂ ਦੇ ਵਿੱਚ ਜਿਹੜੀ ਪਾਣੀ ਦੀ ਖਪਤ ਵਧੇਰੇ ਹੁੰਦੀ ਹੈ ਤਾਂ ਕਿ ਉੱਥੇ ਉਹਨਾਂ ਨੂੰ ਠੰਡੇ ਰੱਖਿਆ ਜਾ ਸਕੇ। ਅਜਿਹੇ ਦੇ ਵਿੱਚ ਹੁਣ ਜਿਹੜੇ ਆਸਟ੍ਰੇਲੀਆ ਹੈ ਉਹ ਦੁਨੀਆ ਦਾ ਦੂਸਰਾ ਵੱਡਾ ਐਸਾ ਦੇਸ਼ ਹੈ ਜਿੱਥੇ AI ਡੇਟਾ ਸੈਂਟਰਸ ਲਗਾਤਾਰ ਉਸਰ ਰਹੇ ਨੇ। ਇਸ ਸ਼ੁੱਕਰਵਾਰ ਦੇ ਦਿਨ ਇਹ ਚੇਤਾਵਨੀ ਸਾਹਮਣੇ ਆਈ ਸੀ ਕਿ NSW ਸਰਕਾਰ ਡੇਟਾ ਸੈਂਟਰ ਨੂੰ ਲੈ ਕੇ ਇੱਕ ਹੋਰ ਇਨਕੁਆਇਰੀ ਬਿਠਾ ਸਕਦੀ ਹੈ, ਪਰ ਸਥਾਨਕ ਕੌਂਸਲ ਕੁਝ ਬਿਜ਼ਨਸ ਗਰੁੱਪਸ ਦੀ ਤਰਫ ਤੋਂ ਇਸ ਦੇ ਉੱਤੇ ਸਵਾਲ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਇਲੈਕਟ੍ਰੀਸਿਟੀ, ਵਾਟਰ ਕੰਜ਼ਮਪਸ਼ਨ, ਕਾਰਬਨ ਜ਼ੀਰੋ ਜਾਂ ਹੋਰ ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ AI ਡੇਟਾ ਸੈਂਟਰਸ ਦੇ ਉੱਤੇ ਸਵਾਲ ਉੱਠਦੇ ਨੇ। ਉਹ ਵੱਖਰੀ ਗੱਲ ਹੈ ਕਿ ਸਰਕਾਰਾਂ ਨੂੰ ਇਸ ਤੋਂ ਵੱਡੀ ਆਮਦਨ ਹੁੰਦੀ ਹੈ, ਪਰ ਸਮਾਜ ਦੇ ਲਈ ਜਾਂ ਭਾਈਚਾਰੇ ਦੇ ਲਈ ਇਹ ਕੋਈ ਬਹੁਤਾ ਵਧੀਆ ਇਹ ਕਦਮ ਨਹੀਂ ਹੁੰਦਾ। ਇਹ ਵੀ ਵੱਖਰੀ ਗੱਲ ਹੈ ਕਿ ਇਹ ਇਸ ਵਕਤ ਬਦਲਦੇ ਸਮਾਜ ਦੀ ਲੋੜ ਵੀ ਨੇ। ਉੱਥੇ ਘਰੇਲੂ ਉਡਾਨ ਕੰਪਨੀ ਰੈਕਸ ਏਅਰਲਾਈਨਸ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ ਉਹ ਤਸਮੇਨੀਆ ਅਤੇ ਵਿਕਟੋਰੀਆ ਦੇ ਦਰਮਿਆਨ ਚੱਲਦੀਆਂ 2 ਹਵਾਈ ਉਡਾਨਾਂ ਜਿਹੜੀਆਂ ਨੇ ਉਹ ਬੰਦ ਕਰਨ ਜਾ ਰਹੇ ਨੇ, ਔਰ ਇਸ ਦੇ ਪਿੱਛੇ ਕਾਰਨ ਉਹੀ ਦਿੱਤਾ ਗਿਆ ਕਿ ਫਿਊਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ। ਏਅਰਲਾਈਨ ਸਰਵਿਸ ਨੂੰ ਆਪਣੀ ਮੈਲਬਰਨ ਤੋਂ ਡੈਵਨਪੋਰਟ ਅਤੇ ਕਿੰਗ ਆਈਲੈਂਡ ਤੋਂ ਬਰਨੀ ਤੱਕ ਦੀ ਜਿਹੜੀ ਫਲਾਈਟਸ ਨੇ ਉਹ 20 ਜੂਨ ਤੋਂ ਬਾਅਦ ਬੰਦ ਕਰਨੀਆਂ ਹੋਣਗੀਆਂ। ਇਹੀ ਨਹੀਂ, ਇਸ ਤੋਂ ਇਲਾਵਾ ਮੈਲਬਰਨ ਤੋਂ ਮਿਲਡੂਰਾ ਦੇ ਦਰਮਿਆਨ ਜਿਹੜੀਆਂ ਸਰਵਿਸਿਜ਼ ਸੀ ਉਹ ਹਫ਼ਤੇ ਦੇ ਵਿੱਚ 24 ਹੁੰਦੀਆਂ ਸੀ, ਪਰ ਹੁਣ ਉਹ ਘਟਾ ਕੇ 19 ਕਰ ਦਿੱਤੀਆਂ ਜਾਣਗੀਆਂ। ਸੋ ਇੱਕ ਸਸਤੀ ਏਅਰਲਾਈਨ ਕੰਪਨੀ ਜਿਹੜੀ ਹੈ ਉਹ ਤੁਹਾਡੇ ਇਸ ਸਕੈਜੂਅਲ ਦੇ ਵਿੱਚੋਂ ਬਾਹਰ ਹੋ ਜਾਏਗੀ। ਇਹ ਜਿਹੜੀਆਂ ਮਿਲਡੂਰਾ ਤੋਂ ਮੈਲਬਰਨ ਦੀਆਂ ਉਡਾਨਾਂ ਨੇ ਇਹ 22 ਜੂਨ ਤੋਂ ਬਾਅਦ ਘੱਟ ਕੀਤੀਆਂ ਜਾਣਗੀਆਂ। ਰੈਕਸ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਲਈ ਇਸ ਵਕਤ ਮਾਰਕੀਟ ਦੇ ਵਿੱਚ ਬਚੇ ਰਹਿਣਾ ਇੱਕ ਬਹੁਤ ਵੱਡਾ ਚੈਲੇਂਜ ਹੈ। ਪਹਿਲਾਂ ਵੀ ਆਸਟ੍ਰੇਲੀਆ ਦੇ ਘਰੇਲੂ ਬਾਜ਼ਾਰ ਦੇ ਵਿੱਚ ਘਰੇਲੂ ਉਡਾਨ ਕੰਪਨੀਆਂ ਜਿਹੜੀਆਂ ਨੇ ਉਹ ਇੱਕ ਚੁਣੌਤੀ ਮੰਨ ਕੇ ਹੀ ਚੱਲਦੀਆਂ ਨੇ। ਦੱਸ ਦਈਏ ਕਿ ਰੈਕਸ ਦੀ ਤਰਫ ਤੋਂ ਮੈਲਬਰਨ ਤੋਂ ਬਰਨੀ ਦੇ ਜਿਹੜਾ ਰੂਟ ਸੀ ਉਹਦੇ 'ਚ 18 ਸਰਵਿਸਿਸ ਸੀ, ਇਸ ਤੋਂ ਇਲਾਵਾ ਮੈਲਬਰਨ ਤੋਂ ਕਿੰਗ ਆਈਲੈਂਡ ਦੇ ਰੂਟ ਦੇ ਉੱਤੇ 7 ਸਰਵਿਸ ਸੀ, ਇਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਸੀ। ਅਤੇ ਇਸ ਤੋਂ ਬਾਅਦ ਹੁਣ ਇਹ ਤਾਜ਼ਾ ਵਿਚਾਰ ਜਿਹੜਾ ਇਹ ਸਾਹਮਣੇ ਆਇਆ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਹੀ ਚਾਈਲਡ ਕੇਅਰ ਵਰਕਰ ਵਿਹਲੇ ਹੋ ਜਾਣਗੇ। 15 ਜੁਲਾਈ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਨਿਯਮ ਬਦਲ ਰਹੇ ਨੇ। ਮਾਸ ਇੰਡਸਟਰੀਅਲ ਐਕਸ਼ਨ ਜਿਹੜਾ ਇਸ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਕਿ ਨਾ ਸਿਰਫ ਕਰਮਚਾਰੀ ਵਿਹਲੇ ਹੋ ਰਹੇ ਨੇ ਅਰਲੀ ਚਾਈਲਡਹੁੱਡ ਸੈਕਟਰ ਦੇ ਵਿੱਚ, ਬਲਕਿ ਮਾਪਿਆਂ ਦੇ ਲਈ ਵੀ ਮੁਸ਼ਕਲਾਂ ਹੋ ਰਹੀਆਂ ਨੇ। ਮਾਪੇ ਆਪਣੇ ਬੱਚਿਆਂ ਨੂੰ ਆਖਿਰਕਾਰ ਭੇਜਣਗੇ ਤਾਂ ਭੇਜਣਗੇ ਕਿੱਥੇ? ਸਾਲ 2026 ਦੇ ਫੈਡਰਲ ਬਜਟ ਦੇ ਵਿੱਚ ਇਹਨਾਂ ਅਰਲੀ ਚਾਈਲਡਹੁੱਡ ਸੈਂਟਰਸ ਨੂੰ ਬਚਾਉਣ ਦੇ ਖਾਤਰ ਕੋਈ ਵੀ ਫੰਡਿੰਗ ਨਹੀਂ ਕੀਤੀ ਗਈ। ਲਗਭਗ 20,000 ਐਜੂਕੇਟਰ 1,000 ਸੈਂਟਰਸ ਦੇ ਵਿੱਚੋਂ ਇਸ ਕਿਸਮ ਦੀ ਲੈਟਰਸ ਜਿਹੜੀਆਂ ਨੇ ਸਾਂਝੇ ਤੌਰ 'ਤੇ ਦੇ ਚੁੱਕੇ ਨੇ ਕਿ ਇਹ ਸੈਂਟਰਸ ਪਰਮਾਨੈਂਟਲੀ ਬੰਦ ਹੋਣ ਦੀ ਕਗਾਰ ਦੇ ਉੱਤੇ ਨੇ। ਅਜਿਹੇ 'ਚ ਸਰਕਾਰ ਨੂੰ ਸਾਂਭਣਾ ਹੋਏਗਾ, ਕੁਝ ਕਰਨਾ ਹੋਏਗਾ। ਯੂਨਾਈਟਿਡ ਵਰਕਰ ਯੂਨੀਅਨ ਦਾ ਕਹਿਣਾ ਹੈ ਕਿ ਐਜੂਕੇਟਰਸ ਨੂੰ ਇਸ ਵਕਤ ਭੰਬਲ ਭੁੱਸੇ 'ਚ ਰੱਖਿਆ ਜਾ ਰਿਹਾ। ਉਹਨਾਂ ਨੂੰ ਬਿਲਕੁਲ ਇਸ ਮਾਮਲੇ ਦੇ ਉੱਤੇ ਕੋਈ ਕਲੈਰਿਟੀ ਨਹੀਂ ਹੈ ਕਿ ਆਖਿਰਕਾਰ ਉਹਨਾਂ ਦੀ ਨੌਕਰੀ ਬਚੇਗੀ ਨਹੀਂ ਬਚੇਗੀ। 15 ਜੁਲਾਈ ਦੀ ਇੱਕ ਰੈਲੀ ਜਿਹੜੀ ਹੈ ਉਹ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਵਿਕਟੋਰੀਆ ਦੇ ਵਿੱਚ ਹੀ ਇਕੱਲੇ 500 ਦੇ ਕਰੀਬ ਚਾਈਲਡ ਕੇਅਰ ਸੈਂਟਰਸ ਨੇ ਇਸ ਦੇ ਉੱਤੇ ਹਸਤਾਖਰ ਕੀਤੇ ਨੇ। ਜਾਣ ਤੋਂ ਪਹਿਲਾਂ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ IPL ਦੇ ਨਾਲ ਜੁੜੀਆਂ ਹੋਈਆਂ, ਜਿੱਥੇ IPL ਦੇ ਵਿੱਚ ਇਸ ਵਕਤ ਮੁਕਾਬਲੇ ਲਗਾਤਾਰ ਸਖ਼ਤ ਹੁੰਦੇ ਜਾ ਰਹੇ ਨੇ। ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਲਵੋਗੇ ਥੋੜ੍ਹੇ ਚਿਰ ਦੇ ਵਿੱਚ ਜਿਹੜੇ ਕੱਲ੍ਹ ਦੇ ਦਿਨ ਮੁਕਾਬਲੇ ਹੋਏ ਸੀ ਗੁਜਰਾਤ ਟਾਈਟਨ ਅਤੇ ਚੇਨਈ ਦੇ ਵਿੱਚ, ਉਸਨੂੰ ਗੁਜਰਾਤ ਟਾਈਟਨ ਨੇ ਜਿੱਤ ਲਿਆ ਸੀ। ਮੁੰਬਈ ਅਤੇ ਕੋਲਕਾਤਾ ਦੇ ਵਿੱਚ ਹੋਏ ਮੁਕਾਬਲੇ ਨੂੰ ਕੋਲਕਾਤਾ ਨੇ ਜਿੱਤ ਲਿਆ ਸੀ। ਅਜਿਹੇ ਦੇ ਵਿੱਚ ਜਿਹੜਾ ਪੁਆਇੰਟ ਟੇਬਲ ਹੈ, ਸਨਰਾਈਜ਼ਰ ਹੈਦਰਾਬਾਦ ਅਤੇ ਰਾਇਲ ਚੈਲੈਂਜਰ ਬੈਂਗਲੁਰੂ ਦਾ ਮੈਚ, ਉਹ ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹੋ। ਅਤੇ ਪੁਆਇੰਟ ਟੇਬਲ ਦੇ ਵਿੱਚ ਜਿਹੜਾ ਇਸ ਵਕਤ ਬੈਂਗਲੁਰੂ, ਗੁਜਰਾਤ, ਹੈਦਰਾਬਾਦ, ਰਾਜਸਥਾਨ, ਪੰਜਾਬ ਦੀਆਂ ਟੀਮਾਂ ਟੌਪ ਦੇ ਉੱਤੇ ਚੱਲ ਰਹੀਆਂ ਨੇ। ਇੱਥੇ ਇਹ ਵੀ ਤੁਹਾਨੂੰ ਦੱਸਦੇ ਹੋਏ ਚੱਲੀਏ ਕਿ IPL 2026 ਦੇ ਇਸ ਐਡੀਸ਼ਨ ਦੇ ਵਿੱਚ ਜਿੱਥੇ 10 ਟੀਮਾਂ ਨੇ ਸ਼ਿਰਕਤ ਕੀਤੀ ਸੀ, ਉੱਥੇ ਹੀ ਹੁਣ ਪਲੇਅ ਆਫ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ। ਪਹਿਲਾ ਮੈਚ ਜਿਹੜਾ ਹੈ ਕੁਆਲੀਫਾਇਰ, ਉਹ 26 ਮਈ ਨੂੰ ਧਰਮਸ਼ਾਲਾ 'ਚ ਖੇਡਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਐਲੀਮੀਨੇਟਰ ਮੈਚ ਜਿਹੜਾ ਉਹ 27 ਮਈ ਨੂੰ, ਫਿਰ ਇਸੇ ਤਰੀਕੇ ਦੇ ਨਾਲ ਦੂਜਾ ਕੁਆਲੀਫਾਇਰ ਮੁਕਾਬਲਾ ਜਿਹੜਾ ਉਹ 29 ਮਈ ਨੂੰ ਖੇਡਿਆ ਜਾਏਗਾ। ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ 31 ਮਈ ਨੂੰ IPL 2026 ਦਾ ਹੋਣਾ, ਜਿੱਥੇ ਪਤਾ ਚੱਲ ਜਾਏਗਾ ਕਿ ਇਸ ਸਾਲ ਦੀ ਵਿਜੇਤਾ ਟੀਮ ਕਿਹੜੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 9800-8383-11 or visit uvfinancial.com.au.
8: Baljeet, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
8: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
9: ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ ਓ ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ ਚੜਦਾ ਸਟੇਨ ਉੱਤੇ ਪਟਾਇਲੜੀ ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ ਓ ਲੁੱਟ ਦਾ ਨਜ਼ਾਰੇ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਤੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ। ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ। ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜਿਹੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ, ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ। ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ, ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰ ਕੀਤਾ ਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ। ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
1: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਕਿਉਂਕਿ ਸਾਰੇ ਆ ਰਹੇ ਹੈ ਨਾ, ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ। ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗਿਆ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਤਾਂ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰਿਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ। ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ, ਨਹੀਂ ਯਾਰ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ। ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ। ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਅਜਿਹਾ ਚੀਜ਼ ਜਿੱਦਾਂ ਨਾ, ਉਹ ਇੱਕ ਨਿੱਕੀ ਜਿਹੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ, ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ, ਅਤੇ ਉਹਨੇ ਕਿਹਾ ਪੋਈਮ ਹੈ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਅਤੇ ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ। ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ? ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ, ਬੱਚੇ ਵੀ ਉਹਨੂੰ ਦੇ ਦਿੱਤੇ ਸੀ, ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ, ਘਰ ਅਫਕੋਰਸ ਵਹੁਟੀ ਨੇ ਰੱਖ ਲਿਆ ਸੀ, ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ, ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ। ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ, ਇਸ ਕਰਕੇ ਉਹ ਮੇਰੇ ਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ। ਤੋ ਇਸ ਕਰਕੇ ਵੇਖੋ, ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ, ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਹੈ। ਅਤੇ ਉਹਦਾ ਮੋਰਲ ਇਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ, ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ, ਅਤੇ ਉਹਦੇ ਕਹਿਣ ਦਾ ਮਤਲਬ ਡੀ ਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀ ਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ, ਨਾ ਕਿ ਉਹਨਾਂ ਲੋਕਾਂ ਤੋਂ ਡੀ ਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ। ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ, ਪਰ ਉਹ ਲੋਕ ਨਹੀਂ, ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ। ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ, ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ, ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ, ਹੈ ਨਾ। ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ, ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ, ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ, ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ, ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ, ਕਿੰਨਾ ਸਾਥ, ਕਿੰਨੀ ਐਪਰੀਸੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ, ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ, ਹਾਈਲਾਈਟਿਡ ਹੋ ਜਾਂਦਾ, ਹੈ ਨਾ। ਸੋ ਮੇਨ ਜਿਹੜਾ ਡੀ ਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ, ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ। ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ, ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ, ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ, ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ। ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ, ਹੈ ਨਾ, ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ, ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ। ਪਾਰਟਨਰ ਪਰੇਸ਼ਾਨੀ ਨਹੀਂ ਆ, ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀ ਅਟੈਚ ਕਰਨਾ ਹੁੰਦਾ, ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀ ਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ।
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ, ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ। ਹਾਂ, ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ, ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਿਹਦਾ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ, ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ। ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ, ਫਿਰ ਉਹਦੇ ਪਿੱਛੇ ਰੀਜ਼ਨ, ਫਿਰ ਉਹਦੇ ਪਿੱਛੇ ਅਗਲੇ ਰੀਜ਼ਨ, ਰੀਜ਼ਨ ਦੇ ਪਿੱਛੇ ਰੀਜ਼ਨ, ਤੁਸੀਂ ਸੋਚੀ ਜਾਓ ਤੁਹਾਨੂੰ ਆਨਸਰ ਮਿਲ ਜਾਂਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ, ਕਿਸੇ ਵੀ ਕਿਸਮ ਦਾ ਕੋਈ ਗਲਤ, ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ, ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਸਵਾਲ ਕਰਨਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਫੋਲਣਾ, ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ। ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ, ਕੋਈ ਫਿਲਮ ਵੇਖ ਕੇ, ਕੋਈ ਪ੍ਰੋਗਰਾਮ ਵੇਖ ਕੇ, ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
1: ਹਾਂ।
0: ਪਰ ਤੁਸੀਂ ਜੇ ਕਈ ਵਾਰੀ ਕਿਤੇ ਸੋਚੋਗੇ, ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ, ਫੋਰ ਐਗਜ਼ਾਮਪਲ, ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ, ਤੁਸੀਂ 200-400 ਉੱਥੇ ਖਰਚ ਆਏ ਹੋ, ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸੇ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ,
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ। ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ, ਸਪੋਜ਼ ਆਪਾਂ ਪਾਰਟਨਰ ਦੇ ਹੀ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ, ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੀ ਜਿਹੜੀ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ, ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜਿਹੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੈਂ ਮੇਰਾ ਦਿਮਾਗ ਹੀ ਖਰਾਬ ਹੋਣਾ। ਫਿਰ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤੇ ਇਹਦੇ ਤੇ ਵਰਕ ਕਰ ਲਏ ਜਾਂ ਆਪਾਂ ਓਕੇ ਟਾਟਾ ਬਾਏ ਬਾਏ, ਮਤਲਬ ਕਿਉਂਕਿ ਆਪਣੇ ਲੈਵਲ ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ। ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈਂ ਜਿਹਾ ਆਪਾਂ ਮਨ ਦੇ ਉੱਤੇ ਆਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਜੀ, ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ ਦਾ ਸਾਥ ਬਣੀਏ ਆਪਾਂ।
1: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
0: ਬਿਲਕੁਲ ਬਿਲਕੁਲ,
1: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹੀ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ, ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਹੀ ਹੈ। ਟਰਾਈ ਟੈਸਟ ਮੈਥਡ, ਕਈ ਵਾਰੀ ਕਿਸੇ ਨੂੰ ਇੱਕ ਵਾਰੀ ਹੁੰਦਾ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਕਿਸੇ ਦਾ ਹੁੰਦਾ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
0: ਇਹ ਬੜੀ ਵੱਡੀ ਗੱਲ ਹੈ ਜਸਜੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਈਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਤੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ, ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਈਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ, ਤਾਂ ਰਨਿੰਗ ਜੇ ਤੁਸੀਂ ਕਰ ਸਕਦੇ ਹੋ, ਤਾਂ ਐਕਸਰਸਾਈਜ਼, ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ ਅਤੇ ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ 1, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਹੈ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿੰਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤਾਂ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਹੈ, ਅਤੇ ਪੈਰ ਥੱਲੇ ਰੱਖਿਆ ਇੱਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ 'ਚ,
1: ਸਹੀ ਗੱਲ,
0: ਅਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ ਪਰ ਸਾਡੇ 'ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ, ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲਣ ਲੱਗਦਾ ਹਨਾ, ਜਾਂ ਕੋਈ
1: ਡਾਕਟਰ ਦੇ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ,
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ, ਸਭ ਤੋਂ ਜ਼ਰੂਰੀ ਸਾਡੀ ਸਿਹਤ, ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ, ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ, ਨੰਬਰ ਵਨ। ਨੰਬਰ ਟੂ, ਤੁਸੀਂ ਤੁਹਾਡਾ ਖਾਣ ਪੀਣ, ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ, ਠੀਕ ਖਾ ਰਹੇ ਹੋ ਤੁਹਾਨੂੰ ਆਂਸਰ ਤੁਹਾਡੇ ਅੰਦਰ ਨੇ ਹੀ ਤੁਹਾਨੂੰ ਦੇ ਦੇਣਾ ਵਾ, ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ, ਸਹੀ ਖਾ ਰਹੇ ਹੋ ਤਾਂ ਵੀ। ਇਹ ਬਿਲਕੁਲ ਬੇਸਿਕ ਚੀਜ਼ਾਂ ਨੇ, ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ, ਕੁਛ ਆਪਾਂ ਪੀਂਦੇ ਹਾਂ, ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ। ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ। ਮੰਨ ਲਓ ਜੇ ਕੋਈ ਸ਼ਰਾਬ ਪੀਂਦਾ, ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ, ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ ਹੈ ਨਾ। ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ, ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਆ, ਪਰ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀ ਐਕਸਰਸਾਈਜ਼, ਤੁਹਾਡਾ ਖਾਣਾ ਪੀਣਾ, ਅਤੇ ਇਹ ਤੇ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ, ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ, ਅਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਜਿਹੜੇ ਵੀ ਧਰਮ ਦੇ ਵਿੱਚ ਹੋ, ਭਾਵੇਂ ਤੁਸੀਂ 10 ਮਿੰਟ ਹੀ ਕੱਢੋ, ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ, ਹਾਂ ਉਹ ਵੀ ਵਧੀਆ ਵਾ, ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ, ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ, ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ, ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ, ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ, ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
1: ਅਕਸਰ ਗੱਲ ਹੈ ਬਹਿਣ ਦੀ, ਨਹੀਂ ਅਕਸਰ ਹੁੰਦਾ ਹੀ ਹੈ, ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀਆਂ।
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਲਾਈਜ਼ ਕਰਦਾ, ਯਾਸ਼ੀ ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ, ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ, ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਤਾਂ ਭਾਰ ਲੱਥਾ। ਸੋ ਇਹ ਬਹੁਤ ਸਾਰੀਆਂ ਹੋਣਗੀਆਂ, ਇਹ 3 ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ, ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ, ਤੁਸੀਂ ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ, ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆਂ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
1: ਬਿਲਕੁਲ ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
0: ਉਹਨਾਂ ਜੋ ਆਪਾਂ ਕਰਦੇ ਹਾਂ ਉਹ ਵੀ ਵੇਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਵੀ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤੇ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆ ਜਾਊਗਾ, ਨਹੀਂ ਤੇ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ, ਇਹ ਤੇ ਟਿਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ, ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ, ਹੁਣ ਟੀਵੀ ਕਾਰਟੂਨਾਂ ਨੇ ਤੇ ਟਿਕ ਕੇ ਬਹਿਣਾ ਨਹੀਂ ਆ, ਕੋਈ ਇੱਦਾਂ ਦਾ ਕਾਰਟੂਨ ਥੋੜੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿਕ ਕੇ ਤੇ 1 ਘੰਟਾ ਬੈਠਾ ਹੀ ਆ ਬਸ, ਇੱਦਾਂ ਦਾ ਤੇ ਕੁਛ ਨਹੀਂ ਹੋਣਾ। ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ, ਕਿਉਂਕਿ ਇਹ ਵੱਡੀ ਸਮੱਸਿਆ ਵਾ। ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ, ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20%, ਯਾਨੀ ਕਿ 5 ਦੇ ਵਿੱਚੋਂ 1 ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ। ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ, ਚਾਹੇ ਉਹ ਡਿਪਰੈਸ਼ਨ ਹੋਵੇ, ਚਾਹੇ ਉਹ ਐਂਗਜ਼ਾਇਟੀ ਹੋਵੇ, ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ, ਕੋਈ ਇਹਦੀ ਭੈਣ, ਇਹਦਾ ਭਰਾ, ਇਹਦਾ ਮਾਮਾ, ਇਹਦਾ ਫੁੱਫਾ, ਸੋ ਇਹਦੇ ਨਾਲ ਰਿਲੇਟਡ ਕਦੇ ਨਾ ਕਦੇ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ। 45% ਆਸਟ੍ਰੇਲੀਅਨ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰ ਰਹੇ। ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ, ਐਂਗਜ਼ਾਇਟੀ ਅਤੇ ਡਿਪਰੈਸ਼ਨ, ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ, ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ, ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ, ਉੱਥੇ ਹੁੰਦੇ ਸੌਖੇ ਹੋਣਾ ਹੀ,
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਵੀ ਲਟਕਦੇ ਰਹੇ।
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ।
1: ਇਹ ਤਾਂ ਹੈ ਹੀ, ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ, ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ, ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ, ਭਾਵੇਂ ਓਵਰ ਥਿੰਕ ਕਰ ਲਓ, ਭਾਵੇਂ ਓਵਰ ਆਪਸ਼ਨਸ ਕਹਿ ਲਓ, ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ।
0: ਆਪਸ਼ਨ ਹਮੇਸ਼ਾ ਮਾੜਾ, ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ, ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ। ਸੋ ਇਹ ਜਿਹੜੀ ਆਪਸ਼ਨ ਹੈ ਨਾ,
1: ਨਹੀਂ ਐਵੇਂ ਹੋਣਾ ਚਾਹੀਦਾ, ਇੱਕ ਹੋਰ ਨਹੀਂ ਕੋ
0: ਪਤੀ ਪਤਨੀ ਔਰ ਵੋ ਦੋ, ਹੁਣ ਤਾਂ ਸਾਡੀਆਂ ਫਿਲਮਾਂ ਵੀ ਚੱਲਣ ਲੱਗ ਗਈਆਂ, ਹੁਣ ਕਿੱਥੋਂ, ਹੁਣ ਤੇ ਟੱਪ ਗਿਆ ਕੰਮ ਉਹ ਤਾਂ। ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ, ਆਸ ਵੀ ਤੁਹਾਨੂੰ ਜਿਉਂਦਿਆਂ ਰੱਖਦੀ ਆ, ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ। ਸਾਨੂੰ ਆਸ ਹੁੰਦੀ ਆ ਵੀ ਅੱਗੇ ਜਦੋਂ ਆਪਾਂ PR ਹੋ ਗਏ, ਪੜ੍ਹਾਈ ਖਤਮ ਹੋ ਗਈ, ਨੌਕਰੀ ਵਧੀਆ ਮਿਲ ਗਈ ਨਾ, ਤਾਂ ਅਸੀਂ ਠੀਕ ਹੋ ਜਾਣਾ,
1: ਸਭ ਵਧੀਆ ਹੋ ਜਾਣਾ।
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ, ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ, ਵੀ ਮਿਲ ਗਿਆ, ਵੀ ਮਿਲ ਗਿਆ, ਇਹ ਤਾਂ ਹੋਰ ਵੱਧ ਗਿਆ ਕੰਮ ਹੈ ਨਾ। ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਤੁਰੇ ਜਾਂਦੇ ਹਾਂ। ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13 11 14 ਦੇ ਉੱਤੇ, 24 ਘੰਟੇ ਦੇ ਲਈ ਇਹ ਨੰਬਰ ਹੁੰਦਾ। ਬਲੂ ਬੌਂਡ ਦੇ ਉੱਤੇ, ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13 14 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜੀ ਵੀ ਤੁਹਾਡੀ ਭਾਸ਼ਾ ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ। ਸੋ ਅਜਿਹੇ ਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ, ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ, ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ। ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ।
1: ਐਗਜੈਕਟਲੀ, ਬੜੀ ਆਸਾਨੀ ਨਾਲ, ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ, ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ, ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ, ਤੁਹਾਨੂੰ
0: ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ, ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
1: ਦੱਸੋ ਕੀ ਦਿੱਕਤ ਹੈ।
0: ਸੋ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ, ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋ, ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਹਾਂ, ਅਤੇ ਦੀਵੇ ਦੀ, ਚਾਨਣ ਦੀ, ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ, ਆਪਣੇ ਹੱਥ 'ਚ ਜਦੋਂ ਚਾਨਣ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ, ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਤੇ ਫਿਰ ਅਗਲਾ ਕਦਮ ਦੇਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ ਉਹ ਚਾਨਣ ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ ਤੇ ਦੀਵਾ ਧਰ ਕੇ ਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤੇ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ। ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ ਚ ਕਿਤੇ ਕੰਧ ਚ ਵੱਜੂਗਾ ਜਾ ਕੇ, ਹਨਾ, ਕਿਸੇ ਰੁੱਖ ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹੋ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ ਤੇ ਉਹੋ ਹੀ ਤੁਹਾਨੂੰ ਇੱਕ ਇੱਕ ਸਟੈਪ ਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ, ਜੇ ਤੁਸੀਂ ਰਾਤੋਂ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
1: ਤੇ ਫੂਕਾ ਮਾਰ ਮਾਰ ਕੇ ਚਾ ਪੀਓ, ਨਹੀਂ ਤੇ ਤੱਤੀ ਚਾ ਤੁਹਾਡਾ ਮੂੰਹ ਸਾੜ ਦੇਗੀ।
0: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ ਸਮਝ ਗਏ ਨੇ ਉਹ ਤੁਸੀਂ ਇਹਨੂੰ ਫੋਲੋ ਕਰੋ। ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਉਹਦੇ ਨਾਲ ਜ਼ਰੂਰ ਕਰੋ।
2: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: लेजेंडरी लव स्टोरीज की तो एंडिंग ट्रैजिक होती है। फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन मे 22nd।
3: रोज रोज शॉपिंग हुंदिया ने, पता नहीं केड़ा देवता राजी कीता इन्हां ने।
4: सूरज देवता
3: की मतलब?
4: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
3: मैनू नहीं पता, आपा भी सोलर पैनल लगवाना है हुणे।
4: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
5: ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000। ਈਮੇਲ sales@ozlintels.au।

ਰੇਡੀਓ ਹਾਂਜੀ 1674 ਮੈਂ ਦੋਸਤੋ ਗਾਣਾ ਤੁਸੀਂ ਸੁਣ ਰਹੇ ਸੀ ਕੋਹੇ ਨੂਰ ਅਤੇ ਅੱਜ ਕੱਲ੍ਹ ਕੋਹੇ ਨੂਰ ਦੇ ਫਿਰ ਦੁਬਾਰਾ ਤੋਂ ਕਾਫੀ ਚਰਚੇ ਨੇ ਚਰਚੇ ਬਹੁਤੇ ਇਸ ਕਰਕੇ ਵੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਵੇਖਿਆ ਕਿ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੰਗ ਕਰਨਗੇ ਬ੍ਰਿਟਿਸ਼ ਕਿੰਗ ਚਾਰਲਸ ਦੇ ਕੋਲੋਂ ਕਿ ਮੁਲਾਕਾਤ ਦੇ ਦਰਮਿਆਨ ਕੋਹੇ ਨੂਰ ਹੀਰਾ ਜਿਹੜਾ ਉਹ

0: ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਇਸ ਤੋਂ ਬਾਅਦ ਫਿਰ ਧੜਾ ਧੜ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਆਪਾਂ ਵੇਖ ਰਹੇ ਹਾਂ ਕਿ ਭਾਰਤੀ ਅਖਬਾਰਾਂ ਦੇ ਵਿੱਚ ਖਾਸ ਤੌਰ ਉੱਤੇ ਪੰਜਾਬ ਦੇ ਵਿੱਚ ਇਹਦੇ 'ਤੇ ਖੂਬ ਚਰਚੇ ਚੱਲ ਰਹੇ ਨੇ ਅਤੇ ਅੱਜ ਦੇ ਦਿਨ ਆਪਾਂ ਕੋਹੇਨੂਰ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਸਰਦਾਰ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੂੰ ਸੱਦਿਆ ਫੋਨਲਾਈਨ ਦੇ ਉੱਤੇ ਅਤੇ ਉਹ ਜਾਣਦੇ ਹਾਂ ਕੀ ਇਹਦਾ ਇਤਿਹਾਸ ਸੀ, ਕੀ ਹੁਣੇ ਹੋਇਆ ਅਤੇ ਅੱਗੇ ਕੀ ਹੋਣ ਦੇ ਆ ਸਾਰ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ। ਹਾਂਜੀ
1: ਸਤਿ ਸ੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ।
1: ਅੱਜ ਆਪਾਂ ਗੱਲ, ਹਾਂਜੀ
0: ਜੀ ਬਿਲਕੁਲ, ਅੱਜ ਕੋਹੇਨੂਰ ਦੀ ਸਾਨੂੰ ਇਹ ਕਿ ਗੱਲ ਕਰੀਏ ਫਿਰ ਦੁਬਾਰਾ ਖਬਰਾਂ ਤੋਂ, ਆਪਾਂ ਵੇਖ ਰਹੇ ਹਾਂ ਕਿ ਚਰਚਾ ਚ ਆ ਗਿਆ।
1: ਨਹੀਂ ਬਿਲਕੁਲ, ਕਿਉਂਕਿ ਜਦੋਂ ਜਿਹੜੇ ਨਿਊਯਾਰਕ ਦੇ ਜੋ ਸਿਟੀ ਦੇ ਮੇਅਰ ਨੇ ਜ਼ੋਹਰਾਨ ਮਮਦਾਨੀ, ਜਿਨ੍ਹਾਂ ਨੇ ਇਹ ਗੱਲ ਕਹੀ ਜਦੋਂ ਪ੍ਰਿੰਸ ਚਾਰਲਸ ਨੇ ਆਉਣਾ ਸੀਗਾ, ਤੇ ਕਿਉਂਕਿ ਉਹਨਾਂ ਨੇ ਆਉਣਾ ਤਾਂ ਜਿਹੜਾ 9-11 ਦੇ ਚੱਕਰ ਦੇ ਵਿੱਚ ਉਹ ਦੇਖਣ ਵਾਸਤੇ ਆਉਣਾ ਸੀ, ਯਾਦਗਾਰ ਜਿਹੜੀ 9/11 ਵਾਲੀ ਜਿਹੜੀ ਬਣੀ ਹੈ ਜਦੋਂ ਅਟੈਕ ਹੋਇਆ ਸੀ, ਤੇ ਪਰ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਬਕਾਇਦਾ ਕਿ ਉਹ ਜਿਹੜਾ ਹੈਗਾ ਕਿੰਗ ਪ੍ਰਿੰਸ ਚਾਰਲਸ ਨੂੰ ਜਿਹੜਾ ਹੈਗਾ ਇਹ ਗੱਲ ਕਹਿਣਗੇ ਕਿ ਜਿਹੜਾ ਕੋਹੇਨੂਰ ਹੈ ਉਹ ਵਾਪਸ ਜਿਹੜਾ ਹੈਗਾ ਮੋੜਿਆ ਜਾਵੇ, ਭਾਰਤ ਨੂੰ ਦਿੱਤਾ ਜਾਵੇ, ਤੇ ਇਹ ਗੱਲ ਉਹ ਜਿਹੜੀ ਉਹ ਜ਼ਰੂਰ ਕਰਨਗੇ, ਏਦਾਂ ਦੀ ਗੱਲ ਕੀਤੀ। ਤੇ ਪਰ ਉਹ ਬਾਅਦ ਦੇ ਵਿੱਚ ਮਿਲੇ ਵੀ, ਪਰ ਉਹ ਕਿਉਂਕਿ ਸਾਰੇ ਨਾਲ ਹੋਰ ਅਮਲਾ ਫੈਲਾ ਸਾਰੇ ਸੀਗੇ, ਉਹਨਾਂ ਨੇ ਉਹਨੂੰ ਗੱਲ ਕੀਤੀ ਜਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਜਦੋਂ ਇਕੱਲੇ 'ਚ ਕੋਈ ਗੱਲ ਹੋਈ ਤਾਂ ਜ਼ਰੂਰ ਇਹ ਗੱਲ ਕਰਨਗੇ। ਇਹਦੇ ਨਾਲ ਫਿਰ ਸਾਰੇ ਪਾਸੇ ਜਿਹੜਾ ਸੀ, ਚਲੋ ਉੱਧਰ ਤਾਂ ਨੌਰਥ ਅਮਰੀਕਾ ਦੇ ਵਿੱਚ ਤਾਂ ਇਹਦੀ ਚਰਚਾ ਸ਼ੁਰੂ ਹੋਣੀ ਹੀ ਸੀ, ਕੈਨੇਡਾ ਅਮਰੀਕਾ ਦੇ ਵਿੱਚ ਨਾਲ, ਇੱਧਰ ਇੰਡੀਆ ਦੇ ਵਿੱਚ ਵੀ ਨਾਲ ਹੀ ਚਰਚਾ ਸ਼ੁਰੂ ਹੋ ਗਈ, ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਕਿ ਇਹ ਮਿਲਣਾ ਚਾਹੀਦਾ। ਸੋ ਕੋਹੇਨੂਰ ਬਾਰੇ ਜਿਹੜੀਆਂ ਨੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਇਹਦੇ ਬਾਰੇ ਬੜੇ ਅੰਧ ਵਿਸ਼ਵਾਸ ਵੀ ਚੱਲਦੇ ਨੇ, ਤੇ ਇਹ ਕਿੱਥੋਂ ਆਇਆ, ਕਿਵੇਂ ਗਿਆ, ਕਿਹਨਾਂ ਕਿਹਨਾਂ ਰਾਜਾਂ ਕੋਲੇ ਗਿਆ, ਇਹਦੀ ਕਾਫੀ ਜਿਹੜੀ ਹੈਗੀ ਉਹ ਕਹਾਣੀ ਲੰਬੀ ਚੌੜੀ ਹੈ, ਜਿਹਨੂੰ ਆਪਾਂ ਇਤਿਹਾਸ ਮਿਥਿਹਾਸ ਕਈ ਗੱਲਾਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ। ਤੇ ਪਹਿਲੀ ਗੱਲ ਤਾਂ ਜਿਹੜਾ ਕੋਹੇਨੂਰ ਜਿਹੜਾ ਹੈ, ਤੇ ਇਹਨੂੰ ਜਿਹੜਾ ਕੋਹੇਨੂਰ ਦਾ ਜਿਹੜਾ ਨਾਂ ਹੈ, ਪਹਿਲਾਂ ਇਹਦਾ ਨਾਂ ਕੋਹੇਨੂਰ ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਆਮ ਡਾਇਮੰਡ ਹੀ ਇਹਨੂੰ ਕਿਹਾ ਜਾਂਦਾ ਸੀ ਜਾਂ ਹੀਰਾ ਹੀ ਕਿਹਾ ਜਾਂਦਾ ਸੀਗਾ। ਤੇ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜਾ ਨਾਮਕਰਨ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਕੋਹੇਨੂਰ ਦਾ ਜਿਹੜਾ ਨਾਮਕਰਨ ਉਸ ਵੇਲੇ ਜਿਹੜੇ ਇੱਕ ਸਮਾਰਟ ਜਿਹੜੇ ਸਮਰਾਟ ਸੀਗੇ, ਤੇ ਉਹਨਾਂ ਨੇ ਮਿਸਟਰ ਕਾਫੀ ਉਹਨਾਂ ਨੇ ਜਿਹੜਾ ਸੀ ਇਹਦਾ ਨਾਮਕਰਨ ਕੀਤਾ ਕਿ ਇਹ ਉਹਨੇ ਕਿਹਾ ਕਿ ਇਹ ਤਾਂ ਜਦੋਂ ਉਹਨੇ ਕਹਿੰਦੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਹੇਨੂਰ ਹੈ, ਹਾਲਾਂਕਿ ਫਾਰਸੀ ਦਾ ਸ਼ਬਦ ਹੈ, ਕੋਹੇਨੂਰ ਦਾ ਮਤਲਬ ਹੁੰਦਾ ਹੈ ਚਾਨਣ ਦਾ, ਪ੍ਰਕਾਸ਼ ਦਾ ਪਹਾੜ, ਤੇ ਲਾਈਟ ਮਤਲਬ ਕਿ ਮਾਊਂਟੇਨ ਆਫ ਲਾਈਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਮ ਅੰਗਰੇਜ਼ੀ ਦੇ ਵਿੱਚ, ਤੇ ਉਹਨਾਂ ਨੇ ਜਿਹੜਾ ਇਹਦਾ ਨਾਮਕਰਨ ਕੀਤਾ। ਹਾਲਾਂਕਿ ਕਿਹਾ ਜਾਂਦਾ ਕਿ ਇਹ ਚੱਲਿਆ ਉਦੋਂ ਬਹੁਤ ਪਿੱਛੋਂ ਇਹ ਚੱਲਿਆ ਆ ਰਿਹਾ ਸੀਗਾ, ਤੇ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਗੋਲਕੁੰਡਾ ਜਿਹੜਾ ਹੈਗਾ, ਜਿਹੜਾ ਹੁਣ ਅੱਜ ਕੱਲ ਵਾਰੰਗਲ ਜਿਹੜੀ ਕਿਸੇ ਵੇਲੇ ਸਟੇਟ ਸੀ, ਤੇ ਗੋਲਕੁੰਡਾ ਵੀ ਜਿਹਨੂੰ ਕਿਹਾ ਜਾਂਦਾ ਸੀ ਕਿ ਉੱਥੋਂ ਜਿਹੜਾ ਕਲੂਰ ਖਾਣਾ ਜਿਹੜੀਆਂ ਸੀ ਉੱਥੋਂ ਦੀਆਂ ਹੀਰੇ ਦੀਆਂ ਖਾਣਾ, ਉਹਦੇ ਵਿੱਚੋਂ ਜਿਹੜਾ ਸੀ ਇਹ ਹੀਰਾ ਜਿਹੜਾ ਨਿਕਲਿਆ ਸੀ, ਤੇ ਬਾਅਦ ਚ ਇਹਨੂੰ ਘੜਿਆ ਗਿਆ, ਤੇ ਇਹ ਇਸ ਕਰਕੇ ਵੀ ਪਾਪੂਲਰ ਜ਼ਿਆਦਾ ਹੋਇਆ ਕਿ ਇਹਦਾ ਵੇਟ ਤੇ ਸਾਈਜ਼ ਜਿਹੜਾ ਸੀ ਉਹ ਬਹੁਤ ਵੱਡਾ ਸੀਗਾ, ਤੇ ਦੁਨੀਆਂ ਦਾ ਇਹਨੂੰ ਸਭ ਤੋਂ ਭਾਰਾ ਤੇ ਵੱਡਾ ਜਿਹੜਾ ਹੀਰਾ ਸੀ ਇਹ ਸਮਝਿਆ ਜਾਂਦਾ ਸੀ, ਇਸ ਕਰਕੇ ਵੀ ਜਿਹੜੀ ਇਹਦੀ ਇੰਪੋਰਟੈਂਸ ਸੀ। ਤੇ ਫਿਰ ਜਦੋਂ ਇਹਦਾ ਬਕਾਇਦਾ ਜਿਹੜਾ ਸੀ ਉਹ ਨਾਮਕਰਨ ਹੋ ਗਿਆ, ਤੇ ਫਿਰ ਉਸ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਉਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਾਫੀ ਖਾਨ ਨੇ ਇਹਨਾਂ ਨਾਂ ਰੱਖ ਦਿੱਤਾ ਤੇ ਕੋਹੇਨੂਰ, ਫਿਰ ਇਹ ਕੋਹੇਨੂਰ ਦੇ ਨਾਂ ਨਾਲ ਜਿਹੜਾ ਸੀ ਉਹ ਚੱਲਦਾ ਰਿਹਾ। ਤੇ ਕਿਹਾ ਜਾਂਦਾ ਕਿ ਜਦੋਂ ਇੱਥੇ ਸੁਲਤਾਨੇਟ ਜਦੋਂ ਸੀਗੇ, ਇੱਥੇ ਸੁਲਤਾਨ ਸੀ ਜਾਂ ਲੋਧੀ ਖਾਨਦਾਨ ਆਪਾਂ ਕਹਿੰਦੇ ਹਾਂ ਉਹਨਾਂ ਦਾ ਇੱਥੇ ਰਾਜ ਸੀਗਾ, ਤੇ ਉਸ ਤੋਂ ਪਹਿਲਾਂ ਜਦੋਂ ਅਲਾਉਦੀਨ ਜਿਹੜਾ ਸੀਗਾ ਖਿਲਜੀ ਸੀ 1300 ਦੇ ਵਿੱਚ, 14ਵੀਂ ਸਦੀ ਦੇ ਵਿੱਚ 1310 ਦੇ ਆਸ ਪਾਸ ਕਹਿੰਦੇ ਆ ਕਿ ਉਦੋਂ ਜਿਹੜਾ ਸੀਗਾ ਇਹ ਹੀਰਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਾਸਲ ਕੀਤਾ, ਅਕੁਆਇਰ ਕੀਤਾ ਜਾਂ ਲਿਆ। ਤੇ ਜਿਹੜਾ ਉਸ ਪਾਸੇ ਕਾਕਾਟੀਆ ਜਿਹੜੀ ਰਾਜਵੰਸ਼ ਸੀ ਜਾਂ ਡਾਇਨੈਸਟੀ ਸੀ ਜਾਂ ਜਿਹੜਾ ਜਿਵੇਂ ਪਕਰਾਣਾ ਕਹਿੰਦੇ ਆ ਤੇ ਦੱਖਣੀ ਭਾਰਤ ਦੇ ਵਿੱਚ, ਤੇ ਉੱਥੋਂ ਜਿਹੜਾ ਇਹ ਹਾਸਲ, ਜਿੱਦਾਂ ਤੁਸੀਂ ਗੱਲ ਕੀਤੀ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਹੁਣ ਇਲਾਕਾ, ਤੇ ਉੱਥੋਂ ਜਿਹੜਾ ਸੀ ਇਹ ਹਾਸਲ ਕੀਤਾ। ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹ ਚੱਲਦਾ ਜਿਹੜਾ ਸੀ ਅੱਗੇ ਚੱਲਦਾ ਗਿਆ। ਤੇ ਜਦੋਂ ਇੱਥੇ ਫਿਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਸੁਲਤਾਨ, ਗਵਾਲੀਅਰ, ਦਿੱਲੀ, ਆਗਰਾ, ਜਿਹੜੀ ਇਹ ਸੈਂਟਰ ਸੀਗਾ, ਤੇ ਇੱਥੇ ਦੇ ਜਿਹੜੇ ਜਿਹੜੇ ਸੁਲਤਾਨੇਟ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹ ਫਿਰ ਉਹ ਸੁਲਤਾਨਾਂ ਕੋਲੇ ਜਿਹੜਾ ਇਹ ਰਿਹਾ। ਖਾਸ ਕਰਕੇ ਜਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ ਆਇਆ ਜਦੋਂ ਲੋਧੀ ਖਾਨਦਾਨ ਤੋਂ ਜਾਂ ਲੋਧੀ ਜਿਹੜਾ ਸੀਗਾ ਰਾਜ ਘਰਾਣਾ, ਤੇ ਉਹਦੇ ਤੋਂ ਜਿਹੜਾ ਹੈ ਜਦੋਂ ਬਾਬਰ ਨੇ ਜਿੱਤ ਹਾਸਲ ਕੀਤੀ ਜਿਹੜੀ ਹੈ ਤੇ ਪਾਣੀਪਤ ਦੀ ਲੜਾਈ ਦੇ ਵਿੱਚ, ਤੇ ਇਬਰਾਹਿਮ ਲੋਧੀ ਨੂੰ ਜਦੋਂ ਉਹਦੇ ਚ ਹਰਾ ਤਾ, ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਕਬਜ਼ੇ ਚ ਲੈ ਲਿਆ ਦਿੱਲੀ ਆ ਗਏ, ਤੇ ਉਸ ਤੋਂ ਬਾਅਦ ਫਿਰ ਜਦੋਂ ਬਾਕੀ ਸਾਰਾ ਕੁਛ ਲੁੱਟ ਖੋਹ ਜਿਹੜੀ ਕੀਤੀ ਉਹਦੇ ਵਿੱਚ ਜਿਹੜਾ ਸੀ ਇਹ ਕੋਹਿਨੂਰ ਵੀ ਜਿਹੜਾ ਸੀ ਫਿਰ ਉਹ ਬਾਬਰ ਕੋਲੇ ਜਿਹੜਾ ਸੀ ਉਹ ਚਲਿਆ ਗਿਆ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਮੁਗਲੀਆ ਜਿਹੜੀ ਸਲਤਨਤ ਹੈ ਉਹਦੇ ਕੋਲੇ ਜਿਹੜਾ ਸੀ ਇਹ ਚਲਿਆ ਗਿਆ। ਤੇ ਮੁਗਲੀਆ ਸਲਤਨਤ ਦਾ ਜਿਹੜਾ ਇੱਕ ਬੜਾ ਇੱਕ ਜਿਹੜੀ ਗੱਲ ਵਾਰ ਵਾਰ ਜਿਹਨੂੰ ਤਖ਼ਤ ਏ ਤਾਊਸ ਕਹਿੰਦੇ ਆ, ਕਹਿੰਦੇ ਕਿ ਫਿਰ ਹੁਣ ਕਹਿੰਦੇ ਉਹਨਾਂ ਨੇ ਇਹ ਤਖ਼ਤ ਏ ਤਾਊਸ ਦਾ ਜਿਹੜਾ ਹੈ ਇਹਨੂੰ ਹਿੱਸਾ ਬਣਾ ਲਿਆ। ਉੱਥੇ ਤਖ਼ਤ ਏ ਤਾਊਸ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਪ੍ਰਾਈਸਿਸ ਸਟੋਨ ਸੀਗੇ ਤੇ ਹੀਰੇ ਜਵਾਹਰਾਤ ਸੀ ਤੇ ਲਾਲ ਇਹੋ ਜਿਹਾ ਕੁਛ ਜੜਿਆ ਹੋਇਆ ਸੀ, ਤੇ ਨਾਲ ਜਿਹੜਾ ਕੋਹਿਨੂਰ ਨੂੰ ਵੀ ਉਹਦਾ ਇੱਕ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾ ਲਿਆ। ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਇਹ ਜਿਹੜੀ ਸੀ ਅੱਗੋਂ ਨਾਲ ਨਾਲ ਜਿਹੜਾ ਹੈ ਇਹਦੀ ਕਹਾਣੀ ਵੀ ਉਵੇਂ ਹੀ ਜਿਹੜੀ ਆ ਉਹ ਚੱਲਦੀ ਗਈ। ਤੇ ਇਹਦੇ ਤੇ ਬਾਅਦ ਦੇ ਵਿੱਚ ਵੀ ਕਹਿੰਦੇ ਜਿਹੜਾ ਸੀਗਾ ਗੋਲਕੁੰਡਾ ਜਾਂ ਉੱਥੋਂ ਦੇ ਜਿਹੜੇ ਸੁਲਤਾਨ ਸੀ ਜਾਂ ਉੱਥੋਂ ਦੇ ਨਿਜ਼ਾਮ ਸੀ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਥਿਆਉਣ ਦੀ, ਇਹਦੇ ਤੇ ਕਾਫੀ ਲੜਾਈਆਂ ਚੱਲੀਆਂ, ਲੜਾਈਆਂ ਹੋਈਆਂ, ਤੇ ਪਰ ਨਹੀਂ ਉਹ ਬਾਬਰ ਦੇ ਹੱਥ ਲੱਗਿਆ, ਮੁਗਲਾਂ ਕੋਲ ਹੀ ਰਿਹਾ ਫਿਰ। ਤੇ ਬਾਬਰ ਤੋਂ ਬਾਅਦ ਫਿਰ ਉਸੇ ਆਪਾਂ ਜਾਣਦੇ ਹਾਂ ਕਿ ਉਸੇ ਜਿਹੜਾ ਉਹ ਘਰਾਣਾ ਹੈ ਜਾਂ ਉਸ ਸਲਤਨਤ ਦੇ ਤੇ ਮੁਗਲਿਆ ਸਲਤਨਤ ਦੇ ਜਿਹੜੇ ਫਿਰ ਆਖਰੀ ਜਿਹੜੇ ਬਾਦਸ਼ਾਹ ਜਿਵੇਂ ਆਪਾਂ ਨੂੰ ਪਤਾ ਕਿ ਬਹਾਦਰ ਸ਼ਾਹ ਹੋਏ ਨੇ, ਪਰ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਤੇ ਉਹ ਫਿਰ ਦੁਬਾਰਾ ਜਿਹੜਾ ਸੀ ਅਫਗਾਨਾਂ ਕੋਲੇ ਤੇ ਇਹ ਚਲਾ ਗਿਆ। ਤੇ ਇਹ ਉਹਨਾਂ ਕੋਲੇ ਅਫਗਾਨਾਂ ਕੋਲੇ ਜਾਣ ਦੇ ਨਾਲ ਜਿਹੜਾ ਸੀ ਇਹ ਫਿਰ ਹੌਲੀ ਹੌਲੀ, ਤੇ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲੇ ਜਿਹੜਾ ਸੀ ਜਿਹੜਾ ਜਾਂ ਆਪਾਂ ਸਿੱਖ ਰਾਜ ਕਹਿੰਦੇ ਹਾਂ ਜਾਂ ਸਰਕਾਰੇ ਖਾਲਸਾ ਕਹਿੰਦੇ ਹਾਂ ਜਾਂ ਪੰਜਾਬ ਦਾ ਰਾਜ ਕਹਿੰਦੇ ਹਾਂ, ਤੇ ਉਹਦੇ ਕੋਲੇ ਜਿਹੜਾ ਸੀ ਫਿਰ ਇਹ ਕਿਸ ਤਰ੍ਹਾਂ ਇਹ ਆਇਆ। ਤੇ ਕਹਿੰਦੇ ਨੇ ਵੀ ਜਦੋਂ ਜਿਹੜੀ ਲਾਹੌਰ ਦੇ ਉੱਤੇ ਜਿੱਤ ਹਾਸਲ ਕੀਤੀ ਜਾਂ ਲਾਹੌਰ ਤੇ ਇੱਕ ਤਰੀਕੇ ਦਾ ਕਬਜ਼ਾ ਹੋਇਆ, ਤੇ ਫਿਰ ਇਹ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਸ਼ਾਹ ਸ਼ੁਜਾ ਜਿਹਨੂੰ ਕਹਿੰਦੇ ਆ, ਤੇ ਉਹਨਾਂ ਤੋਂ ਜਿਹੜਾ ਸੀ ਇਹ ਹਾਸਲ ਕੀਤਾ। ਅਸਲ ਚ ਉਹਨਾਂ ਤੋਂ ਵੀ ਨਹੀਂ, ਉਹਨਾਂ ਦੀ ਜਿਹੜੀ ਮਹਾਰਾਣੀ ਸੀ ਜਿਹੜੀ ਉਹਨਾਂ ਦੀ ਜਾਂ ਬੇਗਮ ਸੀ ਜਿਹੜਾ ਹੈ ਉਹਨਾਂ ਤੋਂ ਇਸ ਸ਼ਰਤ ਤੇ ਜਿਹੜਾ ਸੀ ਉਹ ਲਿਆ, ਹਾਲਾਂਕਿ ਉਹਨਾਂ ਨੇ ਇਹ ਲੁਕਾ ਕੇ ਰੱਖਿਆ ਸੀ ਕਹਿੰਦੇ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਚਰਚਾ ਚ ਪਹਿਲਾਂ ਸੀ ਹਰੇਕ ਜਿਹੜੀ ਸੁਲਤਾਨ ਸੀ ਜਾਂ ਉਸ ਤੋਂ ਬਾਅਦ ਮੁਗਲ ਸੀ ਹਕੂਮਤ ਆਉਂਦੀ ਸੀ ਉਹਦੇ ਕਰਕੇ ਇਹ ਜਿਹੜਾ ਚਰਚਾ ਦੇ ਵਿੱਚ ਇਹ ਰਹਿੰਦਾ ਸੀ। ਇੱਕ ਤਾਂ ਇਹਦੇ ਬਾਰੇ ਜਿਹੜਾ ਅੰਧ ਵਿਸ਼ਵਾਸ ਦੀ ਗੱਲ ਆ ਉਹ ਤਾਂ ਇਹ ਹੈ, ਉਹ ਕਿਹਾ ਜਾਂਦਾ ਕਿ ਵੀ ਇਹ ਜਿਹਦੇ ਕੋਲੇ ਵੀ ਗਿਆ ਤੇ ਉਹਨੂੰ ਇਹਨੇ ਬਰਬਾਦ ਕਰਤਾ, ਤੇ ਇਹ ਜਿਹੜਾ ਹੈਗਾ ਉਹ ਰਿਹਾ ਸਭ ਦਾ ਜਿਹੜਾ ਖਿੱਚ ਦਾ ਆਕਰਸ਼ਣ ਦਾ ਕੇਂਦਰ, ਹਰੇਕ ਦਾ ਰਾਜੇ ਦਾ, ਮਹਾਰਾਜੇ ਦਾ, ਸੁਲਤਾਨਾਂ ਦਾ, ਉਦੋਂ ਬਾਅਦ ਤੇ ਬਾਦਸ਼ਾਹਾਂ ਦਾ ਰਿਹਾ। ਪਰ ਇਹ ਜਿਹੜਾ ਜਿਹਨੇ ਵੀ ਇਹ ਰੱਖਿਆ ਆਪਣੇ ਕੋਲੇ ਤੇ ਉਹ ਜਿਹੜਾ ਹੈ ਉਹਦਾ ਰਾਜ ਭਾਗ ਚਲਾ ਗਿਆ, ਇਹਦੇ ਬਾਰੇ ਇਹ ਵੀ ਜਿਹੜਾ ਹੈਗਾ ਇੱਕ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਛ ਵੀ ਕਹਿ ਲਓ। ਤੇ ਇੱਦਾਂ ਦੀ ਜਿਹੜੀ ਗੱਲ ਫਿਰ ਜਦੋਂ ਰਣਜੀਤ ਸਿੰਘ ਕੋਲੇ ਆਉਂਦੀ ਹੈ, ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਲਿਆ ਉਹ ਫਿਰ ਆਪਣੇ ਨਾਲ ਰੱਖਦੇ ਸੀ ਇਹਨੂੰ, ਤੇ ਕਈ ਤਾਂ ਕਹਿੰਦੇ ਕਿ ਉਹਦੇ ਆਪਣੇ ਡੌਲੇ ਤੇ ਬੰਨ ਕੇ ਰੱਖਦੇ ਸੀ, ਇਹ ਵੀ ਗੱਲ ਚੱਲਦੀ ਹੈ। ਤੇ ਪਰ ਇੱਕ ਗੱਲ ਹੈ ਕਿ ਉਹ ਨਾਲ ਰੱਖਦੇ ਸੀ, ਇਹਦੀ ਜਿਹੜੀ ਆ ਕਾਫੀ ਇਤਿਹਾਸ ਦੇ ਵਿੱਚੋਂ ਵੀ ਇਹਦੇ ਜਿਹੜੇ ਵੇਰਵੇ ਮਿਲਦੇ ਆ। ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਦੋਂ ਜਿਹੜੀ ਸੀ ਪੰਜਾਬ ਦੇ ਵਿੱਚ ਉਹਨੂੰ ਸਰਕਾਰੇ ਖਾਲਸਾ ਵੀ ਕਹਿੰਦੇ ਸੀ, ਸਿੱਖ ਰਾਜ ਵੀ ਕਹਿੰਦੇ ਸੀ, ਪੰਜਾਬ ਸਰਕਾਰ ਜਾਂ ਪੰਜਾਬ ਦਾ ਦੇਸ਼ ਪੰਜਾਬ ਦਾ ਬਾਦਸ਼ਾਹ ਕਹਿ ਦਿੰਦੇ ਸੀ ਇਦਾਂ ਦੀਆਂ ਗੱਲਾਂ। ਤੇ ਪਰ ਉਹਨਾਂ ਤੋਂ ਬਾਅਦ ਵੀ ਉਹ ਰਿਹਾ ਤੇ ਆਪਾਂ ਨੂੰ ਪਤਾ ਕਿ ਜਦੋਂ 1800 ਜਿਹੜੇ ਸੀ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਸ ਘਰਾਣੇ ਦੇ ਵਿੱਚ ਉਹਨਾਂ ਦੇ ਰਾਜ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਖਾਸ ਕਰਕੇ ਇੱਕੋਦਮ ਇੰਨੀਆਂ ਬਗਾਵਤਾਂ, ਕਤਲ, ਸਾਜ਼ਿਸ਼ਾਂ, ਬੜਾ ਕੁਛ ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ 10 ਕਤਲ ਜਿਹੜੇ ਹੈ ਉਸ ਪਰਿਵਾਰ ਦੇ ਵਿੱਚੋਂ ਹੀ ਹੋਏ ਤੇ ਰਾਜ ਪ੍ਰਬੰਧ ਨੂੰ ਲੈ ਕੇ, ਤੇ ਇਸ ਤਰ੍ਹਾਂ ਉਹ ਡਾਇਮੰਡ ਵੀ ਏਦਾਂ ਹੀ ਘੁੰਮਦਾ ਰਿਹਾ ਤੇ ਅਖੀਰ ਦੇ ਵਿੱਚ ਜਦੋਂ ਛੋਟੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਜਦੋਂ ਰਾਜ ਭਾਗ ਸੌਂਪਿਆ ਗਿਆ ਤੇ ਫਿਰ ਉਹ ਦਲੀਪ ਸਿੰਘ ਕੋਲੇ ਜਿਹੜਾ ਸੀ ਉਹ ਚਲਾ ਗਿਆ। ਹੁਣ ਜਿਹੜੀ ਇਹਦੀ ਕਿਉਂਕਿ ਪਹਿਲਾਂ ਤਾਂ ਬਹੁਤਾ ਕੁਛ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਓਦਾਂ ਹੀ ਦਰਜ ਹੈ ਜਿਵੇਂ ਆਇਨੇ ਅਕਬਰੀ ਦੇ ਵਿੱਚ ਜ਼ਿਕਰ ਆ ਗਿਆ ਜਾਂ ਬਾਬਰਨਾਮੇ ਦੇ ਵਿੱਚ ਜ਼ਿਕਰ ਆ ਗਿਆ ਤੇ ਉਹ ਜਿਹਨਾਂ ਵੀ ਜਿਸ ਤਰੀਕੇ ਨਾਲ ਲਿਖਿਆ, ਕਹਿੰਦੇ ਅਮੀਰ ਖੁਸਰੋ ਵੀ ਜਿਹੜਾ ਉਸ ਵੇਲੇ ਜਦੋਂ ਸੁਲਤਾਨੇਟ ਸੀ ਤੇ ਉਹ ਉਸ ਵੇਲੇ ਜਿਹੜਾ ਇੱਕ ਸ਼ਾਹੀ ਸ਼ਾਇਰ ਸੀ ਜਾਂ ਕਵੀ ਸੀ ਉਹਨੇ ਵੀ ਇਹਦਾ ਜ਼ਿਕਰ ਕੀਤਾ ਤੇ ਬਾਅਦ ਦੇ ਵਿੱਚ ਏਦਾਂ ਹੁੰਦਾ ਰਿਹਾ। ਪਰ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਦੋਂ ਆਉਂਦੀ ਹੈ ਜਦੋਂ 1849 ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੰਦੁਸਤਾਨ ਦੇ ਨਾਲ ਰਲੇਵਾਂ ਹੁੰਦਾ ਹੈ, ਜਾਂ ਇਹ ਕਹਿ ਲਓ ਕਿ ਬਰਤਾਨਵੀ ਹਕੂਮਤ, ਉਦੋਂ ਬ੍ਰਿਟਿਸ਼ਰ ਦਾ ਰੂਲ ਸੀਗਾ ਹਿੰਦੁਸਤਾਨ ਦੇ ਵਿੱਚ, ਬਕਾਇਦਾ ਕਲੋਨੀ ਬਣ ਚੁੱਕਾ ਸੀ ਤੇ ਸਿੱਧਾ ਉਦੋਂ ਹਿੰਦੁਸਤਾਨ ਕੰਪਨੀ ਦੀ ਬਜਾਏ ਜਿਹੜਾ ਸੀਗਾ ਉਹ ਜਿਹੜਾ ਸੀ ਕਰਾਊਨ ਦੇ ਉਹਦੇ ਚ ਆ ਗਿਆ ਸੀ ਸਿੱਧਾ, ਜਿਹੜਾ ਸੀ ਇੰਗਲੈਂਡ ਦੇ ਰਾਜ ਪ੍ਰਬੰਧ ਦੇ ਤਹਿਤ ਆ ਗਿਆ ਸੀ। ਉੱਥੇ ਜਿਹੜਾ ਹੈਗਾ ਇਹ ਇਹਨੂੰ ਬਕਾਇਦਾ ਇਹ ਕਿਹਾ ਗਿਆ ਜਿਹੜੀ ਲਿਖਤ ਦੇ ਵਿੱਚ ਇਹ ਗਿਫਟ ਕੀਤਾ ਗਿਆ ਮਹਾਰਾਣੀ ਵਿਕਟੋਰੀਆ ਨੂੰ ਗਿਫਟ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਵੱਲੋਂ, ਤੇ ਭਾਵੇਂ ਛੋਟੀ ਉਮਰ ਦੇ ਸੀ ਪਰ ਇਹ ਵੀ ਨਾਲ ਚਲੋ ਉਹਨਾਂ ਦੇ ਸਰਪ੍ਰਸਤ ਸੀਗੇ, ਉਹਨਾਂ ਦੇ ਮਾਤਾ ਸੀ ਤੇ ਮਹਾਰਾਣੀ ਜਿੰਦਾ। ਪਰ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾਂ ਉਸ ਆਪਾਂ ਡਾਇਨੈਸਟੀ ਦੇ ਨਾਲ ਕੀ ਕੁਛ ਹੋਇਆ, ਕਿੱਦਾਂ ਦਲੀਪ ਸਿੰਘ ਨੂੰ ਅਲੱਗ ਕਰ ਲਿਆ ਗਿਆ ਤੇ ਜਿੰਦ ਕੌਰ ਨੂੰ ਜਿਹੜਾ ਹੈਗਾ ਜੇਲ੍ਹ ਚ ਬੰਦ ਕਰ ਦਿੱਤਾ ਕਿਲੇ ਦੇ ਵਿੱਚ ਚਨਾਬ ਦੇ ਕਿਲੇ ਚ, ਫਿਰ ਬਾਅਦ ਦੇ ਵਿੱਚੋਂ ਏਦਾਂ ਨੇਪਾਲ ਚਲੀ ਗਈ ਭਟਕਦੀ, ਫਿਰ ਕਿਸ ਤਰੀਕੇ ਦੇ ਨਾਲ ਚਲੋ ਉਹਨਾਂ ਨੂੰ ਮਿਲਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਈ ਤੇ ਪਰ ਇਹ ਵੀ ਉਹਨਾਂ ਦਾ ਵੀ ਕੁਛ ਕਿਸੇ ਤਰੀਕੇ ਨਾਲ ਉਵੇਂ ਰਾਜ ਪ੍ਰਬੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੁਬਾਰਾ ਬਹਾਲ ਕਰ ਲਈਏ, ਜਾਂ ਜਿਵੇਂ ਇਤਿਹਾਸ ਜਿੰਨਾ ਕੁ ਜ਼ਿਕਰ ਹੈ ਤੇ ਕੁਛ ਘਟਨਾਵਾਂ ਏਦਾਂ ਦੀਆਂ ਨੇਗੀਆਂ ਮਿਲਦੀਆਂ ਨੇ ਤੇ ਪਰ ਇਹ ਵੀ ਉਦੋਂ ਬਾਅਦ ਫਿਰ ਇਹ ਜਿਹੜਾ ਸੀ ਕੋਹੇਨੂਰ ਜਿਹੜਾ ਸੀਗਾ ਜਜ਼ਬਾਤੀ ਤੌਰ ਤੇ ਜਾਂ ਇੱਕ ਆਪਾਂ ਕਹਿੰਦੇ ਕਿ ਇੱਕ ਲਿਟਰੇਚਰ ਦੇ ਸਾਡੀ ਪੋਇਟਰੀ ਦੇ ਵਿੱਚ ਉਦਾਂ ਤਾਂ ਉਹ ਗੱਲ ਆਉਂਦੀ ਰਹੀ ਜਿੱਥੇ ਕਿਤੇ ਇਹ ਨਾਲ ਨਾਲ ਇਤਿਹਾਸ ਚੱਲਦਾ ਸੀ, ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਜਾਂਦਾ ਸੀ, ਦਲੀਪ ਸਿੰਘ ਬਾਰੇ ਕਿਤੇ ਲਿਖਿਆ ਜਾਂਦਾ ਸੀ, ਇਮੋਸ਼ਨਲ ਹੋ ਕੇ ਸਾਡੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਉਹਦਾ ਜ਼ਿਕਰ ਕੀਤਾ ਤੇ ਪਰ ਉਂਝ ਫਿਰ ਬਾਅਦ ਦੇ ਵਿੱਚ ਕਿਤੇ ਇਹਦਾ ਕਿਸੇ ਰੂਪ ਚ ਜਿਹੜਾ ਸੀ ਉਹ ਜ਼ਿਕਰ ਉਹ ਨਹੀਂ ਹੋਇਆ ਤੇ ਇਹ ਸੀ ਕਿ ਸਿੱਧਾ ਸਿੱਧਾ ਉਦੋਂ ਜਦੋਂ ਰਲੇਵਾਂ ਹੁੰਦਾ 1849 ਦੇ ਵਿੱਚ ਤੇ ਫਿਰ ਜਿਹੜਾ ਕੋਹੇਨੂਰ ਹੈ ਇਹ ਚਲਿਆ ਗਿਆ ਬਰਤਾਨਵੀ ਹਕੂਮਤ ਕੋਲੇ ਚਲਿਆ ਗਿਆ, ਜਾਂ ਆਪਾਂ ਸਿੱਧੇ ਕਹਿ ਲਈਏ ਕਿ ਜਿਹੜੀ ਸੀ ਵਿਕਟੋਰੀਆ ਕੋਲੇ ਚਲਿਆ ਗਿਆ ਤੇ ਉਹ ਕਹਿ ਰਹੇ ਕਹਿੰਦੇ ਕਿ ਉਹ ਅੱਜ ਅੱਜ ਦੀ ਤਰੀਕ ਚ ਵੀ ਸਭ ਤੋਂ ਭਾਰਾ ਜਿਹੜਾ ਹੈਗਾ ਇਹ ਹੈਗਾ ਹੀਰਾ, ਇਹ ਸਭ ਤੋਂ ਭਾਰਾ ਜਿਹੜਾ ਉਹ ਡਾਇਮੰਡ ਹੈ, ਕਹਿੰਦੇ ਇਸ ਵੇਲੇ ਇਹਦਾ ਜਿਹੜਾ ਵੇਟ ਹੈ 105.602 ਹੈ ਤੇ ਜਿਹੜਾ ਲਗਭਗ 21 ਗ੍ਰਾਮ ਤੋਂ ਉੱਪਰ ਬਣਦਾ ਤੇ ਇੰਨਾ ਜਿਹੜਾ ਇਹਦਾ ਵੇਟ ਹੈਗਾ ਤੇ ਸਾਈਜ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਵੱਡਾ, ਕਹਿੰਦੇ ਪਰ ਉਦੋਂ ਇਹ ਵੀ ਇਹ ਇਹਦੀ ਜਿਹੜੀ ਸੀ ਜਿਹੜੀ ਸੀ ਲਸ਼ਕੋਰ ਸੀ ਜਾਂ ਚਮਕ ਸੀ ਉਵੇਂ ਨੀ ਸੀ, ਫਿਰ ਕਹਿੰਦੇ ਇਹਨੂੰ ਦੁਬਾਰਾ ਤਰਾਸ਼ਿਆ ਗਿਆ ਉੱਥੋਂ ਤੇ ਪਹਿਲਾਂ ਇਹਦਾ ਜਿਹੜਾ ਓਰਿਜਿਨਲ ਵੇਟ ਸੀ ਕਹਿੰਦੇ ਵੱਧ ਸੀਗਾ ਤੇ ਫਿਰ ਇਹਦਾ ਜਿਹੜਾ ਸੀ ਉਹ ਭਾਰ ਵੀ ਉਹ ਘੱਟ ਗਿਆ, 180 ਕੈਰਟ ਦੇ ਆਸ ਪਾਸ ਸੀ, 185 ਕੈਰਟ ਦੇ ਆਸ ਪਾਸ ਤੇ ਉਹ ਬਾਅਦ ਦੇ ਵਿੱਚ ਫਿਰ ਇਹਦਾ ਹੌਲੀ ਹੌਲੀ ਜਿਹੜਾ ਸੀ ਤਰਾਸ਼ਣ ਦੇ ਨਾਲ ਜਿਹੜਾ ਸੀ ਕਹਿੰਦੇ ਇਹਨੂੰ ਇਹਦੀ ਚਮਕ ਲਿਆਉਣ ਵਾਸਤੇ ਤੇ ਉਦੋਂ ਬਾਅਦ ਮਹਾਰਾਣੀ ਦੇ ਤਾਜ ਦੇ ਵਿੱਚ ਜਿਹੜਾ ਸਿਰ ਜਿਹੜਾ ਹੈਗਾ ਇਹਨੂੰ ਜੜ ਦਿੱਤਾ ਗਿਆ ਤੇ ਜੋ ਹੁਣ ਵੀ ਉਹ ਤਾਜ ਦੇ ਵਿੱਚ ਇਸ ਵੇਲੇ ਮੌਜੂਦ ਹੈ ਜਿਹੜਾ ਉੱਥੇ ਅੱਜ ਕੱਲ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਲੰਡਨ ਦੇ ਵਿੱਚ। ਤੇ ਹੁਣ ਜਿਹੜਾ ਹੈ ਇਹਦੇ ਬਾਰੇ ਚਰਚਾ ਵਾਰ ਵਾਰ ਇਸ ਕਰਕੇ ਚੱਲਦੀ ਹੈ ਕਿਉਂਕਿ ਬਹੁਤ ਕੁਛ ਇਹ ਤੇ ਲਿਖਿਆ ਵੀ ਗਿਆ ਕਿ ਕਿਉਂਕਿ ਇਹ ਬੜਾ ਪ੍ਰੈਸ਼ੀਅਸ ਸਟੋਨ ਹੈ ਇਸ ਕਰਕੇ ਇਹ ਇੱਥੋਂ ਲੁੱਟਿਆ ਗਿਆ ਤੇ ਇਹਦੇ ਤੇ ਕਲੇਮ ਵੀ ਅਲੱਗ ਅਲੱਗ ਨੇ, ਗਵਰਨਮੈਂਟ ਆਫ ਇੰਡੀਆ ਦਾ ਆਪਣਾ ਕਲੇਮ ਹੈ, ਗਵਰਨਮੈਂਟ ਆਫ ਪਾਕਿਸਤਾਨ ਦਾ ਆਪਣਾ ਕਲੇਮ ਹੈ ਤੇ ਜਿਹੜੇ ਕੁਛ ਸਿੱਖ ਜਥੇਬੰਦੀਆਂ ਨੇ ਤੇ ਉਹ ਇਹ ਕਹਿੰਦੀਆਂ ਨੇ ਕਿ ਇਹ ਸਿੱਖਾਂ ਨੂੰ ਮਿਲਣਾ ਚਾਹੀਦਾ, ਦਰਬਾਰ ਸਾਹਿਬ ਦਾ ਹਿੱਸਾ ਹੋਣਾ ਚਾਹੀਦਾ ਤੇ ਉੱਥੇ ਰੱਖਿਆ ਜਾਣਾ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ। ਤੇ ਪਰ ਇਹ ਇੱਕ ਗੱਲ ਜਿਹੜੀ ਸਾਫ ਤੇ ਸਪਸ਼ਟ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਤੇ ਉਹ ਕਰਤੀ ਸੀ ਇਹਦੇ ਬਾਰੇ ਕਿ ਇਹ ਕੋਈ ਇਹਦੇ ਬਾਰੇ ਕੋਈ ਜਿਹੜੀ ਇਹ ਚਰਚਾ ਚੱਲਦੀ ਹੈ ਕਿ ਉਹਨੂੰ ਉੱਥੋਂ ਖੋਹ ਕੇ ਲੈ ਗਏ ਜੀ, ਲੁੱਟ ਕੇ ਲੈ ਗਏ, ਧੋਖੇ ਨਾਲ ਲੈ ਗਏ, ਤੇ ਇਹ ਏਦਾਂ ਦੀ ਜਿਹੜੀ ਕੋਈ ਇਹ ਗੱਲ ਨਹੀਂ ਹੈ, ਕਿਉਂਕਿ 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹਦੇ ਤੇ ਰਿੱਟ ਪਈ ਹੋਈ ਸੀ, ਕਈ ਕਈ ਜਿਹੜੀਆਂ ਇਹਦੇ ਚ ਪਟੀਸ਼ਨਾਂ ਸੀਗੀਆਂ ਤੇ ਜਿਹਦਾ ਇਹ ਨਿਪਟਾਰਾ ਫਿਰ 2018 ਦੇ ਵਿੱਚ ਤੇ ਜਦੋਂ ਜਿਹੜਾ ਹੈਗਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ASI ਕਹਿੰਦੇ ਹਾਂ ਆਪਾਂ, ਤੇ ਜਿਹੜਾ ਸਾਰੀਆਂ ਜਿਹੜੀਆਂ ਪੁਰਾਣੀਆਂ ਜੋ ਵੀ ਇਮਾਰਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹਨਾਂ ਦੀ ਪੂਰਾ ਸਾਰੀ ਜਿਹਨਾਂ ਦੀ ਮਹੱਤਤਾ ਹੈ ਪੂਰਾ ਤੱਤਵ, ਤੇ ਉਹ ਸੰਭਾਲਦੇ ਆ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹਦੇ ਕੋਲੇ ਹੈ, ਬਹੁਤ ਵੱਡਾ ਅਦਾਰਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਤੇ ਉਹਨੇ ਇਹ ਬਕਾਇਦਾ ਫਿਰ ਜਿਹੜਾ ਸੀਗਾ ਉੱਥੇ ਇਹ ਸਪਸ਼ਟ ਕੀਤਾ ਕਿ ਜਿਹੜਾ ਸੀਗਾ ਇਹ ਬਰਤਾਨੀਆ ਜਿਹੜਾ ਹੈਗਾ ਨੂੰ ਜਿਹੜਾ ਸੀਗਾ ਬ੍ਰਿਟਿਸ਼ਰਜ਼ ਨੂੰ ਤੇ ਇਹ ਜਿਹੜਾ ਸੀ ਦਿੱਤਾ ਗਿਆ ਸੀਗਾ, ਤੇ ਇਹ ਨਾ ਤਾਂ ਚੋਰੀ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਜਿਹੜਾ ਹੈਗਾ ਜ਼ੋਰ ਜ਼ਬਰੀ ਲਿਆ, ਇਹ ਉਹਨਾਂ ਨੇ ਸਪਸ਼ਟ ਕੀਤਾ। ਜਿੱਥੋਂ ਇਹ ਗੱਲ ਸੀ ਜਿਹੜੀ ਚਰਚਾ ਇਹ ਖਤਮ ਹੋ ਗਈ, ਜਦੋਂ ਸਾਡੇ ਇਤਿਹਾਸ ਦੇ ਵਿੱਚ ਅਕਸਰ ਆਉਂਦਾ ਹੈ ਕਿ ਉਹਨਾਂ ਨੇ ਜੀ ਇੱਥੋਂ ਬਰਤਾਨਵੀ ਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣ ਨਾ ਕਿ ਇੱਥੋਂ ਇਹ ਲੈ ਗਏ, ਫਰੰਗੀ ਇਹ ਲੈ ਗਏ, ਤੇ ਇਹਦੇ ਬਾਰੇ ਵੀ ਇਹੀ ਚਰਚਾ ਸੀ, ਤੇ ਜਾਂ ਇਹ ਕਿਹਾ ਸੀ ਕਿ ਬੰਬ ਰੋੜ ਕੇ ਆਪਾਂ ਕਹਿੰਦੇ ਕਿ ਆਹ ਚੀਜ਼ ਲੈ ਲਈ, ਤੇ ਇਹ ਜਿਹੜੀ ਸੀ ਉੱਥੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀ ਆਪਣੀ ਫਾਇੰਡਿੰਗ ਸੀ ਉਹਦੇ ਚ ਇਹ ਕਿਹਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਸੀਗਾ ਬਰਤਾਨੀਆਂ ਨੂੰ ਬਕਾਇਦਾ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ। ਹੁਣ ਚਲੋ ਕਿਉਂਕਿ ਨਾ ਤਾਂ ਰਾਣੀ ਜਿੰਦਾ ਰਹੀ ਹੈ ਨਾ ਮਹਾਰਾਜਾ ਦਲੀਪ ਸਿੰਘ ਰਹੇ ਆ, ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਚਲੋ ਜਿਹੜੀ ਇਮੀਡੀਏਟ ਜਿਵੇਂ ਬਾਂਬਾ ਜਾਂ ਉਹਨਾਂ ਦੀਆਂ ਅੱਗੋਂ ਪੁੱਤਰੀਆਂ, ਤੇ ਹੁਣ ਉਹ ਐਵੀਡੈਂਸ ਤਾਂ ਕੋਈ ਕਿਸੇ ਰੂਪ ਚ ਕਿਤੇ ਮਿਲਦਾ ਨੀ ਕਿ ਉਹ ਖੋਹਿਆ ਲੁੱਟਿਆ ਜਾਂ ਹੋਰ, ਇਹ ਤਾਂ ਚਲੋ ਕਿਹਾ ਸਰਾਈ ਨੇ, ਤੇ ਪਰ ਹੁਣ ਇਹਦੇ ਤੇ ਕਲੇਮ ਜਿਹੜੇ ਅੱਡ ਅੱਡ ਨੇ ਤੇ ਤਿੰਨ ਚਾਰ ਪਾਸੋਂ ਜਿਹੜੇ ਕਲੇਮ ਹੋ ਰਹੇ ਆ ਤੇ ਉਹ ਵੀ ਨਾਲ ਨਾਲ ਚੱਲ ਰਹੇ ਨੇ, ਤੇ ਪਰ ਜਿਹੜੀ ਹੁਣ ਅਚਾਨਕ ਗੱਲ ਇਹ ਹੈ ਕਿ ਜ਼ੋਰਾਨ ਮਮਦਾਨੀ ਨੇ ਜਿਹੜੀ ਇਹ ਗੱਲ ਕੀਤੀ, ਤੇ ਇਹਦੇ ਚ ਕੀ ਜਿਹੜਾ ਹੈਗਾ ਕੋਹਿਨੂਰ ਨਾਲ ਜਿਹੜੀ ਹੈ ਇੱਕ ਜਜ਼ਬਾਤੀ ਸਾਂਝ ਹੈ ਪੰਜਾਬੀਆਂ ਦੀ ਸਿੱਖਾਂ ਦੀ ਤੇ ਜਾਂ ਹੋਰ, ਇਸ ਕਰਕੇ ਇਹ ਵਾਰ ਵਾਰ ਜਿਹੜਾ ਹੈਗਾ ਇਹ ਜ਼ਿਕਰ ਦੇ ਵਿੱਚ ਵਾਰ ਵਾਰ ਆਉਂਦਾ, ਹਾਲਾਂਕਿ ਹੋਰ ਬੜੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਇੱਦਾਂ ਦੀਆਂ ਪਈਆਂ ਨੇ, ਇਦੋਂ ਵੀ ਵੱਧ ਪ੍ਰੈਸ਼ੀਅਸ ਪਈਆਂ ਨੇ, ਜਿਹਨਾਂ ਦੀ ਆਰਕਿਓਲੋਜੀਕਲ ਵੈਲਿਊ ਇਸ ਤੋਂ ਵੀ ਕਿਤੇ ਜ਼ਿਆਦਾ ਹੋਣੀਆਂ ਪਈਆਂ ਨੇ, ਪਰ ਉਹਨਾਂ ਦਾ ਕਦੇ ਏਦਾਂ ਜ਼ਿਕਰ ਨਹੀਂ ਆਉਂਦਾ, ਕਿਸੇ ਇਸ ਤਰੀਕੇ ਨਾਲ ਜ਼ਿਕਰ ਨਹੀਂ ਆਉਂਦਾ ਜਿਵੇਂ ਕੋਹਿਨੂਰ ਦਾ ਆਉਂਦਾ। ਜਦੋਂ ਜ਼ਿਆਉਲ ਹੱਕ ਜਦੋਂ ਸੀਗੇ ਸਦਰ ਸੀ ਪਾਕਿਸਤਾਨ ਦੇ, ਉਹਨਾਂ ਨੇ ਵੀ ਉਦੋਂ ਦਾਅਵਾ ਕੀਤਾ ਸੀ ਕਿ ਜਿਹੜਾ ਹੈਗਾ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਕਿਉਂਕਿ ਲਾਹੌਰ ਤੋਂ ਲਿਜਾਇਆ ਗਿਆ, ਲਾਹੌਰ ਤੇ
0: ਜੀ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ ਕੋਹਿਨੂਰ ਦੇ ਬਾਰੇ ਚੱਲ ਰਹੀਆਂ ਨੇ, ਅਤੇ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਤਮ ਰੁਪਾਲ ਜੀ ਦੇ ਨਾਲ, ਸੋ ਇਸ ਵੇਲੇ ਸਾਡਾ ਲਿੰਕ ਥੋੜ੍ਹਾ ਜਿਹਾ ਸੰਪਰਕ ਥੋੜ੍ਹਾ ਜਿਹਾ ਟੁੱਟਿਆ, ਫਿਰ ਦੁਬਾਰਾ ਤੋਂ ਲਿੰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਆਵਾਜ਼ ਸੁਣ ਰਹੀ ਤੁਹਾਨੂੰ?
1: ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ, ਤੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੇਰ ਇਹ ਜਿਹੜਾ ਹੈਗਾ ਕੋਹਿਨੂਰ ਇਸ ਕਰਕੇ ਜਿਹੜਾ ਹੈ ਇਹ ਚਰਚਾ ਚ ਆ ਗਿਆ ਕਿਉਂਕਿ ਜ਼ੋਹਰਾਨ ਮਮਦਾਨੀ ਨੇ ਇਹਦਾ ਜ਼ਿਕਰ ਕੀਤਾ, ਅੱਗੋਂ ਉਹਨਾਂ ਨੇ ਪ੍ਰਿੰਸ ਚਾਰਲਸ ਦੇ ਨਾਲ ਅੱਗੋਂ ਕੀ ਗੱਲ ਹੋਈ ਕਿੰਨੀ ਹੋਈ ਇਹ ਜਿਹੜਾ ਹੈਗਾ ਸੀ ਇਹਦੀ ਤਾਂ ਅਜੇ ਸਪਸ਼ਟ ਜਿਹੜਾ ਨਹੀਂ ਹੋ ਸਕਿਆ, ਤੇ ਕਿਉਂਕਿ ਜਿਹੜੀ ਇੱਕ ਬਰਤਾਨਵੀ ਹਕੂਮਤ ਸੀ ਜਦੋਂ ਜਾਂ ਜਦੋਂ ਉੱਥੇ ਕਰਾਊਨ ਸੀ ਉੱਥੇ ਇਸ ਰੂਪ ਦੇ ਵਿੱਚ ਜਿਵੇਂ ਹੋਣ ਵਾਲੀ ਡੈਮੋਕ੍ਰੇਸੀ ਇਸ ਰੂਪ ਦੇ ਵਿੱਚ ਨਹੀਂ ਸੀ, ਜਿਹੜਾ ਸੀਗਾ ਹਾਊਸ ਆਫ ਲਾਰਡ ਦੀ ਜਿਹੜੀ ਸੀ ਉਹ ਜ਼ਿਆਦਾ ਚੱਲਦੀ ਸੀ, ਹੁਣ ਉਦੋਂ ਦੀਆਂ ਗੱਲਾਂ ਚੱਲਦੀਆਂ ਚੱਲਦੀਆਂ ਜਿਹੜਾ ਹੈਗਾ 47 BC ਨੂੰ ਵੀ ਜਿਹੜਾ ਹੈਗਾ ਲੰਬਾ ਸਮਾਂ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਗਿਆ ਲਗਭਗ 80 ਸਾਲ ਜਿਹੜੇ ਹੈਗਾ ਉਹ ਹੋ ਗਏ ਨੇ, ਤੇ ਹੁਣ ਜਿਹੜੇ ਜਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਦਲੇ ਨੇ, ਤੇ ਜਾਂ ਕਿਉਂਕਿ ਵਾਰ ਵਾਰ ਗੱਲ ਕੀਤੀ ਜਾਂਦੀ ਹੈ ਜਦੋਂ ਹੁਣ ਵੀ ਉੱਥੋਂ ਕੋਈ ਜਦੋਂ ਪਿੱਛੇ ਕਵੀਨ ਐਲਜ਼ਾਬੈਥ ਇੱਥੇ ਆਏ ਸੀ ਤੇ ਉਦੋਂ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੱਲ ਛੇੜੀ ਗਈ ਸੀ ਤੇ ਜਿੱਥੇ ਹੋਰ ਵੀ ਇਸ਼ੂ ਜਿਵੇਂ ਜਲਿਆਂ ਵਾਲੇ ਬਾਗ ਦਾ ਇਸ਼ੂ ਹੋਰ ਚੱਲੇ ਸੀ, ਪ੍ਰਿੰਸ ਚਾਰਲਸ ਵੀ ਜਦੋਂ ਇੱਥੇ ਆਏ ਸੀ ਉਦੋਂ ਵੀ ਜਿਹੜੀ ਇਹ ਗੱਲ ਚੱਲੀ ਸੀ, ਤੇ ਸੋ ਇਹ ਕੁਛ ਜਿਹੜੀਆਂ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੀ ਚਰਚਾ ਜਿਹੜੀ ਨਾਲ ਨਾਲ ਚੱਲਦੀ ਰਹਿੰਦੀ ਹੈ। ਤੇ ਪਰ ਇੱਕ ਜਿਹੜੀ ਗੱਲ ਹੈ ਉਹ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਾਡੀ ਕਿਤੇ ਜਜ਼ਬਾਤੀ ਸਾਂਝ ਹੈ ਉੱਥੇ ਫਿਰ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਉਹ ਇਹ ਚਰਚਾ ਚ ਸਾਡੇ ਸਾਡੀ ਹਿਸਟਰੀ ਦਾ ਹਿੱਸਾ ਤਾਂ ਚਲੋ ਕਈ ਗੱਲਾਂ ਹੁੰਦੀਆਂ ਹੀ ਨੇ, ਫਿਰ ਸਾਡੇ ਲਿਟਰੇਚਰ ਦਾ ਹਿੱਸਾ, ਪੋਇਟਰੀ ਦਾ ਹਿੱਸਾ ਇਹ ਬਣਦੀਆਂ ਨੇ। ਇਸੇ ਕਰਕੇ ਜਿਹੜਾ ਹੈਗਾ ਉਹ ਕੋਹਿਨੂਰ ਜਿਹੜਾ ਹੀਰਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਚਰਚਾ ਚ ਰਹਿੰਦਾ ਕਿਸੇ ਨਾ ਕਿਸੇ ਬਹਾਨੇ।
0: ਪੋਲੀਟੀਸ਼ਨ ਜਿਹੜੇ ਨੇ ਉਹਨਾਂ ਚਿਰ ਨਹੀਂ ਕੁਛ ਕਰਦੇ ਜਿੰਨਾ ਚਿਰ ਆਪਣਾ ਨਾ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਹੋਵੇ, ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਗੱਲ ਛੇੜਨਾ ਜਿਹੜੇ ਨਿਊਯਾਰਕ ਦੇ ਮੇਅਰ ਨੇ ਜੋਹਰਾਨ ਮਮਦਾਨੀ ਇਹਨਾਂ ਦੇ ਵੱਲੋਂ ਗੱਲ ਛੇੜਨਾ, ਇਹਨਾਂ ਦਾ ਪਿੱਛੇ ਕੀ ਮਕਸਦ ਨਜ਼ਰ ਆਉਂਦਾ?
1: ਨਹੀਂ ਦੇਖੋ ਇੱਕ ਗੱਲ ਤਾਂ ਇਹ ਜਿਹੜਾ ਸਾਡਾ ਇਹਨਾਂ ਨੇ ਕਾਫੀ ਜਿਹੜੀ ਇਹਦੀ ਹੈਲਪ ਕੀਤੀ ਜਦੋਂ ਪਿੱਛੇ ਮੇਅਰ ਦੇ ਵਿੱਚ, ਖਾਸ ਕਰਕੇ ਜਿਹੜਾ ਸਿੱਖ ਡੈਸਪੋਰਟ ਹੈ ਨਿਊਯਾਰਕ ਦੇ ਵਿੱਚ, ਤੇ ਇੱਥੋਂ ਤੱਕ ਕਿ ਹੈਗੇ ਇੰਡੀਅਨਸ ਜਿਹੜੇ ਸੀ ਉਹਨਾਂ ਨੇ ਵੀ, ਤੇ ਹੁਣ ਜਿਹੜਾ ਕਿ ਉਹ ਹੋ ਸਕਦਾ ਵੀ ਇਹੀ ਗੱਲ ਹੋਵੇ ਪੋਲੀਟੀਕਲੀ, ਤੇ ਕਿਉਂਕਿ ਇੱਥੇ ਨਿਊਯਾਰਕ ਸਿਟੀ ਦਾ ਮੇਅਰ ਹੋਣਾ ਬਹੁਤ ਵੱਡੀ ਗੱਲ ਹੈ, ਤੇ ਨਾਲੇ ਉੱਥੇ ਜਿਹੜਾ ਮੇਅਰ ਹੈ ਉਹ ਸਾਡੇ ਵਾਂਗੂ ਇੰਡੀਆ ਵਾਂਗ ਤਾਂ ਹੈ ਨੀਗਾ, ਤੇ ਇੱਕ ਮਿਊਂਸਪਲ ਕਾਰਪੋਰੇਸ਼ਨ ਹੈ ਉਸ ਲੈਵਲ ਤੱਕ, ਕਿਉਂਕਿ ਉਹਦੇ ਕੋਲ ਪਾਵਰ ਜਿਹੜੀਆਂ ਨੇ ਉਹ ਬਹੁਤ ਨੇ ਸਿਟੀ ਨੂੰ ਲੈ ਕੇ ਹਰ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ, ਤੇ ਫਿਰ ਇਹ ਗੱਲ ਉਹਨਾਂ ਵੱਲੋਂ ਕੀਤੀ ਜਾਣੀ, ਫਿਰ ਇਹ ਗੱਲ ਪ੍ਰਿੰਸ ਚਾਰਲਸ ਦੇ ਸਾਹਮਣੇ, ਇੱਕ ਤਾਂ ਹੁੰਦਾ ਨਾ ਕਿ ਵੈਸੇ ਬਿਆਨ ਆ ਗਿਆ, ਇਹ ਕਹਿਣਾ ਕਿ ਮੈਂ ਗੱਲ ਉਹਨਾਂ ਨਾਲ ਛੇੜੂੰਗਾ ਜਾਂ ਉਹਨਾਂ ਨੂੰ ਮੈਂ ਪਰਸੂ ਕਰੂੰਗਾ ਕਿ ਇਹ ਜਿਹੜਾ ਕੋਹਿਨੂਰ ਜਿਹੜਾ ਦਿੱਤਾ ਜਾਵੇ, ਇਹਦੇ ਪਿੱਛੇ ਇਹੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਉਹ ਇੱਕ ਪਰਸਨੈਲਿਟੀ ਦੇ ਤੌਰ ਤੇ, ਇੱਕ ਸ਼ਖਸੀਅਤ ਦੇ ਤੌਰ ਤੇ ਜਿਹੜਾ ਸਾਡਾ ਇੰਡੀਅਨ ਡੈਸਪੋਰਾ ਹੈ, ਖਾਸ ਕਰਕੇ ਸਿੱਖ ਭਾਈਚਾਰਾ ਹੈ, ਉਹਦੇ ਚ ਜਿਹੜੀ ਉਹਨਾਂ ਦੀ ਭਲ ਬਣੀ ਰਹੇ ਤੇ ਵੀ ਉਹ ਉਹਨਾਂ ਦੀ ਗੱਲ ਕਰਦੇ ਹੈ।
0: ਬਿਲਕੁਲ, ਸੋ ਵਾਪਸ ਆਪਾਂ ਜੇ ਕੋਹਿਨੂਰ ਦੇ ਉੱਤੇ ਆਉਂਦੇ ਹਾਂ, ਤੇ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਲਗਾਤਾਰ ਇਹ ਚੀਜ਼ਾਂ ਚਰਚਾ 'ਚ ਵੀ ਰਹਿੰਦੀਆਂ ਨੇ ਕਿ ਇਹ ਮਨਹੂਸ ਮੰਨਿਆ ਜਾਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਕੀ ਇਤਿਹਾਸਿਕ ਤੱਥ ਨਾਲ ਜੁੜੇ ਨੇ?
1: ਨਹੀਂ ਦੇਖੋ ਇੱਕ ਤਾਂ ਉਹ ਇਹ ਕਹਿੰਦੇ ਵੀ ਜਿਹਦੇ ਕੋਲੇ ਵੀ ਉਹ ਗਿਆ ਉਹਨਾਂ ਦਾ ਕੁਛ ਬਚਿਆ ਨਹੀਂ, ਤੇ ਉਹ ਇਹ ਤਾਂ ਦੇਖੋ ਹਿਸਟੋਰੀਕਲੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਇਹਨੂੰ ਆਪਾਂ ਕੋਈ ਉਦਾਂ ਜਿਹੜਾ ਹੈਗਾ ਜਿਵੇਂ ਆਪਾਂ ਇੱਕ ਸਾਇੰਟਿਫਿਕ ਟੈਂਪਰਾਮੈਂਟ ਕਹਿੰਦੇ ਹਾਂ ਜਾਂ ਵਿਗਿਆਨਿਕ ਦ੍ਰਿਸ਼ਟੀ ਤੋਂ, ਤਾਂ ਆਪਾਂ ਕੋਈ ਇਸ ਗੱਲ ਨੂੰ ਸੱਚਾਈ ਨਹੀਂ ਮੰਨ ਸਕਦੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੀਆਂ ਡਾਇਨੈਸਟੀਜ਼ ਜਿਹੜੇ ਸੀ ਰਾਜ ਘਰਾਣੇ ਜਾਂ ਆਪਾਂ ਕਹਿ ਦਿਓ ਸਲਤਨਤਾਂ ਖਤਮ ਹੋ ਗਈਆਂ, ਤੇ ਹੁਣ ਇਹਦੇ ਲਈ ਇਹ ਕਿਹਾ ਜਾਂਦਾ ਮੁਗਲੀਆ ਸਮਾਰਟ ਜਿਹੜਾ ਹੈਗਾ ਉਹਨਾਂ ਦਾ ਵੀ ਕਿਹਾ ਜਾਂਦਾ, ਪਰ ਇਹ ਵੀ ਜੇ ਇੱਥੇ ਮੁਗਲ ਆਉਂਦੇ ਨੇ ਤੇ ਮੁਗਲ ਇੰਨਾ ਸਮਾਂ ਇੱਥੇ ਰਹਿੰਦੇ ਨੇ, ਤੇ ਜਾਂ ਉਦੋਂ ਪਹਿਲਾਂ ਇੱਥੇ ਲੋਧੀ ਸੀ ਉਹ ਇੱਥੇ ਰਹਿੰਦੇ ਨੇ, ਤੇ ਉਹ ਤਾਂ ਇਹ ਕਿ ਕਿਉਂਕਿ ਇਤਿਹਾਸਕ ਤੌਰ ਤੇ ਵੈਸੇ ਵੀ ਸਾਰੇ ਕਿਤੇ ਆਪਾਂ ਦੇਖਦੇ ਹਾਂ ਜਿੱਥੇ ਕੋਹਿਨੂਰ ਹੀਰਾ ਨਹੀਂ ਸੀ ਉੱਥੇ ਵੀ ਆਪਾਂ ਦੇਖਦੇ ਹਾਂ, ਹੁਣ ਹਿਟਲਰ ਵੀ ਨੀ ਜਿਹੜਾ ਸੀ ਉਹ ਰਿਹਾ ਜਰਮਨੀ ਦੇ ਵਿੱਚ, ਤੇ ਨੈਪੋਲੀਅਨ ਵੀ ਨੀ ਰਿਹਾ ਫਰਾਂਸ ਦੇ ਵਿੱਚ, ਉਹ ਤਾਂ ਨਾ ਉਹਨਾਂ ਦਾ ਕੋਈ ਅੱਗੋਂ ਰਿਹਾ, ਇਹ ਤਾਂ ਇੱਕ ਕੁਦਰਤੀ ਹੈ ਕਿ ਜਦੋਂ ਨਵੀਂ ਜਿਹੜੀ ਨਿਊ ਡੈਮੋਕ੍ਰੇਸੀ ਜਾਂ ਹੋਰ ਇੱਦਾਂ ਦੀਆਂ ਗੱਲਾਂ ਆਈਆਂ ਬਹੁਤ ਕੁਛ ਜਿਹੜਾ ਹੈ ਉਹ ਬਦਲ ਗਿਆ, ਤੇ ਹੁਣ ਜਦੋਂ ਆਪਾਂ ਇਹਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਇਹ ਕਹਿਣਾ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗਾ ਖਾਸਾ ਜਿਹੜਾ 40 ਸਾਲ ਤਾਂ ਰਾਜ ਇੱਥੇ ਕੀਤਾ ਹੀ ਨਾ 39 ਸਾਲ, ਤੇ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਘਰ ਦੇ ਅੰਦਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲੀਆਂ ਜਾਂ ਹੋਰ ਹੈ, ਉਹ ਜ਼ਰੂਰ ਨਹੀਂ ਕਿ ਉਹਦੇ ਲਈ ਕੋਹਿਨੂਰ ਹੀਰਾ ਜ਼ਿੰਮੇਵਾਰ ਹੋਵੇ, ਉਹਨਾਂ ਦਾ ਆਪਣਾ ਰਾਜ ਪ੍ਰਬੰਧ ਦੀ ਜਿਹੜੀ ਕਾਰਜ ਕੁਸ਼ਲਤਾ ਹੈ ਜਾਂ ਉਹਨਾਂ ਦੀ ਐਫੀਸ਼ੀਐਂਸੀ ਹੈ ਉਹ ਵੀ ਜ਼ਿੰਮੇਵਾਰ ਹੋ ਸਕਦੀ ਹੈ ਫਿਰ, ਜਾਂ ਦੂਜਿਆਂ ਤੇ ਇੰਨਾ ਡਿਪੈਂਡ ਕਰਨਾ ਖਾਸ ਕਰਕੇ ਡੋਗਰਿਆਂ ਦੇ ਉੱਪਰ, ਤੇ ਕਿਉਂਕਿ ਹਰ ਗੱਲ ਚ ਉਹਨਾਂ ਦਾ ਦਖਲ ਹੋਣਾ, ਹੋਰ ਉਹ ਗੱਲਾਂ ਵੀ ਜਿਹੜੀਆਂ ਨੇ ਹੋ ਸਕਦੀਆਂ ਨੇ, ਤੇ ਸੋ ਇਹ ਹੈ ਕਿ ਉਂਝ ਇਹਦੇ ਤਾਂ ਇਹ ਹੈਗਾ ਹੀ ਹੈ ਕਿ ਹਰ ਤਰੀਕੇ ਦੇ ਨਾਲ ਜਿਹੜਾ ਸੀ ਇਹਨੂੰ ਜਿੱਥੇ ਜਿੱਥੇ ਕਹਿੰਦੇ ਗਿਆ ਉਹਨਾਂ ਦਾ ਜਿਹੜਾ ਸੀ ਉਹ ਖਾਤਮਾ ਹੁੰਦਾ ਗਿਆ, ਇਸ ਕਰਕੇ ਇਹ ਕਿਹਾ ਜਾਂਦਾ। ਤੇ ਬਰਤਾਨੀਆ ਦਾ ਜਿਹੜਾ ਸੀ ਜਦੋਂ ਇਹ ਲੈ ਕੇ ਆਏ ਖਾਸ ਕਰਕੇ, ਤੇ ਜਦੋਂ ਇਹ ਤਾਜ ਦੇ ਵਿੱਚ ਜੜਿਆ ਗਿਆ ਮਹਾਰਾਣੀ ਦੇ, ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਬਰਤਾਨਵੀ ਉਹਦਾ ਸਾਮਰਾਜ ਦਾ ਵੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਤੇ ਹਾਲਾਂਕਿ ਚਲੋ ਤਾਂ ਜਦੋਂ ਉਹਨਾਂ ਨੇ ਇੰਡੀਆ ਆਜ਼ਾਦ ਕੀਤਾ 1947 ਦੇ ਵਿੱਚ, ਤੇ ਜਿਹੜਾ ਹੈਗਾ 1849 ਤੇ ਜਿਹੜਾ ਹੈਗਾ 47 ਦੇ ਵਿੱਚ ਜਿਹੜਾ ਇੱਕ ਸਪੈਨ ਹੈ ਉਹ ਆਪਾਂ ਦੇਖਦੇ ਹਾਂ ਵੀ ਲਗਭਗ 90 ਸਾਲ ਦਾ ਜਿਹੜਾ ਹੈਗਾ ਉਹ ਸਪੈਨ ਬਣਦਾ। ਤੇ ਉਹ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਉਹਨਾਂ ਨੇ ਹਾਸਲ ਕੀਤਾ ਸੀ ਤੇ ਇੰਡੀਆ 100 ਸਾਲ ਦੇ ਆਸ ਪਾਸ ਬਣਦਾ ਹੈ। ਤੇ ਇੰਡੀਆ ਨੂੰ ਜਦੋਂ ਕੀਤਾ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਹੋਰਨਾਂ ਥਾਵਾਂ ਤੋਂ ਵੀ ਜਿਹੜੀਆਂ ਉਹਨਾਂ ਦੀਆਂ ਕਲੋਨੀਜ਼ ਖਤਮ ਹੁੰਦੀਆਂ ਗਈਆਂ। ਤੇ ਸੋ ਇਸ ਤਰੀਕੇ ਨਾਲ ਜੋੜ ਕੇ ਕਈ ਵਾਰੀ ਇਹਨੂੰ ਦੇਖ ਲਿਆ ਜਾਂਦਾ, ਪਰ ਇਹ ਵੀ ਜੇ 100 ਸਾਲ ਦਾ ਇੰਡੀਆ ਦੇ ਵਿੱਚ ਉਦੋਂ ਬਾਅਦ ਤੱਕ ਵੀ ਬਰਤਾਨਵੀ ਹਕੂਮਤ ਰਹਿੰਦੀ ਆ ਤਾਂ ਉਹਨੂੰ ਇਹ ਨੀ ਮੰਨਿਆ ਜਾ ਸਕਦਾ ਕਿ ਜਿਹੜੀ ਲੋਸ ਕੋਈ ਜਾਂ ਹੋਰ ਹੈ ਉਹ ਕੋਹੇਨੂਰ ਕਰਕੇ ਹੋਇਆ। ਤੇ ਪਰ ਇਹ ਵੀ ਜਦੋਂ ਗੱਲ ਚੱਲ ਪੈਂਦੀ ਆ ਕੋਈ ਇਦਾਂ ਦਾ ਕੋਈ ਵਹਿਮ ਚੱਲ ਪੈਂਦਾ ਜਾਂ ਅੰਧ ਵਿਸ਼ਵਾਸ, ਫਿਰ ਉਹ ਅੱਗੇ ਤੱਕ ਚੱਲਦਾ ਰਹਿੰਦਾ।
0: ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਜਦੋਂ ਹੁਣ ਆਪਾਂ ਪਿਛਲੇ ਸਮੇਂ 'ਚ ਵੇਖਿਆ ਕਿੰਗ ਚਾਰਲਸ ਤੀਜਾ ਜਦੋਂ ਤਾਜਪੋਸ਼ੀ ਹੋਈ ਤਾਂ ਕਈ ਲੋਕਾਂ ਨੇ ਉਦੋਂ ਵੀ ਇਹ ਚੀਜ਼ ਲਿਖੀ ਵੀ ਜਿਹੜੀ ਕੈਮਿਲਾ ਆ ਉਹਨੇ ਤਾਂ ਕਰਕੇ ਨਹੀਂ ਉਹ ਵਾਲਾ ਤਾਜ ਪਾਇਆ ਕਿਉਂਕਿ ਇਹ ਮਨਹੂਸ ਹੈ। ਕਿ ਗੋਰੇ ਵੀ ਇੱਦਾਂ ਦੀਆਂ ਚੀਜ਼ਾਂ ਮੰਨਦੇ ਹੋਣਗੇ ਜਾਂ ਐਵੇਂ ਬਸ ਕਰਤੀ ਗੱਲ?
1: ਨਹੀਂ ਨਹੀਂ ਇਹ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਕਿਉਂਕਿ ਉਹ ਤਾਂ ਹੁਣ ਤਾਜ ਹੀ ਜਿਹੜਾ ਸੀ ਜਦੋਂ ਉਹ ਆਰਕਾਈਵ ਦਾ ਹਿੱਸਾ ਬਣ ਗਿਆ, ਤੇ ਜਾਂ ਹੁਣ ਉਹਦਾ ਪਾਉਣ ਜਾਂ ਨਾ ਪਾਉਣ ਦਾ ਤਾਂ ਕੋਈ ਇਹ ਮਤਲਬ ਨਹੀਂ ਜਿਹੜਾ ਉਹ ਰਹਿ ਜਾਂਦਾ। ਤੇ ਦੂਜਾ ਇਹ ਵੀ ਜਿਵੇਂ ਜਿਵੇਂ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਹਰ ਤਰੀਕੇ ਦੀ ਜਿਹੜੀ ਬਦਲ ਰਹੀ ਹੈ, ਕਿਉਂਕਿ ਹੁਣ ਤਾਂ ਉਹ ਉਵੇਂ ਦੀ ਟ੍ਰੈਡੀਸ਼ਨ ਹੁਣ ਉਹ ਇੰਗਲੈਂਡ ਦੇ ਵਿੱਚ ਵੀ ਨਹੀਂ ਰਹਿ ਗਈ, ਤੇ ਉਹ ਵੀ ਹੁਣ ਉਦਾਂ ਦੀ ਡਰੈਸ ਜਿਹੜਾ ਉਦਾਂ ਦੀਆਂ ਸਾਰੀਆਂ ਉਹ ਐਪਰਲਸ ਨੇ ਜਿਹੜੇ ਪਹਿਲਾਂ ਇਹ ਕਿੰਗ ਜਿਹੜੇ ਉੱਥੋਂ ਦੇ ਪਾਉਂਦੇ ਸੀ ਜਾਂ ਜਿਸ ਤਰੀਕੇ ਨਾਲ ਹੁਣ ਉਹ ਵੀ ਨਹੀਂ ਹੁਣ ਪਾਉਂਦੇ। ਤੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ, ਹਾਂ ਉਦੋਂ ਇਹ ਜ਼ਰੂਰ ਖਬਰਾਂ ਖੁਬਰਾਂ ਬਹੁਤ ਲੱਗੀਆਂ ਜਦੋਂ ਕੈਮਲਾ ਨੇ ਵੀ ਮੈਂ ਨਹੀਂ ਤਾਜ ਨਹੀਂ ਲੈਣਾ, ਪਰ ਉਹਨੇ ਕਿਤੇ ਇਹ ਨਹੀਂ ਕਿਹਾ ਵੀ ਮੈਂ ਜਿਹੜਾ ਕੋਹੇਨੂਰ ਹੀਰਾ ਇਹਦੇ 'ਚ ਲੱਗਿਆ ਮੈਂ ਤਾਂ ਨਹੀਂ ਲੈਣਾ ਇਸ ਕਰਕੇ ਮੈਂ ਸਿਰ 'ਤੇ ਨਹੀਂ ਰੱਖਣਾ। ਤੇ ਸੋ ਇਹ ਜਿਹੜਾ ਇੱਦਾਂ ਦੀਆਂ ਗੱਲਾਂ ਫਿਰ ਇਹ ਨਾਲ ਨਾਲ ਇਹ ਚੱਲਦੀਆਂ ਰਹਿਣੀਆਂ ਹੁੰਦੀਆਂ
0: ਜੀ। ਸੋ ਇਹ ਜਿਹੜੇ ਵੱਖ ਵੱਖ ਸਮਿਆਂ ਦੇ ਉੱਤੇ ਕੋਸ਼ਿਸ਼ਾਂ ਜਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਆਏ ਉਹਨਾਂ ਪਾਕਿਸਤਾਨ ਤੋਂ ਵੀ ਆਪਾਂ ਖਬਰਾਂ ਇੱਕ ਸਮੇਂ ਦੇ ਵਿੱਚ ਵੇਖੀਆਂ ਨੇ, ਕੋਈ ਚਾਂਸ ਹੈਗੇ ਆ ਲੱਗਦੇ ਆ? ਕੋਈ ਰੌਲਾ ਤਾਂ ਵਾਰ ਵਾਰ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਕੀ ਲੱਗਦਾ ਕਿ ਇੱਦਾਂ ਦਾ ਕੋਈ ਆਉਣ ਵਾਲੇ ਦਿਨਾਂ 'ਚ ਕੁਛ ਹੋ ਸਕਦਾ ਵਾ ਕਿ ਉਹ ਵਾਕਈ ਕਹਿਣ ਵੀ ਚਲੋ ਲੈ ਲਓ?
1: ਨਹੀਂ ਦੇਖੋ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮੋੜ ਦਿੱਤੀਆਂ ਗਈਆਂ ਨੇ, ਤੇ ਪਰ ਹੁਣ ਇਹਦੇ ਇੱਥੇ ਜਿਹੜੇ ਹੈਗੇ ਇਹਦੇ ਕਲੇਮ ਕਰਨ ਵਾਲੇ ਕਈ ਨੇ ਧਿਰਾਂ, ਇਸ ਕਰਕੇ ਵੀ ਹੋ ਸਕਦਾ ਕਿ ਇਹਦਾ ਅੱਗੋਂ ਫਿਰ ਇਹ ਚੱਕਰ ਪਵੇ ਉਹ ਇੰਡੀਆ ਦਾ ਹੈਗਾ ਹੱਕਦਾਰ ਹੈ ਕਿ ਪਾਕਿਸਤਾਨ ਹੱਕਦਾਰ ਹੈ। ਪਾਕਿਸਤਾਨ ਵਾਲੇ ਕਹਿੰਦੇ ਕਿਉਂਕਿ ਉਦੋਂ ਜਿਹੜਾ ਸੀ ਪੰਜਾਬ ਦੇ ਮਹਾਰਾਜ ਤੋਂ ਲਿਆ ਗਿਆ ਸੀ ਤੇ ਉਹ ਲਾਹੌਰ ਦਾ ਸੀਗਾ, ਤੇ ਇਸ ਕਰਕੇ ਲਾਹੌਰ ਤਾਂ ਸਾਡੇ ਕੋਲੇ ਹੈ, ਤੇ ਇਹ ਲਾਹੌਰ ਦੇ ਜਿਹੜੀ ਹੈਗੀ ਹੈ ਜੋ ਅਜਾਇਬ ਘਰ ਹੈ ਉਹਦਾ ਹਿੱਸਾ ਬਣਨਾ ਚਾਹੀਦਾ। ਤੇ ਇਹ ਇਹ ਗੱਲ ਉਹ ਕਲੇਮ ਕਰਦੇ, ਇੰਡੀਆ ਵਾਲੇ ਕਲੇਮ ਕਰਦੇ ਕਿ ਕਿਉਂਕਿ ਉਹ ਭਾਰਤੀ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਇਸ ਕਰਕੇ ਇਹ ਸਾਡਾ ਹੱਕ ਬਣਦਾ। ਤੇ ਇਸ ਤਰ੍ਹਾਂ ਹੀ ਜਿਹੜਾ ਸਿੱਖ ਡੈਸਪੋਰਾ ਖਾਸ ਕਰਕੇ ਜਾਂ ਕੁਛ ਜਥੇਬੰਦੀਆਂ ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਇਹ ਤਾਂ ਸਿੱਖਾਂ ਦਾ, ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹ SGPC ਹੈ ਜਾਂ ਅਕਾਲ ਤਖ਼ਤ ਸਾਹਿਬ ਹੈ, ਤੇ ਇਹ ਉੱਥੇ ਰਹਿਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦਾ ਅਜਾਇਬ ਘਰ ਹੈ ਜਾਂ ਉੱਥੇ ਉਹਦਾ ਹਿੱਸਾ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਤੇ ਉਹ ਗੱਲਾਂ ਅੱਗੋਂ ਚੱਲਦੀਆਂ ਨੇ, ਤੇ ਹੁਣ ਕਿਉਂਕਿ ਬਕਾਇਦਾ ਇਹ ਤਾਂ ਪੋਲਿਸੀ ਨੇ ਜਿਹੜੇ ਆਰਕਾਈਵ ਨੂੰ ਲੈ ਕੇ ਜਿਹੜੀਆਂ ਇਹ ਪੁਰਾਤੱਤਵ ਚੀਜ਼ਾਂ ਨੇ, ਤੇ ਹਰੇਕ ਥਾਂ ਤੇ ਇਹਦੇ ਬਾਰੇ ਕਾਨੂੰਨ ਬਣੇ ਹੋਏ ਨੇ, ਨੀਤੀਆਂ ਬਣੀਆਂ ਹੋਈਆਂ ਨੇ, ਹੁਣ ਉਹ ਜਿਹੜੀਆਂ ਇੰਗਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਮੁਤਾਬਕ ਇਹਦਾ ਹੱਕਦਾਰ ਕੌਣ ਬਣਦਾ ਕਿਵੇਂ ਬਣਦਾ ਉਹ ਤਾਂ ਕੱਲ ਨੂੰ ਜੇ ਕੋਈ ਦੇਣ ਦੀ ਗੱਲ ਚੱਲਦੀ ਹੈ, ਕਿਉਂਕਿ ਅਜੇ ਤੱਕ ਤਾਂ ਕੋਈ ਗੱਲ ਆਈ ਨਹੀਂ, ਤੇ ਫਿਰ ਇਹ ਹੈ। ਤੇ ਬਾਕੀ ਇਹ ਹੈ ਕਿ ਉਂਜ ਜੇ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਨਾਲ ਇਹ ਜਜ਼ਬਾਤੀ ਸਾਂਝ ਹੁੰਦੀ ਹੈ, ਤੇ ਪਰ ਕਈ ਚੀਜ਼ਾਂ ਦੀ ਜਿਹੜੀ ਆਰਕਾਈਵਲ ਵੈਲਿਊ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਪੂਰਾ ਸਾਰੀ ਉਹਦੀ ਮਹੱਤਤਾ ਕੀਮਤ ਹੈ ਉਹਦੀ ਵੈਸੇ ਜਿਹੜੀ ਉਂਜ ਕਿਸੇ ਚੀਜ਼ ਦੀ ਕੀਮਤ ਉਹਦੇ ਨਾਲੋਂ ਕਿਤੇ ਵੱਧ ਹੁੰਦੀ ਹੈ। ਤੇ ਇਹ ਇਸ ਕਰਕੇ ਜ਼ਰੂਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਇਹ ਰਹਿੰਦਾ ਕਿ ਹਾਂ ਆਹ ਜਿਹੜਾ ਸੀ ਆਹ ਚੀਜ਼ ਇੱਥੇ ਆਹ ਸਾਡੇ ਰਾਜੇ ਪਾਉਂਦੇ ਸੀ ਮਹਾਰਾਜੇ ਪਾਉਂਦੇ ਸੀ, ਆਹ ਮਹਾਰਾਜਾ ਰਣਜੀਤ ਸਿੰਘ ਡੌਲੇ ਤੇ ਬੰਨ ਕੇ ਰੱਖਦੇ ਸੀ, ਦਲੀਪ ਸਿੰਘ ਦੇ ਵੀ ਡੌਲੇ ਤੇ ਬੰਨਿਆ ਹੁੰਦਾ ਸੀ, ਇਹ ਜਿਹੜੀਆਂ ਫਿਰ ਨਾਲ ਗੱਲਾਂ ਅੱਗੇ ਫੇਰੇ ਤੁਰ ਪੈਂਦੀਆਂ ਕਿ ਅਸੀਂ ਇਹਨੂੰ ਦੇਖਣਾ। ਤੇ ਅਜੇ ਤੱਕ ਦੇਖੋ ਸਾਡੀਆਂ ਪੁਰਾਣੀਆਂ ਆਰਮਰੀ ਹੈ, ਹੋਰ ਹੈ, ਬੰਦੂਕਾਂ, ਤੋਪਾਂ, ਪੁਰਾਣੇ ਐਪਰਲਸ ਨੇ ਜਿਹੜੇ ਉਹ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ, ਉਹ ਚੀਜ਼ਾਂ ਦੀ ਉਦਾਂ ਤਾਂ ਵੈਲਿਊ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨਾਲ ਨਵੀਆਂ ਪੀੜ੍ਹੀਆਂ ਨੂੰ ਜੋੜਨ ਵਾਸਤੇ। ਤੇ ਅਜੇ ਤੱਕ ਜਿਹੜਾ ਤਖ਼ਤ ਦਾ ਜਿਹੜਾ ਰੈਪਲਿਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖ਼ਤ ਸੀਗਾ ਤੇ ਉਹ ਵੀ ਹੁਣ ਰੱਖਿਆ ਹੋਇਆ ਅਜਾਇਬ ਘਰ ਦੇ ਵਿੱਚ। ਸੋ ਇਹ ਇਸ ਪੱਖੋਂ ਇਹਦੀ ਜਿਹੜੀ ਮਹੱਤਤਾ ਹੈਗੀ ਆ, ਅਦਰਵਾਈਜ਼ ਜਿਹੜਾ ਹੈ ਉਹ ਉਦੋਂ ਹੀ ਚਰਚਾ ਚ ਆਉਂਦਾ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਗੱਲਬਾਤ ਕੋਹਿਨੂਰ ਦੀ ਚੱਲ ਰਹੀ ਸੀ ਤੇ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਫਿਰ ਦੁਬਾਰਾ ਤੋਂ ਇੱਕ ਵਾਰੀ ਮੰਗ ਕੋਹਿਨੂਰ ਦੀ ਤੇ ਖਬਰਾਂ ਦਾ ਹਿੱਸਾ, ਕਿਉਂਕਿ ਜਿਹੜੇ ਮੇਅਰ ਨੇ ਨਿਊਯਾਰਕ ਦੇ ਉਹਨਾਂ ਦੇ ਵੱਲੋਂ ਇਹ ਮੰਗ ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਮੰਗ ਕਰਨਗੇ ਕਿੰਗ ਚਾਰਲਸ ਦੇ ਕੋਲੋਂ ਕਿ ਇਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਫਿਲਹਾਲ ਇਸ ਵਜ੍ਹਾ ਦੇ ਕਰਕੇ ਫਿਰ ਦੁਬਾਰਾ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਂਦੇ ਲੈਂਦੇ ਆਪਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਕੋਹਿਨੂਰ ਗਾਣਾ ਅੱਗੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਸ਼ੋਅ ਫਿਲਮਸ ਲੈ ਕੇ ਆਏ ਨੇ ਐਕਸ਼ਨ ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ ਪੰਜਾਬੀ ਫੀਚਰ ਫਿਲਮ ਸ਼ੇਰਾ
1: 5 ਸਾਲ ਬਾਅਦ ਮੁੜਿਆ ਸ਼ੇਰੇ ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ
2: ਸਟਾਰਿੰਗ ਪਰਮੇਸ਼ ਵਰਮਾ ਸੋਨਲ ਚੌਹਾਨ ਯੋਗਰਾਜ ਸਿੰਘ ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ
3: ਮੈਂ ਉੱਥੋਂ ਵੀ ਮੁੜ ਕੇ
0: Written and directed by Savio Sandhu. Produced by Anmol Sahni.
2: Hun vekhna na bhulyo 15 Mai to tuhade nedle cinema ghara vich.
4: Kitchen da style dal lagda? Bathroom vanity simple jiya. Hun tension khatam karo. Aa gaya ZJ Stone Mason. Tuhade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf ghar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.
5: Baljeet, vyaah vaste jewelry dekhan tu na jewelers chaliye.
6: Yaar unna da Dandy Nog wala store na bada hi dur hai.
5: Oh, hun tension nahi. Hun Dandy Nog to ilawa apne ilake St. Albans vich Tunna Jewelers store khul gaya. Ohi parosa te 30 saal to vadh variyan da experience. Ready-made gold, diamond te silver jewelry de naal naal aapa banwa sakde haan customized jewelry vi. Tunna Jewelers, 99 Main Road West, St. Albans ate 341 Lonsdale Street, Dandy Nog. For more info call 0499-2535-45 ਤੇ
7: ਸੋਨਾ ਚਾਹੀਦਾ
8: ਭਰੋਸਾ ਚਾਹੀਦਾ
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
9: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ
10: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
11: ਸੂਰਜ ਦੇਵਤਾ
10: ਕੀ ਮਤਲਬ
11: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
10: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
12: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
12: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
7: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
7: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਰੇਡੀਓ ਹਾਂਜੀ 1674 ਐਮ ਦੋਸਤੋ, ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਇਹ ਮਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ, ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ, ਪੰਜਾਬੀ ਗਜ਼ਲ ਨੂੰ, ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ, ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮੇਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ, ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ। ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਜਾਂ ਪਾਕਿਸਤਾਨ ਵਿੱਚ ਚਲਾ ਗਿਆ, ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ। ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ। ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆਲ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ। ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਇੱਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸਾ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ ਪਿੰਡ ਦੇ ਵਿੱਚ ਜਨਮੇ ਤੇ ਪਿੰਡਾਂ ਦੇ ਵਿੱਚ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ ਪਰ ਇਹ ਕੀ ਜਿਹੜਾ ਹੈਗਾ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਬਾਬਾ ਕੋ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਕਥਾ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ, ਘੀਰਾ, ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ ਤੇ ਬਾਕੀ ਇਹ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ। ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੇ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਤੇ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ, ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨੀ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲੈਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੀ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ। ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ। ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰਾ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋ ਨਾਲ, ਇਹ ਬਹੁਤ ਹੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕਾਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ। ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ, ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਏਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜਿਹ ਚ ਆਉਂਦਾ ਹੈ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀ ਕਿੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਕੋਟ ਜਿਹੜੇ ਤੁਹਾਡੇ ਕੋਟਸ ਨੇ ਉਹ ਇੱਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਤੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ। ਤੇ ਹੁਣ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਭਾਵੇਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ, ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ ਤੇ ਉਹ ਸਾਰੀ ਉਸ ਤੇ ਹੈ, ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਹੈ ਉਹਦੇ ਚ, ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ। ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ।
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ ਜਦੋਂ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਆ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਆ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਆ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਉਂਦਾ ਹੈ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰਤੋ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ 2-3 ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ, ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ ਨੌ ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ ਉਹਨਾਂ ਦੀ PhD ਵੀ ਫੋਕਲੋਰ ਤੇ ਸੀ ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ
0: ਜੀ ਬਿਲਕੁਲ ਤੇ ਆਪਾਂ ਜਿੱਦਾਂ ਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆ ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ ਵਾਚਣਾ ਆਪਣੇ ਸਮਾਜ ਨੂੰ ਆਪਣੇ ਆਲੇ ਦੁਆਲੇ ਨੂੰ ਇਰਦ ਗਿਰਦ ਨੂੰ ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ ਇੱਕ ਚੀਜ਼ ਜ਼ਰੂਰ ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ ਤੁਸੀਂ ਮਿਲੇ ਗਿਲੇ ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ ਇਹਨਾਂ ਦੇ ਨਾਲ ਵੀ ਰਿਹਾ ਵਾ ਕੀ ਇਹ ਸੱਚ
2: ਨਹੀਂ ਦੇਖੋ ਇੱਕ ਗੱਲ ਤਾਂ ਬੜੀ ਸਾਫ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਮੁਸ਼ਕਲਾਂ ਨਾਲ ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ ਭਾਵੇਂ ਉਹ ਪੀੜਾ ਕਿਸੇ ਰੂਪ ਚ ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ ਉਹ ਬਿਰਹੋਂ ਹੈ ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ ਬੜਾ ਖਿੜਕੇ ਮਿਲਦੇ ਸੀ ਖੁੱਲ ਕੇ ਮਿਲਦੇ ਸੀ ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਏਦਾਂ ਏਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ। ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਏਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਏਦਾਂ ਕਰਦੇ ਉਹਦੇ ਚ, ਜਿਵੇਂ ਇਸ ਗਜ਼ਲ ਦੇ ਵਿੱਚ ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ। ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ। ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਏਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ। ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਹੈ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
0: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ। ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਸ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
2: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਜੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ 1 ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ, ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਜੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ। ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਅੱਗੋਂ ਅੱਗੋਂ ਅੱਗੋਂ ਜਿਹੜੀ ਉਹ

0: ਚੱਲ ਗਈ ਸਾਡੀ ਸੋਸਾਇਟੀ ਦੇ ਵਿੱਚ। ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ। ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ। ਬਾਅਦ ਵਿੱਚ ਇਸ ਤਰ੍ਹਾਂ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ, ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ।
1: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਹਨ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ। ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ, ਆਪਾਂ ਕੋਈ ਉਹਨਾਂ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਉੱਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ, ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ, ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
0: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ, ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਹਿ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ, ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ, ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਉੜਾ ਉੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਉੜਾੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਤੇਰੇ ਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiyan Shere, te mudiyan vi kede haathan ch.
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke jithon koi nahi mud ke hunda.
1: Written and directed by Savio Sandhu, produced by Anmol Sahni.
3: Hun dekhna na bhullyo 15 mai to tuhade nedle cinema ghar vich Shera.

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ। From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand Mera Dil,
3: Chand Mera Dil. Tension, nidhi tension.
4: Ki hoya?
3: Athe immigration de enne pange ne, yaar mukde hi nahi.
4: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503
3: ya 90-77-97-33
4: ya email info@vyimmigration.com.au.
3: Yaad rakho 9077-9733
4: VY Immigration and Education Consultant.
3: Har kadam tuhade naal.

0: ਹਾਂ ਜੀ ਓਏ ਹਾਂ ਜੀ ਹਾਂ ਜੀ ਹਾਂ ਜੀ ਰੇਡੀਓ
1: ਓ ਵੇਖੋ ਹੋ ਗਿਆ ਫੇਰ ਖੇਲ ਹੋ ਗਿਆ ਸ਼ੁਰੂ ਵੇਖੋ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2545-45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ। ਹਾਂਜੀ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਬਾਹਰ ਸੇ ਕੋਈ ਅੰਦਰ ਨਾ ਆ ਸਕੇ ਅੰਦਰ ਸੇ ਕੋਈ ਬਾਹਰ ਨਾ ਜਾ ਸਕੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 0433-280-252। ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ?
1: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

ਡਿਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ।

ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਕਾਰਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਕੜੀਐ ਸੁਰਤ ਮਤ ਮਨ ਬੁੱਧ ਤਿਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਮਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਾਮ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਕ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰਗ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ੍ਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇਸ ਅਰ ਨ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹਿਣ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਵੋ ਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਫਲੀ ਵਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਗੁਣਾਂ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੁਪ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ ਦਲੇ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ ਭਰੇ

0: ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ।

ਭਗਤ ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਸਤਸੰਗੀ

ਰਾਜਿਆਂ ਦੇ ਹੱਥ ਵਿੱਚ ਸੀ। ਦੋ ਮਹੰਤ ਉੱਥੇ ਕਾਬਜ ਹੋ ਗਏ। ਇੱਕ ਦਾ ਨਾਮ ਜਿਹੜਾ ਸਾਧ ਸੰਗਤ ਜੀ ਗੁਰਦਿਆਲ ਤੇ ਦੂਸਰੇ ਦਾ ਨਾਮ ਬਲਦੇਵ ਕਰਕੇ ਉਹ ਆਉਂਦਾ ਹੈ। ਇਹਨਾਂ ਦੋਨਾਂ ਹੀ ਮਹੰਤਾਂ ਨੇ ਗੁਰ ਅਸਥਾਨਾਂ ਤੇ ਕਾਬਜ ਹੋਣਾ ਕੀਤਾ। ਪੂਜਾ ਦਾ ਧਾਨ ਖਾਣ ਕਰਕੇ ਮੱਤ ਮਾਰੀ ਜਾ ਚੁੱਕੀ ਸੀ। ਕੁਕਰਮ ਕਰਨੇ ਸ਼ੁਰੂ ਕਰ ਦਿੱਤੇ, ਸ਼ਰਾਬਾਂ ਦੇ ਦੌਰ ਉੱਥੇ ਚਲਾਉਣੇ ਸ਼ੁਰੂ ਕੀਤੇ। ਗੁਰੂ ਕੀਆਂ ਨਿਤਨੇਮੀ ਸੰਗਤਾਂ ਨੂੰ ਦਰਸ਼ਨਾਂ ਤੋਂ ਵੀ ਵਰਜਿਆ ਜਾਂਦਾ ਸੀ ਕਿ ਕੋਈ ਅੰਦਰ ਆਵੇਗਾ ਤੇ ਸਾਡੇ ਕੁਕਰਮਾਂ ਦਾ ਪਤਾ ਲੱਗੇਗਾ, ਇਸ ਲਈ ਸੰਗਤਾਂ ਨੂੰ ਰੋਕ ਦਿੱਤਾ ਜਾਵੇ। ਪਾਉਂਟਾ ਸਾਹਿਬ ਦੀਆਂ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੀਆਂ ਨੇ। ਇੱਥੇ ਉਸ ਵੇਲੇ ਮਿਸ਼ਲ ਸ਼ਹੀਦਾਂ ਤਰਨਾ ਦਰ ਹਰੀਆਂ ਵੇਲਾਂ ਦੇ ਜਥੇਦਾਰ ਅਤਿ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਹਰਭਜਨ ਸਿੰਘ ਜੀ ਸਨ। ਜਦੋਂ ਸੰਗਤਾਂ ਮਹਾਂਪੁਰਖਾਂ ਕੋਲ ਆ ਕਰਕੇ ਬੇਨਤੀ ਕਰਨ ਲੱਗੀਆਂ ਕਿ ਮਹਾਂਪੁਰਖੋ, ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਤੇ ਮਹੰਤ ਕੁਕਰਮ ਕਰਦੇ ਨੇ, ਸੰਗਤਾਂ ਨੂੰ ਸਾਨੂੰ ਦਰਸ਼ਨ ਕਰਨ ਤੋਂ ਵੀ ਵਰਜਿਆ ਜਾਂਦਾ। ਉਹਨਾਂ ਦੇ ਕੁਕਰਮਾਂ ਨੂੰ ਸੁਣ ਕੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਬਹੁਤ ਵੱਡੀ ਸੱਟ ਵੱਜੀ, ਕਿਉਂਕਿ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਮਨ ਦ੍ਰਵੀ ਭੂਤ ਹੋ ਜਾਂਦਾ, ਨੇਤਰਾਂ ਚੋਂ ਬਰਾਗ ਦੇ ਅੰਸੂ ਵੀ ਡਿੱਗੇ ਤੇ ਸੰਗਤਾਂ ਨੂੰ ਇੰਨਾ ਧਰਵਾਸਾ ਦੇ ਦਿੱਤਾ। ਮਹਾਂਪੁਰਖ ਕਹਿੰਦੇ, ਸੰਗਤ ਜੀ ਤੁਸੀਂ ਵਾਪਸ ਚਲੇ ਜਾਓ, ਤੁਸੀਂ ਆਪਣਾ ਜਿਹੜਾ ਫਰਜ਼ ਪੂਰਾ ਕਰ ਲਿਆ। ਖਾਲਸੇ ਪੰਥ ਨੂੰ ਸਿੰਘਾਂ ਨੂੰ ਆ ਕਰਕੇ ਖਬਰਾਂ ਦੇ ਦਿੱਤੀਆਂ, ਅਸੀਂ ਆਪ ਚੱਲ ਕੇ ਆਵਾਂਗੇ, ਗੁਰੂ ਕਲਗੀਧਰ ਪਾਤਸ਼ਾਹ ਆਪ ਹੀ ਕਿਰਪਾ ਕਰਨਗੇ। ਸੰਗਤਾਂ ਵਾਪਸ ਚਲੀਆਂ ਗਈਆਂ। ਇਧਰ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਹੋਰਾਂ ਨੇ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਗਏ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਵਾਈਆਂ, ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਦਾ ਪਾਵਨ ਪਵਿੱਤਰ ਅਸਥਾਨ ਕੁਕਰਮੀ ਮਹੰਤਾਂ ਦੇ ਕੋਲੋਂ ਆਜ਼ਾਦ ਹੋਣਾ ਚਾਹੀਦਾ ਹੈ। ਆਪ ਜੀ ਨੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪਣੇ ਅਸਥਾਨ ਆਪ ਜੀ ਨੇ ਆਜ਼ਾਦ ਕਰਵਾ ਲੈਣੇ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਮ ਵਿੱਚ ਭਿੱਜੀਆਂ ਹੋਈਆਂ ਆਤਮਾਵਾਂ ਨੇ ਜਦੋਂ ਸਾਧ ਸੰਗਤ ਅਰਦਾਸਾ ਕਰਕੇ ਚਾਲੇ ਪਾ ਦਿੱਤੇ। ਬਾਬਾ ਜੀ ਦੇ ਨਾਲ 31 ਸਰੀਰ ਸੀ ਉਸ ਵੇਲੇ ਜਦੋਂ ਆਨੰਦਪੁਰ ਸਾਹਿਬ ਤੋਂ ਤੁਰੇ। ਉਧਰ ਮਹੰਤਾਂ ਨੂੰ ਖਬਰਾਂ ਮਿਲੀਆਂ ਕਿ ਇਹਨਾਂ ਅਸਥਾਨਾਂ ਦਾ ਜਿਹੜਾ ਕਬਜ਼ਾ ਸਾਡੇ ਕੋਲੋਂ ਛੁੱਟ ਜਾਣਾ, ਗੁਰੂ ਕੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਪਾਉਂਟਾ ਸਾਹਿਬ ਦੇ ਵੱਲ ਨੂੰ ਬਹੀਰਾਂ ਘੱਤ ਕਰਕੇ ਤੁਰ ਪਈਆਂ ਨੇ। ਸਰਕਾਰੀ ਕਰਿੰਦਿਆਂ ਨੂੰ, DC ਨੂੰ ਜਾ ਕੇ, SSP ਸਾਰੇ ਅਫਸਰਾਂ ਦੇ ਨਾਲ ਉਹਨਾਂ ਨੇ ਤਾਲਮੇਲ ਕੀਤਾ। ਮਹੰਤਾਂ ਨੇ ਕਹਿਣ ਲੱਗੇ, ਚੰਗਾ ਹੋਵੇਗਾ ਜੇਕਰ ਇਹਨਾਂ ਮਹਾਂਪੁਰਖਾਂ ਦੇ ਜਥੇ ਨੂੰ, ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਹਿਮਾਚਲ ਪ੍ਰਦੇਸ਼ ਦੀ ਹੱਦ ਵਿੱਚ ਹੀ ਦਾਖਲ ਨਾ ਹੋਣ ਦਿੱਤਾ ਜਾਵੇ। ਕਾਲੇ ਅੰਬ ਵਿਖੇ ਇੱਥੇ ਨਾਕਾਬੰਦੀ ਕੀਤੀ ਗਈ। ਮਹਾਂਪੁਰਖਾਂ ਨੂੰ ਰੋਕਣ ਦੇ ਯਤਨ ਕੀਤੇ, ਬਹੁਤ ਭਾਰੀ ਤਿੱਖੀ ਬਹਿਸ ਹੋਈ ਤੇ ਸਿੰਘਾਂ ਨੇ ਕਿਹਾ ਵੀ ਤੁਸੀਂ ਗੁਰੂ ਅਸਥਾਨਾਂ ਦੇ ਦਰਸ਼ਨਾਂ ਤੋਂ ਰੋਕਣ ਵਾਲੇ ਕੌਣ ਹੋ? ਕੋਈ ਵੀ ਗੁਰੂ ਦੇ ਸਿੱਖ ਨੂੰ, ਗੁਰੂ ਦੀਆਂ ਸਿੰਘਾਂ ਸੰਗਤਾਂ ਨੂੰ ਦਰਸ਼ਨਾਂ ਤੋਂ ਨਹੀਂ ਵਰਜ ਸਕਦਾ। ਇੱਥੋਂ ਜਦੋਂ ਮਹਾਂਪੁਰਖ ਬਹਿਸ ਕਰਕੇ ਅੱਗੇ ਚਲੇ ਗਏ, ਕੋਈ ਵੀ ਗੁਰੂ ਦੇ ਸਿੱਖ ਨੂੰ, ਗੁਰੂ ਦੀਆਂ ਸਿੰਘਾਂ ਸੰਗਤਾਂ ਨੂੰ ਦਰਸ਼ਨਾਂ ਤੋਂ ਨਹੀਂ ਵਰਜ ਸਕਦਾ। ਇੱਥੋਂ ਜਦੋਂ ਮਹਾਂਪੁਰਖ ਬਹਿਸ ਕਰਕੇ ਅੱਗੇ ਚਲੇ ਗਏ, ਇਹ ਸਾਰਾ ਜਥਾ ਪਾਉਂਟਾ ਸਾਹਿਬ ਦੇ ਕੋਲ ਗਿਆ ਤੇ ਉਥੋਂ ਦੇ ਫਿਰ ਮਹੰਤ ਦੇ ਕਰਿੰਦਿਆਂ ਨੇ ਜਾ ਕੇ DC ਨਾਲ, SSP ਦੇ ਨਾਲ ਤਾਲਮੇਲ ਕੀਤਾ ਕਿ ਗੁਰੂ ਕੀਆਂ ਫੌਜਾਂ ਤੇ ਆ ਪਹੁੰਚੀਆਂ ਨੇ। ਸਰਕਾਰੀ ਕਰਿੰਦੇ ਕਹਿਣ ਲੱਗੇ ਮਹੰਤਾਂ ਨੂੰ, DOD ਦੇ ਅੰਦਰ ਤੁਹਾਡਾ ਪ੍ਰਬੰਧ ਹੋਵੇਗਾ, DOD ਤੋਂ ਬਾਹਰ ਸ਼ਹਿਰ ਦੇ ਅੰਦਰ ਸਾਡਾ ਫੋਰਸ ਪ੍ਰਬੰਧ ਕਰੇਗੀ। ਤੇ ਜਦੋਂ ਸਾਧ ਸੰਗਤ ਤੇ ਮਹਾਂਪੁਰਖਾਂ ਦਾ ਜਥਾ ਕਾਫਲਾ ਪਹੁੰਚਿਆ ਤੇ ਜਾ ਕਰਕੇ ਉਥੇ ਵੀ ਬਹਿਸਬਾਜ਼ੀ ਹੋਈ ਅਫਸਰਾਂ ਦੇ ਨਾਲ, ਫਿਰ ਮਹਾਂਪੁਰਖ ਦਰਸ਼ਨੀ ਡਿਊਟੀ ਤੇ ਗਏ। ਉਥੇ ਮਹੰਤਾਂ ਦੇ ਕਰਿੰਦੇ ਰੋਕਣ ਲੱਗੇ, ਕਹਿੰਦੇ ਗੁਰੂ ਸਾਹਿਬ ਦੇ ਅਸਥਾਨਾਂ ਨੂੰ ਦਰਸ਼ਨਾਂ ਵਾਸਤੇ ਅਸੀਂ ਆਏ ਹਾਂ, ਦਰਸ਼ਨ ਕਰਨੇ ਨੇ, ਗੁਰੂ ਦੇ ਅਸਥਾਨਾਂ

ਨਹੀਂ ਤੁਸੀਂ ਰੋਕ ਸਕਦੇ। ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਿਆ, ਜਿਹੜੇ ਪੁਕਾਰਮ ਸੰਗਤਾਂ ਨੇ ਆਨੰਦਪੁਰ ਦੀ ਧਰਤੀ ਤੇ ਮਹਾਂਪੁਰਖਾਂ ਨੂੰ ਬੋਲ ਕੇ ਸੁਣਾਏ ਸਨ, ਉਹ ਅੱਜ ਅੱਖਾਂ ਨਾਲ ਵੇਖ ਲਏ। ਤੇ ਜਦੋਂ ਸਾਧ ਸੰਗਤ ਜੀ ਇਹ ਸਾਰਾ ਕੁਝ ਮਹਾਂਪੁਰਖਾਂ ਨੇ ਵੇਖਿਆ ਤੇ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਮਨ ਬੜਾ ਭਰ ਆਇਆ ਹੈ, ਗੁਰੂ ਦੇ ਸਥਾਨਾਂ ਉੱਤੇ ਆਹ ਕੁਕਰਮ ਹੋਣ ਲੱਗ ਪਏ ਨੇ। ਆਪਾਂ ਗੁਰੂ ਦੀ ਟੇਕ ਲੈ ਕੇ ਓਟ ਲੈ ਕਰਕੇ ਚੱਲੇ ਹਾਂ ਤੇ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾ ਕਰਕੇ ਗੁਰੂ ਦੇ ਓਟ ਟੇਕ ਲੈ ਕਰਕੇ ਅਖੰਡ ਪਾਠ ਸਾਹਿਬ ਆਰੰਭ ਕਰ ਦੇਈਏ, ਮਰਯਾਦਾ ਬਹਾਲ ਕਰਵਾਉਣੀ ਸਥਾਨਾਂ ਦੀ। ਫਿਰ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਇਹਨਾਂ ਸਿੰਘਾਂ ਵੱਲੋਂ ਆਰੰਭ ਕੀਤੇ ਗਏ ਤੇ ਇੱਕ ਅਖੰਡ ਪਾਠ ਸਾਹਿਬ ਦਾ ਭੋਗ ਪੈ ਜਾਂਦਾ ਤੇ ਦੂਸਰਾ ਆਰੰਭ ਹੋ ਜਾਂਦਾ। ਕੱਲ ਦਾ ਜਿਹੜਾ 22 ਮਈ ਦਾ ਦਿਨ ਸੀ, ਉਸ ਦਿਨ 22 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈ ਚੁੱਕੇ ਸਨ। 23ਵਾਂ ਅਖੰਡ ਪਾਠ ਸਾਹਿਬ ਜਦੋਂ ਆਰੰਭ ਕੀਤਾ ਗਿਆ, ਇਸ ਅਖੰਡ ਪਾਠ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਮਾਝ ਰਾਗ ਦੇ ਵਿੱਚ ਚੱਲ ਰਹੀ ਸੀ ਤੇ ਮਹੰਤ ਦੇ ਕਰਿੰਦਿਆਂ ਨੇ ਉਸ ਵੇਲੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੰਘਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਖਿੜਕੀਆਂ ਬੰਦ ਕਰ ਦਿੱਤੀਆਂ। ਜਿੰਨੇ ਸਿੰਘ ਅੰਦਰ ਪਹਿਰੇ ਤੇ ਸਨ, ਕੋਈ ਧੂਫੀਏ ਸਨ, ਕੋਈ ਜਾਪੀਏ ਸਨ, ਇਹ ਸਾਰੇ ਸਿੰਘ ਅੰਦਰ ਪਹਿਰੇ ਤੇ ਸਨ ਮੌਜੂਦ ਸੀ ਤੇ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਹੋਰਾਂ ਨੂੰ ਇਹ ਕਾਰਨਾਮਾ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਦੋਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ, ਇਨ੍ਹਾਂ ਨੇ ਵੱਡੇ ਵੱਡੇ ਸਰੀਏ ਤੇ ਲੋਹੇ ਦੇ ਪਾਈਪ ਲੈ ਕਰਕੇ ਦਰਵਾਜ਼ੇ ਤੋੜ ਦਿੱਤੇ, ਦਰਬਾਰ ਸਾਹਿਬ ਦੇ ਖਿੜਕੀਆਂ ਭੰਨ ਦਿੱਤੀਆਂ ਤੇ ਗੋਲੀਆਂ ਆ ਕਰਕੇ ਸਾਧ ਸੰਗਤ ਤਾਬਿਆ ਬੈਠੇ ਗੁਰੂ ਕੇ ਪਿਆਰੇ ਸਿੰਘ ਨੂੰ ਜਦੋਂ ਲੱਗੀਆਂ, ਉਹ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਸਰੂਪ ਦੇ ਉੱਪਰ ਹੀ ਆਪਣਾ ਸੀਸ ਸੁੱਟ ਕਰਕੇ ਸ਼ਹਾਦਤ ਦਾ ਜਾਮ ਪੀ ਗਿਆ। ਦੂਸਰੇ ਜਿਹੜੇ ਸਿੰਘ ਨੇੜੇ ਬਾਣੀ ਪੜ ਰਹੇ ਸੀ, ਪਹਿਰਾ ਦੇ ਰਹੇ ਸੀ, ਉਹਨਾਂ ਨੇ ਸੁਣਿਆ ਵੀ ਆਹ ਤੁਕ ਰਸਨਾ ਤੋਂ ਪੜੀ ਹੈ ਤੇ ਆ ਕੇ ਤਾਬਿਆ ਬੈਠ ਕੇ ਉਥੋਂ ਅਗਲੀ ਤੁਕ ਲੈ ਕੇ ਅਖੰਡ ਪਾਠ ਸਾਹਿਬ ਜਿਹੜਾ ਚੱਲਦਾ ਸੀ ਉਹਨੂੰ ਨਿਰੰਤਰ ਜਾਰੀ ਰੱਖਣ ਦਾ ਯਤਨ ਕੀਤਾ। ਦੂਸਰੀ ਗੋਲੀ ਆ ਕੇ ਦੂਸਰੇ ਸਿੰਘ ਨੂੰ ਤਾਬਿਆ ਬੈਠੇ ਨੂੰ ਲੱਗਦੀ, ਦੋ ਗੁਰੂ ਦੇ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹਜ਼ੂਰੀ ਵਿੱਚ ਹੀ ਸ਼ਹਾਦਤਾਂ ਦਾ ਜਾਮ ਪੀ ਗਏ। ਫਿਰ ਚਾਰੇ ਪਾਸਿਆਂ ਤੋਂ ਗੋਲੀਆਂ ਦਾ ਮੀਂਹ ਭਰਾ ਦਿੱਤਾ ਉਹਨਾਂ ਨੇ। 11 ਜਿਹੜੇ ਸਿੰਘ ਸੀ ਸਾਧ ਸੰਗਤ ਇਹ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਮਹੰਤਾਂ ਦੇ ਕਰਿੰਦਿਆਂ ਨੇ ਤੇ ਸਰਕਾਰੀ ਉਹਨਾਂ ਪੁਲਿਸ ਵਾਲਿਆਂ ਨੇ ਅੰਦਰ ਹੀ ਉਹ ਸ਼ਹੀਦ ਕਰ ਦਿੱਤੇ। ਤੇ ਜਦੋਂ ਇਹ ਸਾਰਾ ਸਾਧ ਸੰਗਤ ਸਾਕਾ ਵਰਤਿਆ, ਅੱਜ ਜਿਹੜੇ ਮੌਜੂਦਾ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਨਿਹਾਲ ਸਿੰਘ ਜੀ ਤੇ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਿਹੜੇ ਮੌਜੂਦਾ ਪ੍ਰਬੰਧਕ ਹਨ, ਇਹ ਮਹਾਂਪੁਰਖ ਉਸ ਵੇਲੇ ਵੱਡੇ ਮਹਾਂਪੁਰਖਾਂ ਦੇ ਨਾਲ ਜੱਥੇ ਵਿੱਚ ਵਿਦਿਆਰਥੀ ਰੂਪ ਦੇ ਵਿੱਚ ਸਨ। ਇਹਨਾਂ ਨੂੰ ਜਦੋਂ ਗੋਲੀਆਂ ਆ ਕਰਕੇ ਸਰੀਰ ਤੇ ਲੱਗੀਆਂ, ਇਹ ਵੀ ਬੇਹੋਸ਼ ਹੋ ਕਰਕੇ ਧਰਤੀ ਤੇ ਡਿੱਗ ਪਏ ਤੇ ਇਹਨਾਂ ਦੇ ਨਾਲ ਮਾਸਟਰ ਅਜੀਤ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਇਹ ਤਿੰਨ ਸਰੀਰ ਗੋਲੀਆਂ ਲੱਗਣ ਕਰਕੇ ਗਹਿਰੇ ਫੱਟ ਲੱਗੇ ਨੇ, ਜ਼ਖਮੀ ਹਾਲਤ ਵਿੱਚ ਪਏ ਸਨ। ਇਨ੍ਹਾਂ ਮਹਾਂਪੁਰਖਾਂ ਨੇ ਸਾਰਾ ਉਹ ਸਾਕਾ ਨੇਤਰੀ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਗੋਲੀ ਲੱਗੀ। ਫਿਰ ਉਸ ਤੋਂ ਬਾਅਦ ਸਿੰਘਾਂ ਦੇ ਖੂਨ ਜਿਹੜੇ ਸੀ ਗੁਰੂ ਸਾਹਿਬ ਦੇ ਅੰਗਾਂ ਦੇ ਉੱਤੇ ਲੱਗੇ, ਰੁਮਾਲਿਆਂ ਦੇ ਉੱਤੇ, ਚੰਦੋਏ ਦੇ ਉੱਤੇ ਖੂਨ ਦੀਆਂ ਛਿੱਟਾਂ ਵੱਜੀਆਂ, ਦਰੀਆਂ, ਚਾਦਰਾਂ, ਗਲੀਚੇ, ਸਾਰਾ ਜਿੰਨਾ ਸਥਾਨ ਸੀ ਦਰਬਾਰ ਸਾਹਿਬ ਦਾ ਫਰਸ਼, ਉਹ ਖੂਨ ਦੇ ਨਾਲ ਲੇਥੋ ਪੇਥੋ ਹੋ ਗਿਆ ਸੀ। ਇਨ੍ਹਾਂ 11 ਸਿੰਘਾਂ ਨੂੰ ਇਨ੍ਹਾਂ ਫਿਰ ਕਰਿੰਦਿਆਂ ਨੇ ਇੱਕ ਟਰੱਕ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਵਿੱਚੇ ਗੁਰੂ ਸਾਹਿਬ ਦੇ ਚੰਦੋਏ, ਰੁਮਾਲੇ, ਚਾਦਰਾਂ, ਗਲੀਚੇ, ਦਰੀਆਂ ਟਰੱਕ ਦੇ ਵਿੱਚ ਸੁੱਟ ਲਈਆਂ। 11 ਸ਼ਹੀਦ ਹੋਏ ਸਿੰਘਾਂ ਨੂੰ ਸਾਧ ਸੰਗਤ ਜਦੋਂ ਉਨ੍ਹਾਂ ਦੇ ਸਰੀਰ ਟਰੱਕ ਦੇ ਵਿੱਚ ਲੱਦ ਲਏ, ਇਹ ਤਿੰਨ ਸਰੀਰ ਮਹਾਂਪੁਰਖਾਂ ਦੇ ਸਮੇਤ ਮਾਸਟਰ ਅਜੀਤ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਹੋਰਾਂ ਨੂੰ ਸਹਿਕਦਿਆਂ ਹੋਇਆਂ ਨੂੰ ਵੀ ਉਹ 11 ਸਰੀਰਾਂ ਦੇ ਨਾਲ ਹੀ ਸੁੱਟ ਲਿਆ ਟਰੱਕ ਦੇ ਵਿੱਚ। ਤੇ ਜਦੋਂ ਸਾਧ ਸੰਗਤ ਜੀ ਉਸ ਸ਼ਹਿਰ ਦੇ ਵਿੱਚੋਂ
ਤੇ ਟਰੱਕ ਗੁਜ਼ਰਨ ਲੱਗਿਆ ਸੰਗਤਾਂ ਵਿੱਚ ਹਾਹਾਕਾਰ ਮੱਚੀ ਹੋਈ ਸੀ। ਕੋਠਿਆਂ ਤੇ ਚੜ੍ਹ ਕਰਕੇ ਗੁਰੂ ਕੀਆਂ ਸੰਗਤਾਂ ਦਰਸ਼ਨ ਕਰਦੀਆਂ, ਪਤਾ ਨਹੀਂ ਲੱਗਦਾ ਵੀ ਸਾਕਾ ਵਰਤਿਆ ਕੀ ਹੋਇਆ ਕੀ ਹੈ। ਜਦੋਂ ਕੋਠਿਆਂ ਤੇ ਖੜੀਆਂ ਸੰਗਤਾਂ ਨੇ ਵੇਖਿਆ ਵੀ ਇਹ ਸਰੀਰ ਦੇ ਜਿਹੜੇ 11 ਲਾਸ਼ਾਂ ਨੂੰ ਲੈ ਕੇ ਜਾ ਰਹੇ ਨੇ, 3 ਸਰੀਰ ਹਿੱਲ ਜੁਲ ਕਰਦੇ ਨੇ। ਸੰਗਤਾਂ ਫਿਰ ਟਰੱਕਾਂ ਦੇ ਅੱਗੇ ਜਿਹੜੀਆਂ ਲੰਬੀਆਂ ਪੈ ਗਈਆਂ, ਇਹਨਾਂ 3 ਸਰੀਰਾਂ ਨੂੰ ਮਹਾਂਪੁਰਖਾਂ ਦੇ ਸਮੇਤ ਟਰੱਕ ਦੇ ਵਿੱਚ ਸੰਗਤਾਂ ਨੇ ਉਤਾਰਿਆ। ਫਿਰ ਕੋਈ ਇਲਾਜ ਕਰਨ ਵਾਸਤੇ ਲੈ ਕੇ ਨਹੀਂ ਤੁਰਦਾ ਸੀ, ਸੰਗਤਾਂ ਦਾ ਪ੍ਰਭਾਵ ਵੇਖ ਕਰਕੇ ਹਸਪਤਾਲ ਵਿੱਚ 3 ਸਰੀਰ ਮਹਾਂਪੁਰਖਾਂ ਦੇ ਸਮੇਤ ਦਾਖਲ ਕਰਵਾਏ ਗਏ। ਉੱਥੇ ਜਦੋਂ ਇਲਾਜ ਚੱਲਣ ਲੱਗਿਆ, ਸਰੀਰਾਂ ਦੇ ਅੰਦਰ ਗੋਲੀਆਂ ਲੱਗੀਆਂ, ਗੋਲੀਆਂ ਕੱਢੀਆਂ ਗਈਆਂ ਇਹਨਾਂ ਮਹਾਂਪੁਰਖਾਂ ਦੇ, ਹਾਲੇ ਵੀ 1 ਗੋਲੀ ਸਰੀਰ ਦੇ ਵਿੱਚ ਹੈ। ਸਾਡੇ ਸਰੀਰ ਵਿੱਚ ਕੋਈ ਕੰਡਾ ਹੀ ਲੱਗ ਜਾਵੇ, ਕੋਈ ਫੋੜਾ ਫੇਸੀ ਅੰਦਰੋਂ ਨਿਕਲ ਆਵੇ ਤੇ ਬੰਦੇ ਦੀ ਜਾਨ ਨਿਕਲ ਜਾਂਦੀ। ਇਹਨਾਂ ਦੇ ਸਰੀਰ ਵਿੱਚ ਅੱਜ ਵੀ ਮਹਾਂਪੁਰਖਾਂ ਦੀ 1 ਗੋਲੀ ਉਸੇ ਤਰ੍ਹਾਂ ਉਹ ਰੱਖੀ ਗਈ ਕਿ ਹੱਡੀ ਦੇ ਨਾਲ ਲੱਗਣ ਕਰਕੇ ਡਾਕਟਰਾਂ ਨੇ ਨਾ ਕੱਢੀ। ਤੇ ਉਸ ਵੇਲੇ ਜਦੋਂ ਇਹ ਮਹਾਂਪੁਰਖਾਂ ਦੇ ਸਰੀਰਾਂ ਨੂੰ ਹਸਪਤਾਲ ਲਿਜਾਇਆ ਗਿਆ, ਸੰਗਤਾਂ ਨੇ ਉੱਥੇ ਬਹੀਰਾਂ ਘੱਟ ਦਿੱਤੀਆਂ, ਪਰੰਤੂ ਉਸ ਵੇਲੇ ਬੇੜੀ ਦਾ ਹੀ ਪ੍ਰਬੰਧ ਹੁੰਦਾ ਸੀ। ਕੋਈ ਪੁਲ ਨਹੀਂ ਬਣੇ ਸਨ, ਬੇੜੀ ਬੰਦ ਕਰ ਦਿੱਤੀ ਜ਼ਾਲਮਾਂ ਨੇ, ਕੋਈ ਪੌਂਟਾ ਸਾਹਿਬ ਤੋਂ ਅੰਦਰੋਂ ਬਾਹਰ ਨਾ ਜਾਵੇ, ਬਾਹਰੋਂ ਕੋਈ ਅੰਦਰ ਨਾ ਆਵੇ। ਟੈਲੀਫੋਨਾਂ ਦੀਆਂ ਐਕਸਚੇਂਜਾਂ ਦੇ ਕਨੈਕਸ਼ਨ ਕੱਟ ਦਿੱਤੇ, ਵਾਇਰਲੈਸਾਂ ਬੰਦ ਕਰ ਦਿੱਤੀਆਂ, ਖ਼ਬਰ ਨਾ ਕਿਤੇ ਬਾਹਰ ਨਿਕਲ ਜਾਵੇ। ਉਹ 11 ਸਿੰਘਾਂ ਦੇ ਸਰੀਰਾਂ ਨੂੰ ਟਰੱਕ ਵਿੱਚ ਲੱਦ ਕਰਕੇ ਜੰਗਲ ਵਿੱਚ ਲੈ ਗਏ। ਉੱਥੇ ਲੱਕੜਾਂ ਰੱਖ ਕਰਕੇ ਇੱਕੋ ਚਿਖਾ ਤੇ ਉਹਨਾਂ 11 ਸਿੰਘਾਂ ਦਾ ਸੰਸਕਾਰ ਕਰ ਦਿੱਤਾ। ਨਾਲ ਹੀ ਗੁਰੂ ਸਾਹਿਬ ਦੇ ਚੰਡੋਏ, ਰੁਮਾਲੇ, ਦਰੀਆਂ, ਗਲੀਚੇ ਜਿਨ੍ਹਾਂ ਤੇ ਖੂਨ ਦੇ ਨਿਸ਼ਾਨ ਸੀ, ਇਹ ਸਾਰੇ ਉੱਥੇ ਨਾਲ ਹੀ ਸਿੰਘਾਂ ਦੀ ਚਿਖਾ ਦੇ ਉੱਤੇ ਅਗਨ ਭੇਟ ਕਰ ਦਿੱਤੇ। ਫਿਰ ਧਰਤੀ ਦੀ ਮਿੱਟੀ ਪੁੱਟ ਕੇ ਉੱਥੇ ਨਵੀਂ ਮਿੱਟੀ ਪਾ ਦਿੱਤੀ ਵੀ ਨਾਮੋ ਨਿਸ਼ਾਨ ਮਿੱਟ ਜਾਵੇ। ਪਰੰਤੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਥਾਨਾਂ ਤੇ ਕੀਤੇ ਹੋਏ ਕੁਕਰਮ ਕਿਵੇਂ ਮਿੱਟ ਸਕਦੇ ਨੇ? ਜਿਵੇਂ ਸਾਕਾ ਨਨਕਾਣਾ ਸਾਹਿਬ ਦਾ ਸਾਕਾ ਵੀ ਇਸੇ ਤਰ੍ਹਾਂ ਹੀ ਵਰਤਿਆ ਸੀ। ਅੱਜ ਗੁਰੂ ਕੀਆਂ ਸੰਗਤਾਂ ਹੁਣ ਬਹੀਰਾਂ ਘੱਤ ਕੇ ਜਦੋਂ ਪੌਂਟਾ ਸਾਹਿਬ ਨੂੰ ਚੱਲੀਆਂ, ਮਹਾਂਪੁਰਖਾਂ ਦਾ ਹਾਲ ਚਾਲ ਪੁੱਛਣ ਦੇ ਵਾਸਤੇ ਹਸਪਤਾਲ ਵਿੱਚ ਜਾ ਕੇ ਉੱਥੇ ਅਰਦਾਸਾਂ ਕਰਨ ਲੱਗੀਆਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਪਣੇ ਸਿੰਘਾਂ ਦੇ ਜਥੇ ਨੂੰ ਨਾਲ ਲੈ ਕਰਕੇ ਜਦੋਂ ਇਹ ਸਾਕੇ ਦਾ ਪਤਾ ਲੱਗਿਆ ਮਹਾਂਪੁਰਖਾਂ ਕੋਲ ਹਸਪੀਟਲ ਵਿੱਚ ਗਏ। ਇਨ੍ਹਾਂ ਸਿੰਘਾਂ ਦੇ ਚਰਨਾਂ ਵੱਲ ਖੜ ਕਰਕੇ ਨੇਤਰਾਂ ਚੋਂ ਬਰਾਗ ਦੇ ਅੰਸੂ ਕੇਰੇ ਤੇ ਨਾਲ ਅਰਦਾਸ ਕੀਤੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ। 2 ਸ੍ਰੀ ਅਖੰਡ ਪਾਠ ਸਾਹਿਬ ਫਿਰ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਸ ਪਾਵਨ ਪਵਿੱਤਰ ਸਥਾਨ ਤੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਸ ਵੇਲੇ ਸੰਤ ਬਾਬਾ ਚੰਨਣ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫਤਿਹ ਸਿੰਘ ਜੀ, ਇਹ ਰੂਹਾਂ ਉੱਥੇ ਪਹੁੰਚੀਆਂ। ਮੁੱਖ ਮੰਤਰੀ ਨਾਲ ਉੱਥੇ ਜਾ ਕੇ ਰਾਬਤਾ ਕੀਤਾ, ਫਿਰ ਅੱਗੇ ਸਾਧ ਸੰਗਤ ਦੀ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ ਤੇ 6 ਮਤੇ ਫਿਰ ਸੰਗਤਾਂ ਨੇ ਭੇਜੇ ਸੀ ਲਿਖ ਕਰਕੇ। ਲਾਲ ਬਹਾਦਰ ਸ਼ਾਸਤਰੀ ਜੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਦੇਸ਼ ਦੇ, ਉਨ੍ਹਾਂ ਨੇ 6 ਮਤਿਆਂ ਨੂੰ ਪ੍ਰਵਾਨਗੀ ਦੇ ਦਿੱਤੀ। ਜਿਹੜੇ ਸਿੰਘਾਂ ਦੇ ਉੱਤੇ ਮਹਾਨਤਾ ਨੇ ਪੁਲਿਸ ਨੂੰ ਕਹਿ ਕੇ ਝੂਠੇ ਮੁਕੱਦਮੇ ਦਰਜ ਕਰਵਾਏ ਸੀ, ਉਹ ਸਾਰੇ ਖਾਰਜ ਕੀਤੇ। ਫਿਰ ਸੰਗਤਾਂ ਨੂੰ ਉੱਥੇ ਨਾਲ ਲੈ ਕੇ ਮਹਾਂਪੁਰਖਾਂ ਨੇ 21 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ। ਫਿਰ ਇਹ ਜਿਹੜੀਆਂ ਚਾਬੀਆਂ ਸੀ ਸਾਧ ਸੰਗਤ ਜੀ, ਸੰਤ ਬਾਬਾ ਹਰਭਜਨ ਸਿੰਘ ਜੀ ਹੋਣੀ ਮਹਾਂਪੁਰਖ ਮੌਜੂਦਾ ਮੁਖੀ ਸੀ ਉਸ ਵੇਲੇ, ਤੇ ਨਾਲ ਸ਼੍ਰੀਮਾਨ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਜ਼ਖਮੀ ਰੂਪ ਦੇ ਵਿੱਚ ਸਨ, ਵਿਦਿਆਰਥੀ ਰੂਪ ਦੇ ਵਿੱਚ ਸਨ। ਇਨ੍ਹਾਂ ਮਹਾਂਪੁਰਖਾਂ ਨੇ ਇਹ ਚਾਬੀਆਂ ਉਹ 21 ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀਆਂ। ਖਾਲਸਾ ਪੰਥ ਦੇ ਅਧੀਨ ਜਿਹੜਾ ਉਹ ਪਾਵਨ ਪਵਿੱਤਰ ਸਥਾਨ ਆਇਆ, ਸਿੰਘਾਂ ਨੇ ਸਾਧ ਸੰਗਤ ਜੀ ਗੁਰ ਸਥਾਨਾਂ ਦੇ ਵਾਸਤੇ ਖੂਨ ਡੋਲੇ ਨੇ, ਗੁਰਦੁਆਰਿਆਂ ਦੇ ਵਾਸਤੇ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਅੱਜ ਅਸੀਂ ਅਰਦਾਸਾਂ ਵਿੱਚ ਉਨ੍ਹਾਂ ਦਾ ਨਾਮ ਲੈਂਦੇ ਹਾਂ। ਉਹ ਜਿਹੜਾ ਐਸਾ ਖੂਨੀ ਸਾਕਾ ਵਰਤਿਆ, ਉਹ ਸਾਧ ਸੰਗਤ ਦੀ ਸੰਗਤਾਂ ਅੱਜ ਬੜੀ ਸ਼ਰਧਾ ਵਿੱਚ ਭਿੱਜ ਕੇ ਬੜੇ ਵੈਰਾਗ ਵਿੱਚ ਉਹ ਮਨਾ ਰਹੀਆਂ ਨੇ।
सतगुरु पातशाह महाराज साहिब जी कृपा करन उन्हां शहीदां दे पाए हुए पूरनियां ते चलण दा सानू बल बख्शिश करन, क्योंकि शहीद कौम दा सरमाया होया कर दे जो भी कोई साडे कोल अज प्राप्त है ये शहीदां दी बदौलत है। जे साडी कौम दे अंदर शहीद ना हुंदे अज ये साडी कौम खत्म हो जांदी। शहीदां दी कौम सतगुरु गुरु अर्जन देव साहिब महाराज ने तत्तियां तवियां ते चौंकड़े ला करके शहादतां दा जाम पी के शहीदां दे सरताज होण दा माण हासिल कीता। गुरु तेग बहादुर साहिब जी ने अपना रकत पा करके उस सिखी दे बूटे विच लहराउण ला दिता। कलगियां बारे साडे पिता सतगुरु ने ते सरबंसी प्रवान कर दिता। असी उस गुरु दे पुत्र हां, गुरु दे बच्चे हां। साध संगत जी गुरु कलगी धर पातशाह महाराज जी दे दरसाए मार्ग ते चल के खंडे बाटे दा अमृत पान करके गुरु कलगी धर जी दे पुत्र तिया बनी है। उन्हां पौंटा साहिब जी दे समूह शहीद सिंघां नूं कोट कोट प्रणाम है। आओ हुण साध संगत जो अमृत वेले सचखंड श्री हरिमंदर साहिब जी तो पावन श्री मुख वाक सतगुरु जी ने सानू बख्शिश कीता प्यार सत्कार दे नाल गुरबाणी दी विचार

ਕੋਈ ਤਰਾਸ ਜਿਹੜਾ ਡਰ ਪਿਆ ਹੋਇਆ, ਡਰ ਹੋਣਾ ਵੀ ਚਾਹੀਦਾ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਨੂੰ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਬਚਨ ਬਖਸ਼ੇ ਨੇ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹੜੇ ਮਾਰਗ ਰਸਤੇ ਤੇ ਜਮਾ ਨੇ ਲੈ ਕੇ ਤੁਰਨਾ ਜਿੰਦ ਨਿਵਾਣੀ ਨੂੰ ਕੱਢ ਕਰਕੇ, ਉਹਦੇ ਤਾਂ ਕੋ ਵੀ ਨੀ ਗਿਣੇ ਜਾਂਦੇ। ਨਾਸਤਕ ਬੰਦਾ ਤੇ ਇੰਨਾ ਹੀ ਕਹਿ ਕੇ ਪੱਲਾ ਛੁੜਾ ਲੈਂਦਾ, ਅੱਗਾ ਕਿਹਨੇ ਵੇਖਿਆ ਹੈ। ਗੁਰਬਾਣੀ ਪੜਾਂਗੇ ਸਾਰੀ ਸੂਝ ਆਵੇਗੀ। ਜਮਾਂ ਦਾ ਤਰਾਸ ਜਿਹੜਾ ਡਰ ਹੈ ਤੇ ਉਹ ਬਹੁਤ ਸਾਧ ਸੰਗਤ ਹਿਰਦੇ ਦੇ ਅੰਦਰ ਸਾਡੇ ਵਸਿਆ ਹੋਇਆ, ਕਿਉਂਕਿ ਹਰ ਕਿਸੇ ਬੰਦੇ ਨੂੰ ਆਪਣੇ ਕਰਮਾਂ ਬਾਰੇ ਜ਼ਰੂਰ ਪਤਾ ਹੁੰਦਾ। ਇਹ ਵੱਖਰੀ ਗੱਲ ਕੋਈ ਕਹੀ ਜਾਵੇ ਜੀ ਮੈਨੂੰ ਪਤਾ ਨਹੀਂ ਆਹ ਕਰਮ ਕਦੋਂ ਹੋਇਆ ਕਿਵੇਂ ਹੋਇਆ। ਜੋ ਵੀ ਬੰਦੇ ਨੇ ਕੰਮ ਕੀਤਾ ਉਹਨੂੰ ਆਪਣੇ ਕਰਮਾਂ ਦਾ ਜ਼ਰੂਰ ਪਤਾ ਹੋਇਆ ਕਰਦਾ। ਉਹ ਕੀਤੇ ਹੋਏ ਜਿਹੜੇ ਕਰਮ ਬੰਦੇ ਨੂੰ ਪਤਾ ਵੀ ਮਾੜੀ ਕਰਮ ਕੀਤੇ ਨੇ ਜ਼ਿੰਦਗੀ ਵਿੱਚ, ਦੇਵ ਗਣਨੀ ਆਉਣਗੇ, ਜਮਾਂ ਨਹੀਂ ਲੈ ਕੇ ਜਾਣਾ ਮੈਨੂੰ। ਉਹ ਜਮਾਂ ਦਾ ਜਿਹੜਾ ਤਰਾਸ ਡਰ ਹੈ ਔਰ ਹਿਰਦੇ ਦੇ ਅੰਦਰ

ਆਪਣੇ ਸਵਾਸਾਂ ਤੱਕ ਅੰਮ੍ਰਿਤ ਵੇਲੇ ਤੋਂ ਲੈ ਕੇ ਸੌਣ ਦੇ ਵੇਲੇ ਤੱਕ ਜਿੰਨਾ ਵੀ ਸਮਾਂ ਹੈ ਉਹ ਬੰਦਾ ਪਾਪ ਹੀ ਕਰੀ ਜਾਂਦਾ। ਮਹਾਰਾਜ ਇੰਨੇ ਪਾਪ ਜ਼ਿੰਦਗੀ ਵਿੱਚ ਕੀਤੇ ਨੇ, ਕਰਤ ਪਾਪ ਆਵਹਾਰਾ, ਮੈਂ ਹੁਣ ਥੱਕ ਗਿਆ, ਮੇਰੇ ਹੱਥ ਖੜੇ ਹੋ

ਇਹ ਬਿਸਰਤ ਨਾਹਿਨ ਕਦੇ ਭੁੱਲਦਾ ਨਹੀਂ। ਬੰਦਾ ਸੋਚਦਾ ਵੀ ਹਵਾ ਜੀ ਸਰੀਰ ਚੋਂ ਨਿਕਲ ਗਈ ਬੰਦਾ ਮਰ ਗਿਆ, ਨਹੀਂ ਭਾਈ, ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ। ਕੱਲੇ ਕੱਲੇ ਸਰੀਰ ਵਿਚੋਂ ਜਦੋਂ ਇਹ ਜਿੰਦ ਨੂੰ ਖਿੱਚਿਆ ਜਾਂਦਾ ਤੇ ਕਿੰਨਾ ਦੁੱਖ ਲੱਗਦਾ। ਧਾਰਮਿਕ ਗ੍ਰੰਥਾਂ ਵਿਚ ਲਿਖਿਆ ਵੀ ਜਿਵੇਂ 10,000 ਬਿੱਛੂ ਇਕੱਠਾ ਡੰਗ ਮਾਰੇ ਇਉਂ ਸਰੀਰ ਜੜ ਹੋ ਜਾਂਦਾ ਜਦੋਂ ਜੀਵ ਕਲਾ ਨਿਕਲਦੀ ਹੈ। ਜਾਂ ਲੋਹੇ ਦੀ ਤਾਰ ਕੰਡਿਆਂ ਵਾਲੀ ਜਿਹੜੀ ਮੂੰਹ ਥਾਈ ਪਾ ਕੇ ਗੁਦਾ ਥਾਈ ਖਿੱਚ ਦਿੱਤੀ ਜਾਵੇ, ਆਂਦਰਾਂ ਇਕੱਠੀਆਂ ਹੁੰਦੀਆਂ ਨਾੜਾਂ ਖਿੱਚੀਆਂ ਜਾਂਦੀਆਂ, ਇੰਨਾ ਦੁੱਖ ਮੌਤ ਦਾ ਲੱਗਦਾ ਆਮ ਬੰਦੇ ਨੂੰ। ਤਾਂ ਦੁਨੀਆਂ ਮੌਤ ਦੇ ਕੋਲੋਂ ਡਰਦੀ ਜਦੋਂ ਕਿਤੇ ਬਜ਼ੁਰਗ ਜਾਂਦੇ ਕਿਵੇਂ ਘੰਡ ਬੋਲਦੇ ਨੇ ਉਹਨਾਂ ਦੇ, ਕਿਸ ਤਰ੍ਹਾਂ ਦੀਆਂ ਚੀਕਾਂ ਪੈਂਦੀਆਂ ਨੇ। ਇਹ ਜਿੰਦ ਨਿਕਲਣੀ ਸੌਖੀ ਗੱਲ ਨਹੀਂ ਹੈ। ਉਹ ਜਿਹੜਾ ਐਸਾ ਅੰਤਲੇ ਸਮੇਂ ਦਾ ਡਰ ਹੈ ਮੌਤ ਦਾ, ਉਹ ਬੰਦੇ ਨੂੰ ਕਦੇ ਵੀ ਨਹੀਂ ਭੁੱਲਦਾ। ਬੰਦਾ ਪੁੰਨ ਕਰਦਾ, ਦਾਨ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਅਭਿਆਸ ਕਰਦਾ ਵੀ ਅੰਤਲਾ ਸਮਾਂ ਮੇਰਾ ਪਰਮਾਤਮਾ ਦੀ ਯਾਦ ਵਿੱਚ ਸੌਖੇ ਦਾ ਨਿਕਲ ਜਾਵੇ। ਜਿੱਥੇ ਵਾਸ਼ਨਾ ਚਲੀ ਗਈ ਅੰਤਲੇ ਸਮੇਂ ਉਹੋ ਜੀ ਜੋਨੀ ਮਿਲ ਜਾਣੀ ਹੈ। ਐਸਾ ਸਾਡੇ ਹਿਰਦਿਆਂ ਵਿੱਚ ਜਿਹੜਾ ਭੈ ਮਰਵੇ ਕੋ ਮੌਤ

0: ਚਿੰਤਾ ਸੰਬੰਧੇ ਨੂੰ ਵੱਢ ਵੱਢ ਕੇ ਖਾਂਦੀ ਹੈ। ਹਾਏ ਕਿਤੇ ਮੌਤ ਨਾ ਆ ਜਾਵੇ, ਕਿਤੇ ਐਕਸੀਡੈਂਟ ਨਾ ਹੋ ਜਾਵੇ, ਇੱਥੇ ਅੰਤਲਾ ਸਵਾਸ ਨਾ ਨਿਕਲ ਜਾਵੇ। ਮੌਤ ਤੋਂ ਇੰਨਾ ਡਰਦਾ ਵੀ ਇਹਦਾ ਸਰੀਰ ਚਿੰਤਾ ਨੇ ਵੱਢ ਵੱਢ ਕੇ ਖਾਧਾ ਹੋਇਆ, ਮੌਤ ਦੀ ਇੰਨੀ ਚਿੰਤਾ ਕਰਦਾ ਹੈ।
1: ਯੇ ਉਪਾਵ ਮੁਕਤ ਕੇ ਕਾਰਨ,
0: ਫਿਰ ਮੈਂ ਮੁਕਤ ਹੋ ਜਾਵਾਂ, ਬੰਧਨਾਂ ਤੋਂ ਰਹਿਤ ਹੋ ਜਾਵਾਂ। ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ, ਛੇ ਤਰ੍ਹਾਂ ਦੇ ਮੇਰੇ ਬੰਧਨ ਕੱਟੇ ਜਾਣ। ਉਹ ਬੰਧਨਾਂ ਤੋਂ ਰਹਿਤ ਹੋਣ ਵਾਸਤੇ, ਮੁਕਤੀ ਦੀ ਪ੍ਰਾਪਤੀ ਦੇ ਵਾਸਤੇ ਅਨੇਕਾਂ ਉਪਾਵ ਕੀਤੇ ਬੰਦੇ ਨੇ। ਕਦੇ ਪੁੰਨੀ ਬਣ ਗਿਆ, ਕਦੇ ਦਾਨੀ ਬਣ ਗਿਆ, ਕਦੇ ਜਾਪੀਆ ਬਣ ਗਿਆ, ਕਦੇ ਤਪੀਆ ਬਣ ਗਿਆ, ਕਦੇ ਕੁਝ ਕਰਦਾ, ਕਦੇ ਤੀਰਥ ਯਾਤਰਾ ਕਰਦਾ ਵੀ ਮੈਨੂੰ ਮੁਕਤੀ ਮਿਲ ਜਾਵੇ। ਇਹ ਅਨੇਕਾਂ ਹੀ ਉਪਾਵ ਜਿਹੜੇ ਯਤਨ ਢੰਗ ਤਰੀਕੇ ਹਨ ਮੁਕਤੀ ਦੇ ਵਾਸਤੇ ਕੀਤੇ ਹਨ।
1: ਮਹਿ ਦਿਸ ਕਉ ਉਠ ਧਾਇਆ,
0: ਜਦੋਂ ਕਿਤੇ ਗੱਲ ਨਾ ਬਣੀ ਤੇ ਫਿਰ ਬੰਦਾ ਦਸੋ ਦਿਸ਼ਾ ਦੇ ਵੱਲ ਨੂੰ ਉੱਠ ਕਰਕੇ ਧਾਇਆ ਦੌੜ ਪੈਂਦਾ। ਚਾਰ ਦਿਸ਼ਾਵਾਂ ਉੱਤਰ ਦੱਖਣ ਪੂਰਬ ਤੇ ਪੱਛਮ, ਚਾਰ ਇਹਨਾਂ ਦੀਆਂ ਕੋਨਾ ਨੁਕਰਾਂ ਹਨ ਤੇ ਨੌਵਾਂ ਪਤਾਲ ਤੇ ਦਸਵਾਂ ਅਸਮਾਨ ਆਕਾਸ਼ ਹੈ। ਦਸੋ ਦਿਸ਼ਾ ਦੇ ਵੱਲ ਨੂੰ ਧਾਇਆ ਦੌੜ ਪੈਂਦਾ ਵੀ ਸ਼ਾਇਦ ਇਸੇ ਤਰ੍ਹਾਂ ਹੀ ਮੁਕਤੀ ਮਿਲ ਜਾਵੇਗੀ।
1: ਘਟ ਹੀ ਭੀਤਰ ਬਸੈ ਨਿਰੰਜਨ,
0: ਪਰੰਤੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੱਖਿਆ ਦਿੰਦੇ ਨੇ, ਕਹਿੰਦੇ ਉਹ ਜਿਹੜਾ ਨਿਰੰਜਨ ਸ਼ੁੱਧ ਸਰੂਪ ਮਾਇਆ ਦੀ ਕਾਲਕ ਤੋਂ ਰਹਿਤ ਨਿਰਮਲ ਉਜਲੇ ਸਰੂਪ ਵਾਲਾ ਪਰਮਾਤਮਾ, ਉਹ ਤਾਂ ਤੇਰੇ ਘਟ ਹਿਰਦੇ ਦੇ

ਗੁਣ ਪਰਉਪਕਾਰ ਹੋਇਆ ਇਹਦੇ ਕੋਲੋਂ। ਨਾ ਕੋਈ ਚੰਗਾ ਗੁਣ ਹੈ ਕਿਉਂਕਿ ਜਿਹੜੇ ਦੈਵੀ ਗੁਣ ਸਤ ਸੰਤੋਖ ਧੀਰਜ ਧਰਮ ਵਿਚਾਰ ਕਰਨਾ ਮੁਦਤਾ ਪੇਖਿਆ ਮੈਤਰਤਾ ਇਹ ਦੈਵੀ ਗੁਣ ਹਨ ਤੇ ਕੋਈ ਵੀ ਗੁਣ ਨਹੀਂ ਹੈ ਜੀਵ ਦੇ ਕੋਲ। ਨਾ ਹੀ ਨਕਾਸ਼ ਜਪ ਤਪ ਜਪ ਹੁੰਦਾ ਜਿਹੜਾ ਬੋਲ ਕਰਕੇ ਜਵਾਨ ਦੇ ਨਾਲ ਜਾਪ ਕਰਨਾ ਇਹ ਕੋਈ ਜਾਪ ਵੀ ਨਹੀਂ ਕਰ ਸਕਿਆ ਬੰਦਾ। ਤਪ ਹੁੰਦਾ ਸਰੀਰ ਨੂੰ ਤਪਾਉਣਾ ਸਰੀਰ ਨੂੰ ਦੁੱਖ ਦੇ ਕੇ ਪਰਮਾਤਮਾ ਨੂੰ ਯਾਦ ਕਰਨਾ। ਕੋਈ ਧੂਣੀਆਂ ਤੌਂਦਾ ਕੋਈ ਜਲ ਧਾਰੇ ਕਰਦਾ ਕੋਈ ਪੁੱਠੇ ਲਟਕਦਾ ਕੋਈ ਚੱਲਦੇ ਨਦੀਆਂ ਨਹਿਰਾਂ ਦੇ ਪਾਣੀ ਵਿਚ ਖੜ ਕੇ ਪਰਮਾਤਮਾ ਨੂੰ ਯਾਦ ਕਰਦਾ। ਨਾ ਤਾਂ ਕੋਈ ਇਹੋ ਜਿਹੇ ਜਾਪ ਹੋਏ

ਨਹੀਂ ਚੱਲਦਾ ਤੇ ਬੰਦਾ ਹਾਰ ਜਾਂਦਾ। ਜਦੋਂ ਹੱਥ ਖੜੇ ਹੋ ਜਾਂਦੇ ਨੇ ਫਿਰ ਕਹਿੰਦਾ ਮਹਾਰਾਜ ਮੈਂ ਤੁਹਾਡੀ ਸ਼ਰਨ ਆ ਕੇ ਪੈ ਗਿਆ। ਤੇ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਨਕ ਹਾਰ ਪਰਿਓ ਸ਼ਰਨਾਗਤ। ਜਾਪ ਤਪ ਕਰਕੇ ਬੜੇ ਤੀਰਥ ਯਾਤਰਾ ਰਟਨ ਕਰ ਕਰਕੇ ਬੜੇ ਸਾਧਨ ਕਰ ਕਰਕੇ ਮੈਂ ਹਾਰ ਗਿਆ, ਹੁਣ ਤੁਹਾਡੀ ਸ਼ਰਨ।

ਮਨ ਹੈ ਜਿਹੜਾ ਮੌਤ ਦੇ ਡਰ ਤੋਂ ਰਹਿਤ ਕਰਨ ਵਾਲਾ ਉਹ ਦੀਜਾ ਦੇ ਦੇਣਾ ਕਰੋ। ਉਹ ਦਾਨ ਕਿਹੜਾ ਹੈ? ਸਾਧ ਸੰਗ ਤੋਂ ਪਰਮਾਤਮਾ ਦੇ ਨਾਮ ਦਾ ਦਾਨ ਹੈ। ਜਦੋਂ ਕੋਈ ਨਾਮ ਜਪੇਗਾ, ਨਾਮ ਜਪਣ ਵਾਲਾ ਤੇ ਮੌਤ ਨੂੰ ਮਖੌਲਾ ਕਰਦਾ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਜਿਹੜੇ ਲੋਕ ਸਾਧ ਸੰਗਤ ਮੌਤ ਤੋਂ ਡਰਦੇ, ਆਪ ਹੀ ਕਬਰਾਂ ਪੁੱਟ ਕੇ ਕਬਰਾਂ ਵਿਚ ਪੈ ਗਏ ਸੀ, ਤੇ ਜਦੋਂ ਰਗਾਂ ਦੇ ਵਿਚ ਉਨ੍ਹਾਂ ਦੇ ਅੰਮ੍ਰਿਤ ਨਿਕਲ ਗਿਆ ਗੁਰੂ ਕਲੰਗੀਧਰ ਪਾਤਸ਼ਾਹ ਦਾ, ਤੇ ਮੌਤ ਨੂੰ ਆਵਾਜ਼ਾਂ ਮਾਰਨ ਲੱਗ ਪਏ ਸਨ। ਸਵਾ ਸਵਾ ਲੱਖ ਦੇ ਨਾਲ ਲੜਾ ਦਿੱਤਾ ਗੁਰੂ ਕਲੰਗੀਧਰ ਪਾਤਸ਼ਾਹ ਨੇ ਆਪਣਾ ਪਿਆਰਾ ਸਿੰਘ। ਇਹ ਸ਼ਕਤੀਆਂ ਕਾਹਦੀਆਂ? ਨਾਮ ਅੰਮ੍ਰਿਤ ਦੀਆਂ ਨੇ। ਐਸੇ ਨਾਮ ਦੀ ਦਾਤ ਸਾਨੂੰ ਦੇਣੀ ਕਰੋ ਜਿਸ ਦੇ ਸਦਕਾ ਅਸੀਂ ਅਭੈਤਾ ਪਦਵੀ ਦੇ ਉਸ ਨੂੰ ਪ੍ਰਾਪਤ ਹੋ ਜਾਈਏ। ਹਰ ਤਰ੍ਹਾਂ ਦਾ ਜਿਹੜਾ ਡਰ ਸਾਡਾ ਉਹ ਖਤਮ ਹੋ ਜਾਵੇ। ਆਓ ਸਾਧ ਸੰਗਤ ਜੀ, ਹੁਣ ਜੋ ਲੜੀ ਵਾਰ ਗੁਰਬਾਣੀ ਦੀ ਕਥਾ ਪਾਵਨ ਪਵਿੱਤਰ ਸਥਾਨਾਂ ਤੇ ਚੱਲ ਰਹੀ ਹੈ, ਇੱਕ ਸ਼ਬਦ ਰਲ ਮਿਲ

0: ਪਾਤਸ਼ਾਹ ਮਹਾਰਾਜ ਕਹਿੰਦੇ ਸੇਖ ਬ੍ਰਹਮ ਜੀ ਇਹ ਜਿਹੜੀ ਮਹਿਲ ਇਸਤਰੀ ਹੈ ਇਹ ਕੁਚੱਜੀ ਖੋਟੇ ਚੱਜ ਵਾਲੀ ਚੰਗਾ ਚੱਜ ਕੋਈ ਢੰਗ ਤਰੀਕਾ ਨਹੀਂ ਹੈ ਇਸ ਜੀਵ ਰੂਪ ਇਸਤਰੀ ਨੂੰ ਤੇ ਮੜਵੜੀ ਦਾ ਅਰਥ ਹੈ ਮੜੀਆਂ ਮਸਾਣਾ ਨੂੰ ਪੂਜਣ ਦੇ ਵਿੱਚ ਲੱਗੀ ਹੋਈ ਹੈ ਪਰਮਾਤਮਾ ਨੂੰ ਛੱਡ ਕਰਕੇ ਪੱਥਰਾਂ ਦੀ ਪੂਜਾ ਦੇ ਵਿੱਚ ਮੜੀਆਂ ਮਸਾਣਾ ਕੋਈ ਕਬਰਾਂ ਦੀ ਪੂਜਾ ਵਿੱਚ ਲੱਗੀ ਹੋਈ ਹੈ
1: ਕਾਲੀ ਮਨੋ ਕਸੁੱਧ
0: ਇਹ ਸਰੀਰ ਕਰਕੇ ਵੀ ਕਾਲੀ ਹੈ ਔਗਣ ਕਰਦੀ ਹੈ ਤੇ ਮਨੋ ਕਸੁੱਧ ਮਨੋ ਹਿਰਦੇ ਕਰਕੇ ਵੀ ਅਪਵਿੱਤਰ ਹੈ ਕਸੁੱਧ ਦਾ ਅਰਥ ਹੁੰਦਾ ਅਪਵਿੱਤਰ ਜਿਹੜੀ ਨਿਰਮਲ ਨਾ ਹੋਵੇ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਕੁਚੱਜੀ ਖੋਟੇ ਚੱਜ ਵਾਲੀ ਹੈ ਮੜਵੜੀ ਦਾ ਅਰਥ ਇਹ ਜਿਹੜੀ ਮੜੀ ਹੈ ਪੰਜਾਂ ਤੱਤਾਂ ਦੀ ਦੇਹੀ ਸਰੀਰ ਹੈ ਇਹਦੇ ਵਿੱਚ ਹੀ ਚਿੰਬੜੀ ਪਈ ਹੈ ਬੰਦੇ ਨੇ ਸਰੀਰ ਨੂੰ ਸਾਰਾ ਕੁਝ ਸਮਝਿਆ ਹੋਇਆ ਸਰੀਰਾਂ ਦੇ ਨਾਲ ਜੁੜਿਆ ਪਿਆ ਹੈ ਤੇ ਕਾਲੀ ਮਨੋ ਕਸੁੱਧ ਐਸੇ ਔਗਣ ਹੋਣ ਕਰਕੇ ਤੇ ਅੰਦਰੋਂ ਤੇ ਬਾਹਰੋਂ ਇਹ ਜੀਵ ਰੂਪ ਇਸਤਰੀ ਜਿਹੜੀ ਹੈ ਕਾਲੀ ਹੈ ਪਾਪਾਂ ਦੇ ਹੋਣ ਕਰਕੇ ਕਸੁੱਧ ਇਹ ਅਪਵਿੱਤਰ ਬਣੀ ਹੈ
1: ਜੇ ਗੁਣ ਹੋਵਨ ਤਾਂ ਫਿਰ ਰਵੈ
0: ਜੇਕਰ ਜੀਵ ਰੂਪ ਇਸਤਰੀ ਦੇ ਕੋਲ ਕੋਈ ਚੰਗੇ ਗੁਣ ਹੋਣ ਫਿਰ ਉਹ ਆਪਣੇ ਪਿਰ ਰਵੈ ਆਪਣੇ ਪਤੀ ਨੂੰ ਸਿਮਰ ਦੀ ਯਾਦ ਕਰਦੀ ਹੈ ਪਤੀ ਕੌਣ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇ ਜੇ ਜੀਵ ਰੂਪ ਇਸਤਰੀ ਦੇ ਕੋਲ ਚੰਗੇ ਗੁਣ ਸਤ ਸੰਤੋਖ ਧੀਰਜ ਧਰਮ ਵਿਚਾਰ ਕਰਣਾ ਮੁਦਤਾ ਪੇਖਿਆ ਤੇ ਮੈਤਰਤਾ ਇਹ ਗੁਣ ਹੋਣ ਤਾਂ ਸਾਧ ਸੰਗਤ ਜੀ ਫਿਰ ਇਹ ਆਪਣੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਪਤੀ ਨੂੰ ਰਵੈ ਉਚਾਰਨ ਕਰੇਗੀ ਯਾਦ ਕਰੇਗੀ ਚੰਗੇ ਗੁਣਾਂ ਤੋਂ ਬਿਨਾਂ ਬਿਨ ਗੁਣ ਕੀਤੇ ਭਗਤ ਨਾ ਹੋਏ ਨਾ ਭਗਤੀ ਹੁੰਦੀ ਨਾ ਪਰਮਾਤਮਾ ਨੂੰ ਸਿਮਰਿਆ ਜਾਂਦਾ ਇਸ ਲਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਜੀਵ ਰੂਪ ਜਿਹੜੀ ਇਹ ਇਸਤਰੀ ਪੈਦਾ ਕੀਤੀ ਹੈ ਇਹਦੇ ਅੰਦਰ ਜੇ ਗੁਣ ਹੋਣਗੇ ਤਾਂ ਫਿਰ ਇਹ ਪਰਮਾਤਮਾ ਨੂੰ ਰਵੈ ਉਚਾਰਨ ਕਰੇਗੀ
1: ਨਾਨਕ ਅਵਗੁਣ ਮੁੰਦ
0: ਇਹ ਮੁੰਦ ਜਿਹੜੀ ਜੀਵ ਰੂਪ ਇਸਤਰੀ ਇਹ ਅਵਗੁਣ ਕਹੀਏ ਔਗੁਣਾਂ ਨਾਲ ਭਰੀ ਹੋਈ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਬਖੀਲੀ ਇਹ ਔਗਣੇ ਦੇ ਵਿੱਚ ਸਮਾਏ ਹੋਏ ਨੇ ਕਿਵੇਂ ਪਰਮਾਤਮਾ ਨੂੰ

ਦੇ ਅੰਦਰ ਪੂਰੀ ਇੱਜ਼ਤ ਵਾਲੀ ਹੁੰਦੀ ਹੈ। ਜਿਵੇਂ ਸੱਚ ਦੇ ਨਾਲ ਜੁੜੀ ਹੋਈ ਸੱਚ ਬੋਲਣ ਵਾਲੀ ਨਰਮ ਸੁਭਾਅ ਵਾਲੀ ਇਸਤਰੀ ਪੂਰੇ ਪਰਿਵਾਰ ਦੇ ਅੰਦਰ ਮਾਣ ਹਾਸਲ ਕਰਦੀ ਹੈ, ਇਸੇ ਪ੍ਰਕਾਰ ਜੀਵ ਰੂਪ ਇਸਤਰੀ ਜਿਹਦੇ ਕੋਲ ਦੈਵੀ ਗੁਣ ਹਨ ਉਹ ਸਭ ਗੁਣਾਂ ਦੇ

0: ਸਾਰੇ ਗੁਰਸਿੱਖ ਨੂੰ ਗੁਰੂ ਦੇ ਸ਼ਬਦ ਉਪਦੇਸ਼ ਨਾਲ ਪਰਮਾਤਮਾ ਜੀ ਮਿਲਾ ਦਿੰਦੇ ਨੇ। ਪਰਮਾਤਮਾ ਸਿੱਧਾ ਵੀ ਮਿਲਾ ਸਕਦਾ, ਜਿਵੇਂ ਸੰਸਾਰੀ ਰਿਸ਼ਤੇ ਵਿਚੋਲਿਆਂ ਤੋਂ ਬਿਨਾਂ ਸਿਰੇ ਨਹੀਂ ਚੜਦੇ, ਇਸੇ ਤਰ੍ਹਾਂ ਬਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਗੁਰੂ ਸਾਹਿਬ ਵਿਚੋਲਗੀ ਕਰਦੇ ਨੇ, ਸਾਡੇ ਵਿਚ ਔਗਣੀ ਇੰਨੇ ਨੇ, ਕਿੱਥੇ ਸਿੱਧੇ ਮਿਲ ਜਾਵਾਂਗੇ ਪਰਮਾਤਮਾ ਨਾਲ। ਗੁਰੂ ਸਾਨੂੰ ਸੰਗਤ ਵਿਚ ਬੈਠਣ ਦੀ ਜਾਂਚ ਸਿਖਾਵੇਗਾ, ਗੁਰੂ ਉਪਦੇਸ਼ ਦੇਵੇਗਾ, ਗੁਰੂ ਕਮਾਈ ਕਰਵਾਵੇਗਾ ਨਾਮ ਦੀ, ਫਿਰ ਪਰਮਾਤਮਾ ਨਾਲ ਤੇਰੀ ਸੁਰਤ ਨੂੰ ਸਿੱਧਿਆਂ ਜੋੜ ਦੇਵੇਗਾ। ਗੁਰ ਸ਼ਬਦ ਮਿਲਾਇਆ ਉਹਨਾਂ ਦੇ ਉੱਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਨਾਲ ਪਰਮਾਤਮਾ ਜੀ ਮਿਲਾ ਦਿੰਦੇ, ਫਿਰ ਆਪਣੇ ਸਰੂਪ ਵਿਚ ਭੇਦ ਕਰ ਲੈਂਦੇ ਹਨ।
1: ਗੁਰ ਕੀ ਬਾਣੀ ਨਿਰਮਲੀ,
0: ਜਿਹੜੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਪਰਮਾਤਮਾ ਦੀ ਰੱਬੀ ਅਕਾਲੀ ਅਗੰਮੀ ਇਹ ਬਾਣੀ ਹੈ, ਇਹ ਨਿਰਮਲੀ ਉਜਲੀ ਹੈ। ਗੁਰਬਾਣੀ ਨੂੰ ਤੇ ਕੀ ਮੈਲ ਲੱਗਣੀ, ਜਿਹੜਾ ਕੋਈ ਪੜ੍ਹਦਾ ਹੈ ਮੈਲੇ ਮਨ ਵਾਲਾ, ਉਹਦੀਆਂ ਮੈਲਾਂ ਨੂੰ ਵੀ ਇਹ ਲਾਹ ਦਿੰਦੀ, ਨਿਰਮਲ ਕਰ ਦਿੰਦੀ ਗੁਰੂ ਦੀ ਜੋ ਬਾਣੀ ਹੈ।
1: ਹਰ ਰਸ ਪੀ ਆਇਆ,
0: ਜਿਹੜੇ ਗੁਰੂ ਦੀ ਨਿਰਮਲ ਬਾਣੀ ਪੜ੍ਹਦੇ ਨੇ, ਫਿਰ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਹਰੀ ਆਪਣੇ ਨਾਮ ਦਾ ਰਸ ਪਿਲਾ ਦਿੰਦਾ। ਬਾਣੀ ਪੜ੍ਹਦਿਆਂ ਰਸ ਆਉਂਦਾ, ਹਾਂ ਆਉਂਦਾ ਹੈ, ਜਿਵੇਂ ਜਿਵੇਂ ਬਾਣੀ ਪੜ੍ਹਦੇ ਜਾਵਾਂਗੇ ਉਹਨਾਂ ਰਸ ਬਣੀ ਜਾਣਾ। ਐਵੇਂ ਨੀ ਕੋਈ 21 ਪਾਠ, ਕੋਈ 51, ਕੋਈ 101 ਪਾਠ ਜਪਜੀ ਸਾਹਿਬ ਦੇ ਕਰਦੇ, ਕੋਈ ਸੁਖਮਨੀ ਸਾਹਿਬ ਦੇ 5-5, 15-15 ਪਾਠ ਗੁਰਸੇ ਕਰੀ ਜਾਂਦੇ ਨੇ। ਜਦੋਂ ਰਸ ਹੁੰਦਾ ਬਾਣੀ ਛੱਡਣ ਨੂੰ, ਫਿਰ ਮਨ ਨੀ ਕਰਦਾ। ਭਾਗ ਜਾਗੇ ਕੀ ਇਹ ਨਿਸ਼ਾਨੀ, ਪ੍ਰੇ ਲਾਗੇ ਸ੍ਰੀ ਗੁਰਬਾਣੀ, ਗੁਰੂ ਦੀ ਬਾਣੀ ਫਿਰ ਪਿਆਰੀ ਲੱਗਦੀ ਹੈ। ਗੁਰ ਕੀ ਬਾਣੀ ਨਿਰਮਲੀ ਉਜਲੀ, ਜਿਹੜੀ ਗੁਰੂ ਦੀ ਬਾਣੀ ਹੈ, ਜਦੋਂ ਕੋਈ ਪੜ੍ਹਦਾ ਹਰ ਰਸ ਪੀ ਆਇਆ, ਫਿਰ ਪਰਮਾਤਮਾ ਹਰੀ ਆਪਣੇ ਨਾਮ ਦਾ ਰਸ ਨੂੰ ਪਿਲਾ ਦਿੰਦਾ, ਰਸ ਉਸ ਨੂੰ

0: ਦੇ ਜਿੰਨੇ ਵੀ ਦੁਨੀਆਂ ਦੇ ਰਸ ਨੇ ਉਹਨਾਂ ਨੂੰ ਠਾਕ ਰੋਕ ਕਰਕੇ ਰਹਾਇਆ ਰੱਖ ਲਿਆ। ਉਹ ਕਹਿੰਦੇ ਹੁਣ ਲੋੜ ਨੀ ਹੈ, ਨਾਮ ਦਾ ਰਸ ਆ ਗਿਆ, ਇਹ ਰਸ ਤਾਂ ਸਾਰੇ ਫਿਕਲੇ ਨੇ, ਇਹ ਕਿਹੜੇ ਕੰਮ ਹਨ। ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਉਹ ਅਨ ਰਸ ਹੋਰਾਂ ਰਸਾਂ ਨੂੰ ਰੋਕ ਕਰਕੇ ਰਹਾਇਆ ਰੱਖਦੇ ਨੇ, ਇੱਕ ਨਾਮ ਦਾ ਰਸ ਹੀ ਛਕਦੇ ਹਨ।
1: ਹਰ ਰਸ ਪੀ ਸਦਾ ਤ੍ਰਿਪਤ ਭਏ।
0: ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਪੀ ਕਰਕੇ ਉਹਨਾਂ ਦੀ ਸਦਾ ਵਾਸਤੇ ਤ੍ਰਿਪਤੀ ਹੋ ਜਾਂਦੀ, ਕਦੇ

ਦੇਵਤਿਆਂ ਦੇ ਮੁਖੀ ਦੀ ਮਿਟਦੀ ਹੈ। ਐਸੀ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਹੈ, ਇਹ ਗਵਾਇਆ ਗਵਾਚ ਜਾਂਦੀ, ਉਹ ਸ਼ਾਂਤ ਰੂਪ ਹੋ ਕੇ ਪਰਮਾਤਮਾ ਵਿਚ ਮਿਲ ਜਾਂਦਾ ਜਿਹੜੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀ ਲੈਂਦੇ ਨੇ। ਸੋ ਸਾਧ ਸੰਗਤ ਜੀ, ਇਹ ਪਾਵਨ ਪਵਿੱਤਰ ਇੱਕ ਸ਼ਬਦ ਲੜੀਵਾਰ ਕਥਾ ਦੇ ਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਜੋ ਬਖਸ਼ਿਆ, ਆਪਾਂ ਰਲ ਮਿਲ ਕਰਕੇ ਵਿਚਾਰ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋ ਸਕੀਏ। ਜਿੱਥੇ ਬਹੁਤ ਸਾਰੀਆਂ ਸੰਗਤਾਂ ਬੜੇ ਪਿਆਰ ਵਿਚ ਭਿੱਜ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਸ੍ਰਵਣ ਕਰ ਰਹੇ ਹੋ, ਉਥੇ ਅਤਿ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਨਿਹਾਲ ਸਿੰਘ ਸਾਹਿਬ ਜੀ, ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਮੌਜੂਦਾ ਮੁਖੀ ਮਹਾਂਪੁਰਖ ਆਪਣੇ ਸਮੁੱਚੇ ਜਥੇ ਸਮੇਤ ਪਹੁੰਚੇ ਹੋਏ ਨੇ, ਕਿਉਂਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ ਤੇ ਇਸ ਲਈ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਮਹਾਂਪੁਰਖ ਜਿੱਥੇ ਆਏ ਨੇ ਉਥੇ ਅਤਿ ਸਤਿਕਾਰਯੋਗ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਥੇ ਮਹਾਂਪੁਰਖਾਂ ਦੇ ਨਾਲ ਅਤ ਸਨੇਹ ਹੈ ਇਨ੍ਹਾਂ ਪ੍ਰਧਾਨ ਸਾਹਿਬ ਜੀ ਦਾ, ਉਹ ਚੇਚੇ ਤੌਰ ਤੇ ਹਾਜ਼ਰੀਆਂ ਲਗਵਾ ਰਹੇ ਨੇ। ਪ੍ਰਧਾਨ ਸਾਹਿਬ ਜੀ ਦੇ ਨਾਲ ਸਕੱਤਰ ਸਾਹਿਬਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ, ਉਹ ਵੀ ਹਾਜ਼ਰੀਆਂ ਲਗਵਾ ਰਹੇ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਬੈਂਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।

0: ਸੰਡੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਨਹੀਂ
4: ਵੈਸੇ ਭਾਜੀ, ਆਮ ਲੋਕ ਤੇ ਇਦਾਂ ਹੀ ਲੜਦੇ, ਤੁਹਾਡੇ ਵਾਂਗੂ ਕੌਣ ਲੜਦਾ।
5: ਨਹੀਂ ਤੁਸੀਂ ਜ਼ਿਆਦਾ ਚੰਗੇ, ਤੁਸੀਂ ਆਪਣਾ ਤਰੀਕਾ ਬਦਲੋ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨ, ਤੁਸੀਂ ਵੇਖ ਰਹੇ ਹੋ ਰੇਡੀਓ ਹਾਂਜੀ 1674 ਦਾ ਯੂਟਿਊਬ ਚੈਨਲ ਜਾਂ ਫਿਰ ਫੇਸਬੁੱਕ ਚੈਨਲ ਜਾਂ ਫਿਰ ਜਿੰਨੇ ਵੀ ਚੈਨਲਸ ਆ ਤੁਹਾਨੂੰ ਪਤਾ ਉਹ ਸਾਰੇ ਚੈਨਲਸ। ਅੱਜ ਆਪਾਂ ਗੱਲਬਾਤ ਕਰਨ ਲਈ ਜੀ ਇੱਕ ਐਕਸਪਰਟ ਬੁਲਾਏ ਹੋਏ ਨੇ। ਗੱਲਬਾਤ ਕਰਨੀ ਹੈ, ਬਹੁਤ ਵੱਡਾ ਟਾਕਿੰਗ ਪੁਆਇੰਟ ਹੈ ਜੀ ਆਸਟ੍ਰੇਲੀਆ ਦੇ ਅੰਦਰ, NDIS। ਜਿੰਨਾ ਪੋਪੂਲਰ ਸਿਸਟਮ ਹੈ ਉਨਾ ਹੀ ਅੱਜ ਕੱਲ੍ਹ ਅਨਪੋਪੂਲਰ ਵੀ ਹੁੰਦਾ ਜਾ ਰਿਹਾ। ਅਤੇ ਆਪਾਂ ਜਾਣਦੇ ਹਾਂ ਕਿ NDIS ਜਗਤ ਦੇ ਅੰਦਰ, ਇਸ ਦੁਨੀਆ ਦੇ ਅੰਦਰ ਕੀ ਕੀ ਚੱਲ ਰਿਹਾ, ਕੀ ਕੀ ਨਹੀਂ ਚੱਲ ਰਿਹਾ। ਸਾਡੇ ਨਾਲ ਬਣੇ ਹੋਏ ਆ ਦੀਪਿਕਾ ਗੁਪਤਾ ਸਿੰਗਲਾ ਜੀ ਫਰੋਮ ਵਾਟਲ ਕੇਅਰ ਕਮਿਊਨਿਟੀ। ਕਿਵੇਂ ਹੋ ਮੈਡਮ, ਠੀਕ ਠਾਕ?
2: ਬਿਲਕੁਲ, ਰੱਬ ਦੀ ਮਿਹਰ।
1: ਮੈਂ ਇੱਕਦਮ ਐਗਜੈਕਟਲੀ ਵਧੀਆ ਤਰੀਕੇ ਨਾਲ ਤੁਹਾਡਾ ਨਾਮ ਅਨਾਊਂਸ ਕੀਤਾ।
2: ਬਿਲਕੁਲ ਠੀਕ,
1: ਮੈਨੂੰ ਸੁਣਨ 'ਚ ਆਇਆ ਇੱਕ ਰੀਤ ਹੈ ਤੁਹਾਡਾ ਨਾਮ ਮੈਂ ਸਿਰਾ ਅਨਾਊਂਸ ਕਰਨ ਦੀ, ਮੈਂ ਕਿਹਾ ਸ਼ੁੱਡ ਨਾਟ, ਹੈ ਨਾ, ਮੈਂ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।
2: ਰੇਡੀਓ ਹਾਂਜੀ ਲਵਸ ਕਾਲਿੰਗ ਵਿਦ ਦੀਪਿਕਾ ਗੁਪਤਾ ਸਿੰਗਲਾ, ਗੁਪਤਾ ਬੀਂਗ ਮਾਈ ਮੇਡਨ ਨੇਮ, ਮੇਰੇ ਪੇਰੈਂਟਸ ਦਾ, ਤੇ ਸਿੰਗਲਾ ਜੀ I married him, so that's why I take both the families together.
1: ਅੱਛਾ, ਵੈਸੇ ਇਹ ਮੇਰੇ ਖਿਆਲ ਨਾਲ ਕਾਫੀ ਤੁਸੀਂ ਵਨ ਆਫ ਦਾ ਪਾਇਨੀਅਰਸ ਹੋਵੋਗੇ ਉਸ ਜਨਰੇਸ਼ਨ ਚ ਜਦੋਂ ਇਹ ਸ਼ੁਰੂ ਹੋਇਆ, ਮੇਰੇ ਖਿਆਲ ਨਾਲ। ਨਹੀਂ,
2: ਇਨੀਸ਼ਲੀ ਸ਼ੁਰੂ ਤੋਂ ਇਸ ਕਰਕੇ ਹੋਇਆ ਬਿਕੋਜ਼ ਫੇਸਬੁੱਕ ਦੇ ਉੱਤੇ ਪੀਪਲ ਕੁਡ ਨਾਟ ਫਾਈਂਡ ਮੀ ਵਿਦ ਦੀਪਿਕਾ ਸਿੰਗਲਾ, ਸੋ ਆਈ ਸੌਟ ਆਈਲ ਪੁੱਟ ਦੀਪਿਕਾ ਗੁਪਤਾ ਸਿੰਗਲਾ। ਉਸ ਟਾਈਮ ਫੇਸਬੁੱਕ ਨਵਾਂ ਸ਼ੁਰੂ ਹੋਇਆ ਸੀ।
1: ਹਾਂ, ਗੱਲ ਸਹੀ ਹੈ, ਸੋਸ਼ਲ ਮੀਡੀਆ ਦੇ ਕਾਰਨ ਹਲਕਾ ਜਿਹਾ ਫੈਮਿਨਿਜ਼ਮ,
2: ਉਸ ਤੋਂ ਬਾਅਦ ਉਹ ਨਾ ਹਮੇਸ਼ਾ ਰਹਿ ਗਿਆ, ਇਨ ਅ ਨਾਈਸ ਵੇ, ਯੂ ਨੋ,
1: ਇਟਸ ਨਾਈਸ,
2: ਇਟ ਟੌਟ ਅਸ ਟੂ ਕੀਪ ਦ ਫੈਮਿਲੀ ਟੁਗੇਦਰ, ਸੋ ਹੈਪੀ ਵਿਦ ਦੈਟ,
1: ਇਟਸ ਗਾਟ ਅ ਗੁੱਡ ਟੋਨ ਟੂ ਇਟ।
2: ਬਿਲਕੁਲ,
1: ਐਂਡ ਗੁੱਡ ਟੋਨ ਟੂ ਇਟ ਟੂ। ਮੈਨੂੰ ਅੱਗੋਂ, ਮੈਂ ਇਹਦੇ ਉੱਪਰ ਗੱਲ ਕਰਾਂਗੇ, ਅੱਜ ਆਪਾਂ ਜਦੋਂ ਆਪਾਂ ਹੁਣ ਮਿਲੇ ਹਾਂ, ਗੱਲਬਾਤ ਕੀਤੀ, ਤਾਂ ਤੁਸੀਂ ਮੈਨੂੰ ਆਪਣੀ NDIS ਕੰਪਨੀ ਦਾ ਨਾਮ ਦੱਸਿਆ, ਵਾਟਲ ਕੇਅਰ, ਐਂਡ ਆਈ ਰੀਲੀ ਲਾਈਕਡ ਦ ਨੇਮ ਐਂਡ ਵਾਟਲ। ਮੈਨੂੰ ਵੀ ਅਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਵਾਟ ਇਜ਼ ਵਾਟਲ।
2: ਇਟ ਇਜ਼ ਅ ਵੈਰੀ ਓਲਡ ਆਸਟ੍ਰੇਲੀਅਨ ਨੇਟਿਵ ਬੁਸ਼, ਜਿਹੜੀ ਐਬਰੀਜਨਲਸ ਦੇ ਟਾਈਮ ਤੇ ਪਾਈ ਜਾਂਦੀ ਸੀ। ਇਟਸ ਵੈਰੀ, ਉਹਨੂੰ ਕਹਿੰਦੇ ਆ ਕਿ ਉਹਨਾਂ ਦੀ ਬੜੀ ਰਿਲੀਜੀਅਸ ਬੁਸ਼ ਹੈਗੀ, ਉਹਨੂੰ ਬੜਾ ਚੰਗਾ ਮੰਨਦੇ ਨੇ, ਪੂਜਾ ਪਾਠ ਦੇ ਵਿੱਚ ਵੀ ਉਹਨਾਂ ਦੀ ਯੂਜ਼ ਹੁੰਦੀ ਸੀ। ਸੋ ਵਾਟਲ ਕੇਅਰ ਡਿਸੇਬਿਲਿਟੀ ਦੇ ਨਾਲ ਜਦੋਂ ਜੁੜਦੀ ਹੈ, ਤਾਂ ਇਟ ਮੀਨਸ ਇਟਸ ਗੋਟ ਅ ਵੈਰੀ ਨਾਈਸ ਮੀਨਿੰਗ ਟੂ ਇਟ, ਇਸ ਕਰਕੇ ਵਾਟਲ ਕੇਅਰ ਕਮਿਊਨਿਟੀ।
1: ਨਾਈਸ ਨੇਮ, ਨਾਈਸ ਨੇਮ ਮੈਡਮ। ਅਤੇ ਆਪਾਂ ਅੱਜ ਇਕੱਠੇ ਹੋਏ ਹਾਂ ਜਾਣਨ ਲਈ ਕਿ ਬਈ ਕੀ ਚੱਲ ਰਿਹਾ ਇੰਡੀਆ ਇਸ ਦਿਨ ਦਾ, ਕਿਉਂਕਿ ਬਹੁਤ ਕੁਛ ਸੋਸ਼ਲ ਮੀਡੀਆ, ਜੇ ਮੈਂ ਆਪਣੇ ਹਿਸਾਬ ਨਾਲ ਜੇ ਦੱਸਾਂ, ਤਾਂ ਮੈਂ ਜਿੰਨਾ ਵੀ ਰੇਡੀਓ 'ਤੇ ਵੀ ਹੁੰਦੇ ਰਹਿੰਦੇ ਸ਼ੋਜ਼, ਅਤੇ ਆਪਾਂ ਸੋਸ਼ਲ ਮੀਡੀਆ 'ਤੇ ਉੱਦਾਂ ਵੀ ਦੇਖਦੇ ਹਾਂ, ਅਤੇ NDIS ਹੈਜ਼ ਬੀਨ ਅ ਹਿਊਜ ਟਾਕਿੰਗ ਪੁਆਇੰਟ ਹਰ ਪਾਸਿਓਂ, ਪੋਲੀਟੀਕਲੀ ਵੇਖ ਲਓ ਜਾਂ ਫਿਰ ਪ੍ਰੋਵਾਈਡਰਸ ਦੇ ਪੁਆਇੰਟ ਆਫ ਵਿਊ ਤੋਂ ਵੇਖ ਲਓ, ਜਾਂ ਫਿਰ ਜਿਹੜੇ ਲੋਕ ਯੂਜ਼ ਕਰਦੇ ਇਸ, ਹੈ ਨਾ, ਇਸ ਚੀਜ਼ ਨੂੰ, ਉਹਨਾਂ ਵੱਲੋਂ ਦੇਖ ਲਓ। ਦੈਟ ਇਜ਼ ਵਾਈ ਵੀ ਵਾਂਟਡ ਕਿ ਆਪਾਂ ਇੱਕ ਐਸੇ ਸ਼ਖਸ ਨਾਲ ਮਿਲੀਏ ਕਿ ਆਪਾਂ ਪੂਰਾ ਜਾਣ ਸਕੀਏ, ਐਂਡ ਅੱਗੇ ਜਾਣ ਕੇ ਸਾਨੂੰ ਇਹ ਪਤਾ ਲੱਗੇਗਾ ਕਿ ਯੂ ਹੈਵ ਬੀਨ ਇਨ ਬੋਥ ਸਾਈਡ ਆਫ ਦਾ ਸਪੈਕਟ੍ਰਮ, ਰਾਈਟ? ਸੋ ਪਹਿਲਾਂ ਮੈਨੂੰ ਦੱਸੋ ਕੀ ਹੈ ਬਈ NDIS, ਕੀ ਚੱਲ ਰਿਹਾ ਉਹਦੇ ਆਸੇ ਪਾਸੇ?
2: NDIS ਤੁਹਾਡੀ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਹੈ। ਇਹ ਇਸ ਕੰਟਰੀ ਦੀ ਇੱਕ ਬਹੁਤ ਬੜੀ ਬਲੈਸਡ ਸਕੀਮ ਹੈ ਜਿਹਨੂੰ ਕਹਿੰਦੇ ਆ। ਇਟ ਇਜ਼ ਦੇਅਰ ਇਨ ਦ ਨਿਊਜ਼ ਫੋਰ ਵੈਰੀ ਰੋਂਗ ਰੀਜ਼ਨਸ, ਪਰ ਜੇ ਅਸੀਂ ਪਿੱਛੇ ਟੇਕ ਅ ਸਟੈਪ ਬੈਕ ਐਂਡ ਸੋਚੀਏ, ਜਿਹੜੇ ਡਿਸੇਬਿਲਿਟੀ ਕੈਟੇਗਰਾਈਜ਼ ਲੋਕ ਨੇ, ਵੈਨ ਆਈ ਸੇ ਕੈਟੇਗਰਾਈਜ਼, ਦੈਟ ਮੀਨਸ ਦੇ ਆਰ ਓਫਿਸ਼ਲੀ ਡਾਇਗਨੋਸਡ ਵਿਦ ਐਨੀ ਫਾਰਮ ਆਫ ਡਿਸੇਬਿਲਿਟੀ, ਕੁਡ ਬੀ ਮੈਂਟਲ, ਫਿਜ਼ੀਕਲ, ਐਨੀ ਫਾਰਮ ਆਫ ਡਿਸੇਬਿਲਿਟੀ, ਅਤੇ ਉਹ ਆਪਣੀ ਦਿਨ ਚਰਿਆ ਦਾ ਕੰਮ ਜਿਹੜੇ ਅਸੀਂ ਅਤੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹਾਂ, ਉਹ ਨਹੀਂ ਕਰ ਸਕਦੇ ਵਿਦਆਊਟ ਹੈਲਪ। ਆਸਟ੍ਰੇਲੀਆ ਇਜ਼ ਅ ਬਲੈਸਡ ਕੰਟਰੀ ਜਿਹੜੀ ਇੱਕ ਫੰਡਿੰਗ ਰੱਖਦੀ ਹੈ ਇਹਨਾਂ ਲੋਕਾਂ ਦੀ ਹੈਲਪ ਦੇ ਲਈ।
1: ਓਕੇ,
2: ਸੋ ਦੀਸ ਪੀਪਲ ਜਿਹਨਾਂ ਨੂੰ ਫੰਡਿੰਗ ਚਾਹੀਦੀ ਹੁੰਦੀ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਨ ਦ ਲੀਗਲ ਬੁੱਕਸ ਪਾਰਟਿਸਪੈਂਟਸ। ਇਹ ਪਾਰਟਿਸਪੈਂਟਸ ਹੁੰਦੇ ਨੇ ਜਿਹਨਾਂ ਨੂੰ ਉਹ ਮਦਦ ਦੀ ਲੋੜ ਹੈ, ਅਤੇ ਜਿਹੜੇ ਪ੍ਰੋਵਾਈਡਰਸ ਹੁੰਦੇ ਨੇ, ਵਨ ਆਫ ਬੀਂਗ ਮੀ, ਮੇਰੇ ਵਰਗੇ ਇਸ ਵੇਲੇ ਵਿਕਟੋਰੀਆ ਦੇ ਵਿੱਚ ਕਰੀਬਨ 270,000 ਬੈਠੇ ਨੇ,
1: 270,000
2: ਜੀ, ਟੂ ਆਫਰ ਦ ਸਰਵਿਸ।
1: ਓਕੇ,
2: ਅਤੇ ਜਿਹਨਾਂ ਨੂੰ ਚਾਹੀਦੀ ਹੈ ਸਰਵਿਸ, ਦੇ ਆਰ ਅਰਾਊਂਡ ਅਬਾਊਟ 2,250,000, 2,300,000, given okay. take. Achso. And these are the approximation numbers as per the internet. You can check. I got my numbers from there.
1: Okay, so providers zyada ne?
2: Providers zyada ne. Participants cut ne. The providers jede ne. This is a mix of registered and unregistered providers.
1: Okay.
2: A totality.
1: Achso. Okay.
2: Because registered provider jada hai, they will go through their whole process, will be registered with NDIS. Mm-hmm. And they can give certain amount of services. Jada unregistered provider hai, can start off their service just like that. O support worker kisi da ban sakda hai. For example, I have a disability.
1: Okay.
2: My husband decides to take care of me as a support worker.
1: Okay.
2: He doesn't need to have a registered company.
1: Okay.
2: He can be my provider.
1: Achha, I mean, us lihaz na lappa. On compassionate grounds.
2: Could be anything. Haan ji. Okay. So it's a mixed bag. ਤੇ ਟੋਟਲ ਜੇ ਤੁਸੀਂ ਟੋਟਲ ਨੰਬਰ ਮੇਰੇ ਕੋਲੋਂ ਪੁੱਛੋ ਤੇ ਵੀ ਚੈੱਕ ਦੇ ਇੰਟਰਨੈਟ ਐਂਡ ਇਟਸ ਐਟ 2,70,000 ਆਲਸੋ ਜਦੋਂ ਅਸੀਂ ਇਹ ਨੰਬਰ ਬੋਲਦੇ ਹਾਂ ਇਟ ਡਜ਼ਨਟ ਮੀਨਸ ਦੇ ਆਰ ਸਪਰੈਡ ਅਕਰੋਸ ਵਿਕਟੋਰੀਆ ਥਰੂ ਆਊਟ ਦੇ ਆਰ ਸੈਚੂਰੇਟਡ ਇਨ ਪੋਕਿਟਸ ਦੇ ਆਰ ਸਰਟਨ ਪੋਕਿਟਸ ਇਨ ਵਿਕਟੋਰੀਆ ਜਿੱਥੇ ਤੁਹਾਨੂੰ ਬਹੁਤ ਸਾਰੇ ਪ੍ਰੋਵਾਈਡਰਸ ਮਿਲ ਜਾਣਗੇ ਬਟ ਪਾਰਟਿਸਪੈਂਟਸ ਆਰ ਆਲ ਅਕਰੋਸ ਵਿਕਟੋਰੀਆ ਸੋ ਇਹ ਜਿਹੜੀ ਸਰਵਿਸ ਹੈਗੀ ਹੈ ਦੇ ਆਰ ਵੈਰੀ ਸੈਚੂਰੇਟਡ ਇਨ ਸਰਟਨ ਪੋਕਿਟਸ ਪਰ ਜਿਹੜੇ ਕੰਟਰੀ ਸਾਈਡ ਤੇ ਨੇ ਪਾਰਟਿਸਪੈਂਟਸ
1: ਜਾਂ
2: ਰੀਜਨਲ ਏਰੀਆਜ਼ ਉਹਨਾਂ ਲਈ ਬੜਾ ਮੁਸ਼ਕਿਲ ਹੈ ਸੋ ਇਸ ਕਰਕੇ ਜੇ ਅਸੀਂ ਕਈ ਵਾਰੀ ਕੁਐਸਚਨ ਪੁੱਛਦੇ ਹਾਂ ਨਾ ਕਿ ਜਿਹੜੀ ਓਵਰ ਸਪਲਾਈ ਹੈ ਤੇ ਫਿਰ ਵਾਈ ਇਜ਼ ਦਾ ਪ੍ਰੋਬਲਮ ਪਾਰਟਿਸਪੈਂਟਸ ਨੂੰ ਮਿਲ ਕਿਉਂ ਨਹੀਂ ਰਹੀ ਸਪੋਰਟ ਬਿਕੋਜ਼ ਆਫ ਦਿਸ
1: ਓਕੇ
2: ਸੋ ਦਿਸ ਇਜ਼ ਇਨ ਅ ਨਟਸ਼ੈਲ ਵਟ ਇੰਡੀਆ ਇਜ਼ ਵੀ ਟਾਕ ਅਬਾਊਟ ਡਿਸੇਬਿਲਿਟੀ ਲਈ ਸਰਕਾਰ ਪੈਸਾ ਦਿੰਦੀ ਹੈ ਲੋਕੀ ਸਰਵਿਸ ਦਿੰਦੇ ਨੇ ਤੇ ਸਰਕਾਰ ਕੋਲੋਂ ਕਲੇਮ ਕਰਦੇ ਨੇ
1: ਓਕੇ ਠੀਕ ਹੈ ਮੈਂ ਸਮਝ ਗਿਆ ਸਮਝੋ ਇੱਕ ਲੈਟ ਸਪੋਜ਼ ਦੇਰ ਇਜ਼ ਅ ਪਰਸਨ ਨੇਮਡ ਐਕਸ ਵਾਈ ਜ਼ੈਡ ਉਹਨਾਂ ਨੂੰ ਕੋਈ ਡਿਸੇਬਿਲਿਟੀ ਆ ਉਹ ਪਹਿਲੇ ਸਰਕਾਰ ਨਾਲ ਮਤਲਬ
2: ਪਹਿਲਾਂ ਡਾਕਟਰ ਕੋਲੋਂ ਅਸੈਸ ਕਰਾਂਗੇ ਆਪਣੀ ਸਿਚੁਏਸ਼ਨ ਡਾਕਟਰ
1: ਤੋਂ ਅਸੈਸ ਕਰਵਾਉਂਦੇ ਆ ਫਿਰ ਉਸ ਤੋਂ ਬਾਅਦ ਕੀ ਹੁੰਦਾ
2: ਆਪਣਾ ਪੇਪਰ ਵਰਕ ਫਾਈਲ ਕਰਦੇ ਨੇ ਸਰਕਾਰ ਦੇ ਨਾਲ ਨਾਓ ਕਈ ਲੋਕ ਅੱਜ ਕੱਲ੍ਹ ਕੀ ਹੁੰਦਾ ਦੇਰ ਆਰ ਦੇ ਕੋਆਰਡੀਨੇਟਰਸ ਸੋਰੀ ਪਲੈਨਰਸ ਐਂਡ ਅਸੈਸਰਸ ਐਂਡ ਕੋਆਰਡੀਨੇਟਰਸ ਉਹ ਉਹਨਾਂ ਕੋਲ ਆਪਣਾ ਪੇਪਰ ਵਰਕ ਭੇਜਦੇ ਨੇ ਤੇ ਦੇ ਗੋ ਐਂਡ ਟਾਕ ਟੂ ਦ ਗਵਰਨਮੈਂਟ ਔਨ ਦੇਅਰ ਬਿਹਾਫ ਤੇ ਉਹ ਇਹਨਾਂ ਦੇ ਹਾਊ ਡੂ ਆਈ ਸੇ ਦੇ ਆਰ ਦ ਕੇਅਰ ਟੇਕਰਸ ਕਿ ਤੁਹਾਨੂੰ 70,000 ਇੱਕ ਸਾਲ ਦਾ ਮਿਲਿਆ ਤੁਸੀਂ ਇਹ ਸਰਵਿਸ ਦੇ ਲਈ
1: ਅੱਛਾ ਉਹ ਇੱਕ ਅਸੈਸਰ
2: ਪਲਾਨ ਮੈਨੇਜਰ ਹੋ ਜਾਂਦੇ
1: ਨੇ ਹਾਂ ਕਿ ਮੈਨੇਜਰ ਹੋ ਗਿਆ ਇੱਕ ਸਾਲ ਦਾ ਅਸੈਸਰ ਹੋ ਗਿਆ ਉਹਨੇ ਗਵਰਨਮੈਂਟ ਨਾਲ ਗੱਲ ਕਰਨੀ ਕਿ ਭਾਈ ਇਸ ਬੰਦੇ ਨੂੰ ਇਹ ਵਾਲੀ ਡਿਸੇਬਿਲਿਟੀ ਆ ਤੇ ਗਵਰਨਮੈਂਟ ਦੈਨ ਤੈਅ ਕਰਦੀ ਕਿ ਕੁਝ 60-70,000 ਡਾਲਰ ਹਰ ਸਾਲ ਦਾ ਖਰਚਾ ਹੋਏਗਾ
2: ਡਿਪੈਂਡਿੰਗ ਮੇਨਟੇਨ ਮਤਲਬ ਕੁਡ ਬੀ 10,000 ਕੁਡ ਬੀ 70,000 ਕੁਡ ਬੀ 100,000 ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕੀ
1: ਜੋ ਸਿਚੁਏਸ਼ਨ
2: ਡਾਇਗਨੋਸਿਸ ਕੀ ਹੈ
1: ਤੇ ਉਹ ਉਹਦਾ ਫਿਰ ਉਹ ਪੈਸੇ ਰਿਲੀਜ਼ ਕਰਦੀ ਗਵਰਨਮੈਂਟ
2: ਪਲਾਨ ਮੈਨੇਜਰ ਦੇ ਕੋਲ
1: ਪਲਾਨ
2: ਮੈਨੇਜਰ ਜਿਹੜਾ ਉਹਨਾਂ ਦੇ ਸਾਰੇ ਲੋਕਾਂ ਨੂੰ ਪੇ ਕਰਦਾ ਜੋ ਵੀ ਉਹਨਾਂ ਨੂੰ ਸਰਵਿਸਿਜ਼ ਦੇ ਰਹੇ
1: ਬਟ ਦ ਪਾਰਟਿਸਪੈਂਟ ਚੂਜ਼ਿਜ਼ ਦੇਅਰ ਓਨ ਪ੍ਰੋਵਾਈਡਰਸ
2: Sometimes the plan manager chooses their providers.
1: Achha. Matlab, obviously, jo participant ne kya hua ki bhai tu inna kuch kar rahe hai abhi.
2: Ohi kar dene because could be many reasons, Krishna ji. Because ho sakta hai unna di mental capacity nahi na hoi ki woh apne liye choice kar sakan.
1: Ji, haan, matlab disability hai, toh kisi bhi tarah di ho sakta
2: hai. Kai wari anxiety hondi hai, kai wari non-decisiveness hondi hai, dar hondi hai, schizophrenia. There are so many categories. Toh nahi kar sakte. Achha, some people, bilkul theek ne mentally, par knowledge nahi ki kitna karna hai. ਬਹੁਤ ਸਾਰੇ ਇੱਥੇ ਵੀ ਆਰ ਬਲੈਸਡ ਕੰਟਰੀ ਆਫ ਮਾਈਗ੍ਰੈਂਟਸ ਲੈਂਗੁਏਜ ਬੈਰੀਅਰ ਹੈ ਨਹੀਂ ਪਤਾ ਦੈਨ ਦੇ ਰਿਲਾਈ ਔਨ ਪਲਾਨ ਮੈਨੇਜਰਸ ਦੇਰ ਕੁਡ ਬੀ ਮੈਨੀ ਰੀਜ਼ਨਸ ਬਟ ਦ ਸਟੈਪ ਇਜ਼ ਕਿ ਪਲਾਨ ਮੈਨੇਜਰਸ ਪਰ ਤੁਹਾਡੇ ਨਾਲ ਕਰਕੇ ਅਤੇ ਪਾਰਟਿਸਪੈਂਟਸ ਅਤੇ ਪ੍ਰੋਵਾਈਡਰਸ ਦੇ ਵਿੱਚ ਦ ਬ੍ਰਿਜ ਬਣ ਕੇ ਸਰਵਿਸਿਜ਼ ਦਿੰਦੇ ਨੇ
1: ਓਕੇ ਅਤੇ ਬਿਫੋਰ ਗੋਇੰਗ ਫਰਦਰ ਡਾਊਨ ਡਿਸੇਬਿਲਿਟੀ ਕਿਸ ਤਰ੍ਹਾਂ ਡਿਫਾਈਨ ਹੁੰਦੀ ਹੈ ਮਤਲਬ ਵਟ ਇਜ਼ ਬਿਕੋਜ਼ ਆਈ ਨੋ ਸਮਵਨ ਹੀ ਇਜ਼ ਅ ਲਿਟਲ ਕਿਡ ਅਤੇ ਬਿਕੋਜ਼ ਉਹਨੂੰ ਬੋਲਣ 'ਚ ਸਮਾਂ ਲੱਗ ਗਿਆ ਉਹਨੂੰ ਵੀ ਗਵਰਨਮੈਂਟ ਜਿਸ ਤਰ੍ਹਾਂ ਐਜ਼ ਅ ਡਿਸੇਬਿਲਿਟੀ ਮੈਂ ਇਸ ਕਰਕੇ ਆਪਾਂ ਇਹ ਗੱਲਬਾਤ ਕਰਦੇ ਪਏ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਕਿਸੇ ਨੂੰ ਆਪਾਂ ਸਾਰੇ ਪ੍ਰੋਗਰਾਮਸ ਦੇ ਨਾਮ ਵਗੈਰਾ ਸੁਣੇ ਹੁੰਦੇ ਆ ਪਰ ਸਾਨੂੰ ਇਹ ਛੋਟੀ ਛੋਟੀ ਚੀਜ਼ਾਂ ਨਹੀਂ ਪਤਾ ਹੁੰਦੀਆਂ ਹੈ ਨਾ ਖਾਸ ਕਰ ਜਿਸ ਸੋਸਾਇਟੀ ਤੋਂ ਆਪਾਂ ਆਉਂਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਆਪਾਂ ਲੋਕ ਕਿ ਕੋਈ ਨਹੀਂ ਇਹ ਤਾਂ ਟਾਈਮ ਲੱਗ ਕੇ ਠੀਕ ਹੋ ਜਾਂਦਾ ਜਾਂ ਫਿਰ ਆਪੇ ਕੁਛ ਕਰ ਲਓ ਠੀਕ ਹੋ ਜਾਂਦਾ ਹੈ ਨਾ ਸੋ ਮੈਂ ਤਾਂ ਕਰੇ ਚਾਹੁੰਦਾ ਇੱਕ ਜੇ ਡੈਫੀਨੇਸ਼ਨ ਹੈ ਡੈਫੀਨੇਟਿਵ ਜੀ ਤਾਂ ਆਪਾਂ ਵੀ
2: ਨੋਟ ਗੋਇੰਗ ਥਰਲੀ ਬਾਅਦ ਡੈਫੀਨੇਸ਼ਨ ਬਟ ਮੋਟਾ ਮੋਟਾ ਜਿਹੜਾ ਅਸੈਸਮੈਂਟ ਹੁੰਦੀ ਹੈ ਉਹ ਜਿਹੜਾ ਤੁਹਾਡੀ ਨੋਰਮਲ ਲਾਈਫ ਲੀਡ ਕਰਨ ਦੇ ਵਿੱਚ ਦਿੱਕਤ ਦੇ ਭਾਵੇਂ ਕੋਈ ਵੀ ਚੀਜ਼ ਹੋਏ ਭਾਵੇਂ ਉਹ ਸਲੋ ਲਰਨਰ ਹੋਏ ਸਲੋ ਸਪੀਕਰ ਹੋਏ ਸੁਣਦਾ ਵੀ ਘੱਟ ਹੋਏ ਕਈ ਵਾਰੀ ਸਭ ਕੁਛ ਠੀਕ ਹੋਏ ਪਰ ਐਂਗਜ਼ਾਇਟੀ ਹੋਏ ਘਬਰਾਹਟ ਹੁੰਦੀ ਹੈ ਬਹੁਤ ਜ਼ਿਆਦਾ ਇਟਸ ਅ ਡਿਸੇਬਿਲਿਟੀ ਬਿਕੋਜ਼ ਆਈ ਕਾਂਟ ਮੇਕ ਮਾਈ ਡਿਸੀਜਨਸ ਮੇਰੇ ਜਿਹੜੇ ਡਿਸੀਜਨਸ ਨੇ ਮੈਂ ਪ੍ਰੋਪਰਲੀ ਨਹੀਂ ਲੈ ਸਕਦੀ ਬਿਕੋਜ਼ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਸੋ 10 years ਅਗੋ ਆਈ ਮੈਟ ਵਿਦ ਐਨ ਐਕਸੀਡੈਂਟ ਐਂਡ ਆਈ ਹੈਡ ਮਾਈ ਜੋ ਰੀਕੰਸਟਰਕਟਡ ਆਈ ਕੁਡ ਨੋਟ ਟਾਕ ਉਹ ਡਿਸੇਬਿਲਿਟੀ ਸੀ ਹਾਲਾਂਕਿ ਮੈਂ ਬਿਲਕੁਲ ਠੀਕ ਚੱਲ ਸਕਦੀ ਸੀ ਕਰ ਸਕਦੀ ਸੀ ਆਪਣਾ ਸਾਰਾ ਕੰਮ ਕਰ ਸਕਦੀ ਸੀ ਬਟ ਇਟ ਇਜ਼ ਸਟਿਲ ਆਈ ਵਾਜ ਰਿਲਾਇੰਟ ਔਨ ਮਾਈ ਡਾਟਰ ਔਨ ਮਾਈ ਹਸਬੈਂਡ ਟੂ ਗੋ ਵਿਦ ਮੀ ਕਿਉਂਕਿ ਮੈਂ ਬੋਲ ਨਹੀਂ ਪਾ ਰਹੀ ਸੀ ਸੋ ਦੇ ਯੂਜ਼ ਟੂ ਲੀਵ ਦੇਅਰ ਵਰਕ ਆਪਣਾ ਕੰਮ ਛੱਡ ਕੇ ਸਭ ਕੁਛ ਛੱਡ ਕੇ ਮੇਰੇ ਨਾਲ ਜਾਂਦੇ ਸੀ ਸੋ ਦੈਟ ਦੇ ਕੁਡ ਹੈਲਪ ਮੀ ਕਮਿਊਨੀਕੇਟ ਸੋ ਐਟ ਦੈਟ ਪੁਆਇੰਟ ਇਨ ਟਾਈਮ ਆਈ ਡਿਡ ਨੋਟ ਕਲੇਮ ਡਿਸੇਬਿਲਿਟੀ ਐਸੇ ਮੇਰੇ ਵਰਗੇ ਬਥੇਰੇ ਲੋਕ ਨੇ ਜਿਹੜੇ ਜਿਹਨਾਂ ਨੂੰ ਪ੍ਰੋਬਲਮ ਹੈ ਬਟ ਦੇ ਡੂ ਨੋਟ ਕਲੇਮ ਡਿਸੇਬਿਲਿਟੀ ਦ 2,30,000 ਪੀਪਲ ਵੀ ਆਰ ਟਾਕਿੰਗ ਅਬਾਊਟ ਇਹ ਲੋਕ ਉਹ ਨੇ ਜਿਹੜੇ ਡਾਕਟਰ ਕੋਲ ਗਏ ਨੇ ਅਤੇ ਡਾਕਟਰ ਨੇ ਕਿਹਾ ਕਿ ਯੂ ਨੀਡ ਹੈਲਪ ਯੂ ਨੀਡ ਅਸਿਸਟੈਂਸ ਅਤੇ ਇੱਥੇ ਹਰ ਕਿਸੇ ਦੇ ਨਾਲ ਫੈਮਲੀ ਨਹੀਂ ਹੈ ਪੀਪਲ ਆਰ ਅਲੋਨ
1: ਬੇਸਿਕਲੀ ਹੂ ਇਜ਼ ਐਜੂਕੇਟਿਡ ਐਂਡ ਪ੍ਰਿਵਿਲੇਜਡ ਇਨਫ ਟੂ ਨੋ ਕਿ ਇਹ ਸਭ ਚੀਜ਼ਾਂ ਵੀ ਹੁੰਦੀਆਂ ਹੈ ਨਾ ਕਿਉਂਕਿ ਮੈਂ ਉਹੀ ਸੋਚਿਆ ਕਿ 2 ਲੱਖ ਤੋਂ ਤਾਂ ਜ਼ਿਆਦਾ ਹੀ ਨੰਬਰ ਹੋਏਗਾ।
2: ਸੋ ਦਿਸ ਇਜ਼ ਦ ਨੰਬਰ ਵਿਦ ਦੀ ਐਨਡੀਆਰਐਸ ਕਰੰਟਲੀ।
1: ਓਕੇ, ਔਨ ਪੇਪਰ ਐਂਡ ਜਿੰਨਾ ਆਪਾਂ ਗੱਲ ਕੀਤੀ, ਇਟ ਸੀਮਸ ਲਾਈਕ ਅ ਵੈਰੀ ਨੋਬਲ ਸਕੀਮ, ਇਟਸ ਅ ਵੈਰੀ ਗੁੱਡ ਥਿੰਗ, ਰਾਈਟ? ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ੇਡ, ਨੈਗੇਟਿਵ ਸ਼ੇਡ ਆਇਆ ਹੋਇਆ। 1-2 ਰੀਲਸ ਵੀ ਮੈਂ ਵੇਖੀਆਂ, ਦੇ ਗੋਟ ਵਾਇਰਲ ਅਰਾਊਂਡ ਐਨਡੀਆਰਐਸ ਪ੍ਰੋਵਾਈਡਰਸ, ਹੈ ਨਾ, ਲੋਕ ਸ਼ੇਡੀ ਦਾ ਤਮਗਾ ਦੇ ਰਹੇ ਆ।
2: ਬਿਲਕੁਲ,
1: ਕੀ ਵਾਟ ਇਜ਼ ਦੈਟ, ਉਹ ਸਭ ਕੀ ਚੀਜ਼ਾਂ ਚੱਲ ਰਹੀਆਂ?
2: ਓਕੇ, ਇਟਸ ਅ ਮਿਕਸ ਬੈਗ ਆਫ ਮੈਨੀ ਕਾਇੰਡ ਆਫ ਪੀਪਲ ਕ੍ਰਿਸ਼ਨਾ ਜੀ, ਜਿਵੇਂ ਹਰ ਇੰਡਸਟਰੀ ਦੇ ਵਿੱਚ ਆਉਂਦਾ, ਇਟਸ ਜਸਟ ਨੋਟ ਐਨਡੀਆਰਐਸ। ਨੋ ਮੈਟਰ ਵਿਚ ਸੈਕਟਰ, ਗਵਰਨਮੈਂਟ ਸੈਕਟਰ, ਕੋਰਪੋਰੇਟ ਸੈਕਟਰ ਤੁਸੀਂ ਫੜੋ, ਹਰ ਦੇ ਵਿੱਚ ਦੇ ਆਰ ਫਿਊ ਬੈਡ ਐਪਲਸ।
1: ਤੇ
2: ਕੁਛ ਬੈਡ ਐਪਲਸ ਕਰਕੇ ਪੂਰੀ ਇੰਡਸਟਰੀ ਬਦਨਾਮ ਹੁੰਦੀ ਹੈ
1: ਜੀ।
2: ਵੀ ਸ਼ੁੱਡ ਨੈਵਰ ਪੁੱਟ ਅ ਟੈਗ ਸੇਇੰਗ ਆਪਣੇ ਬੰਦੇ, ਕਿਸ ਕੈਟੇਗਰੀ ਦੇ ਬੰਦੇ, ਕਿਸ ਨੈਸ਼ਨੈਲਿਟੀ ਦੇ ਬੰਦੇ। ਵੀ ਆਲ ਹਿਊਮਨਸ, ਵੀ ਆਲ ਆਸਟ੍ਰੇਲੀਅਨਸ, ਵੀ ਆਰ ਅ ਪਾਰਟ ਆਫ ਦ ਸਕੀਮ। ਕੁਛ ਲੋਕ ਜਾਣ ਕੇ ਫਰੋਡ ਨਹੀਂ ਕਰੇ, ਦੇ ਆਰ ਨੋਟ ਅਵੇਅਰ ਆਫ ਹਾਊ ਥਿੰਗਸ ਨੀਡ ਟੂ ਬੀ ਡਨ, ਵਿਚ ਇਜ਼ ਆਲਸੋ ਅ ਪ੍ਰੋਬਲਮ, ਕਿਉਂਕਿ ਉਹਨਾਂ ਦੀ ਲੈਸ ਨੌਲੇਜ ਕਰਕੇ ਜਿਹੜਾ ਪਾਰਟੀਸੀਪੈਂਟ ਹੈ ਉਹਨੂੰ ਨੁਕਸਾਨ ਹੋ ਰਿਹਾ। ਕਈ ਪਾਰਟੀਸੀਪੈਂਟ ਸੈਲਫ ਮੈਨੇਜ ਫੰਡ ਦੇ ਵਿੱਚ ਹੈਗੇ ਨੇ, ਮਤਲਬ ਸਰਕਾਰ ਨੇ ਉਹਨਾਂ ਨੂੰ 20,000 ਦੇ ਤਾ, ਫੋਰ ਐਗਜ਼ਾਮਪਲ, ਕਿ ਤੁਸੀਂ ਆਪਣੇ ਉੱਤੇ ਖਰਚ ਸਕਦੇ ਹੋ।
1: ਓਕੇ,
2: ਰਾਧਾ ਦਾ ਆਪਣੇ ਉੱਤੇ ਖਰਚਣ ਲਈ ਉਹ ਕਿਸੇ ਹੋਰ ਥਾਂ ਤੇ ਖਰਚ ਦਿੰਦੇ ਨੇ।
1: ਓਕੇ,
2: ਸੋ ਦੈਟਸ ਨੋਟ ਹੈਲਪਿੰਗ ਦ ਸਕੀਮ। ਫੋਰ ਐਗਜ਼ਾਮਪਲ ਦੇਣੀਆਂ, ਤੁਹਾਨੂੰ ਪੈਸਾ ਮਿਲਿਆ ਹੈ ਤੇ ਇੰਗਜ਼ਾਇਟੀ ਹੈ, ਫੋਰ ਐਗਜ਼ਾਮਪਲ ਤੁਹਾਨੂੰ, ਤੁਹਾਡੇ ਕੋਲ 101 ਤੁਹਾਨੂੰ ਤੁਸੀਂ ਡਾਇਗਨੋਸ ਹੋ ਗਏ ਹੋ ਕਿ ਹਾਈ ਲੈਵਲ ਦੀ ਇੰਗਜ਼ਾਇਟੀ ਹੈ। 101 ਐਕਟੀਵਿਟੀ ਦੇ ਵਿੱਚ ਤੁਸੀਂ ਜਾ ਕੇ ਇਨਰੋਲ ਕਰੋ, ਕੁਡ ਬੀ ਕੁਕਿੰਗ ਕਲਾਸਿਸ, ਸਿੰਗਿੰਗ ਕਲਾਸਿਸ, ਡਾਂਸਿੰਗ ਕਲਾਸਿਸ। 101 ਹੁੰਦੀ ਜਿਹੜਾ ਤੁਹਾਡਾ ਇੱਕ ਟੀਚਰ ਤੇ ਤੁਸੀਂ ਸਿੱਖੋਗੇ
1: ਜੀ,
2: ਵਿਚ ਇਜ਼ ਐਕਸਪੈਂਸਿਵ
1: ਜੀ। ਹਾਂਜੀ,
2: ਕਰੈਕਟ,
1: ਬਿਲਕੁਲ ਠੀਕ।
2: ਵੇਅਰ ਐਜ਼ ਇਫ ਯੂ ਗੋ ਐਂਡ ਜੁਆਇਨ ਅ 10 ਪੀਪਲ ਗਰੁੱਪ ਕਲਾਸ, ਵਿਚ ਬੀ ਵੈਰੀ ਚੀਪ
1: ਹੋਏਗਾ,
2: ਤੇ ਤੁਸੀਂ ਜਾਂਦੇ ਗਰੁੱਪ ਕਲਾਸ ਦੇ ਵਿੱਚੋਂ, ਕਲੇਮ ਤੁਸੀਂ 101 ਦਾ ਕਰ ਰਹੇ ਹੋ। ਦਿਸ ਇਜ਼ ਅ ਪਾਰਟਿਸਿਪੈਂਟ, ਸੇਮ ਫੋਰ ਅ ਪ੍ਰੋਵਾਈਡਰ ਐਸ ਵੈਲ।
1: ਹਾਂ, ਪ੍ਰੋਵਾਈਡਰ ਦੇ ਪੁਆਇੰਟ ਆਫ ਵਿਊ ਤੋਂ ਕੀ,
2: ਪ੍ਰੋਵਾਈਡਰ ਐਸ ਵੈਲ, ਉਹਨੇ ਸਰਵਿਸ, ਉਹ ਉਹਨਾਂ ਦਾ ਸਪੋਰਟ ਵਰਕਰ ਲੈ ਕੇ ਗਿਆ ਗਰੁੱਪ ਕਲਾਸ ਦੇ ਲਈ ਪਾਰਟਿਸਿਪੈਂਟ ਨੂੰ, ਤੇ ਉਹਨਾਂ ਨੇ ਕਲੇਮ ਕੀਤਾ 101 ਕਲਾਸ ਦਾ।

0: ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਆਈ ਵੈਂਟ ਥਰੂ ਅ ਗਰੂਲਿੰਗ ਪ੍ਰੋਸੈਸ ਆਫ 6 ਮੰਥਸ
1: ਅੱਛਾ ਓਕੇ
0: ਆਈ ਗਾਟ ਆਡਿਟਡ ਦੇ ਆਈ ਵੈਂਟ ਥਰੂ ਅ ਟੈਸਟ ਮਤਲਬ ਦੇ ਵਾਂਟਡ ਟੂ ਮੇਕ ਸ਼ੋਰ ਕਿ ਮੇਰਾ ਪੇਪਰ ਵਰਕ ਸਹੀ ਹੋਏ ਮੈਨੂੰ ਸਮਝ ਹੋਏ ਕੋਡਸ ਦੀ ਸਮਝ ਹੋਏ ਕਿਸ ਸਰਵਿਸ ਲਈ ਕੀ ਕੋਡ ਲਗਾਉਣਾ ਦੇ ਆਸਕ ਯੂ ਆਲ ਦੋਜ਼ ਥਿੰਗਸ ਸੋ ਰਜਿਸਟ੍ਰੇਸ਼ਨ ਇਜ਼ ਅ ਵੈਰੀ ਪੇਨਫੁਲ ਪ੍ਰੋਸੈਸ ਬਟ ਫਾਇਦੇਮੰਦ ਪ੍ਰੋਸੈਸ ਹੈ ਦੋਨਾਂ ਲਈ ਕੱਲ੍ਹ ਨੂੰ ਮੇਰੇ ਕੋਲੋਂ ਕੋਈ ਗਲਤੀ ਨਾ ਹੋਏ ਕਿ ਮੈਂ ਪ੍ਰੋਬਲਮ ਦੇ ਵਿੱਚ ਆਵਾਂ ਮੈਂ ਐਜੂਕੇਟਡ ਹਾਂ ਉਸ ਚੀਜ਼ ਲਈ ਮੇਰਾ ਜਿਹੜਾ ਪਾਰਟੀਸੀਪੈਂਟ ਹੈ ਉਹਦੇ ਨਾਲ ਧੱਕਾਸ਼ਾਹੀ ਨਾ ਹੋਏ ਉਹਦੇ ਪੈਸੇ ਜ਼ਿਆਦਾ ਨਾ ਕੱਟੇ ਜਾਣ ਸੋ ਇਟ ਵਰਕਸ ਬੋਥ ਵੇਸ ਪਰ ਜਿਹੜਾ ਅਨਰਜਿਸਟਰਡ ਹੈ ਫੋਰ ਐਗਜ਼ਾਮਪਲ ਹੀ ਇਜ਼ ਨੋਟ ਗੋਇੰਗ ਥਰੂ ਦੈਟ ਪ੍ਰੋਸੈਸ ਸੋ ਉਹ ਜਦੋਂ ਤੱਕ ਕਹਿੰਦੇ ਨਾ ਡੰਡਾ ਨਹੀਂ ਪੈਂਦਾ ਉਤੋਂ ਤਾਂ ਤੁਸੀਂ ਕਈ ਵਾਰੀ ਕਿਤਾਬ ਵੀ ਨਹੀਂ ਚੱਕਦੇ ਯੂ ਡੋਂਟ ਨੋ ਦ ਕੋਡਸ ਯੂ ਯੂਜ਼ਿੰਗ ਦ ਰੋਂਗ ਕੋਡਸ ਯੂ ਕਲੇਮਿੰਗ ਦ ਰੋਂਗ ਥਿੰਗ ਚਾਹੇ ਉਹ ਨੌਲੇਜ ਦੇ ਬੇਸ ਤੇ ਗਲਤੀ ਹੋ ਰਹੀ ਹੈ ਪਰ ਹੈ ਫਰੋਡ ਗਵਰਨਮੈਂਟ ਲਈ ਉਹ ਫਰੋਡ ਹੈ
1: ਹਾਂ ਮਤਲਬ ਔਨ ਪੇਪਰ ਦਾ ਚੀਜ਼ ਨੇ ਸਿਮਿਲਰ ਰਹਿਣਾ ਨਾ ਮੇਰੇ ਮਨ ਚ ਕੀ ਹੈ ਉਹ ਤਾਂ ਬਹੁਤ ਕੋਈ ਵੀ ਨਹੀਂ ਦੱਸ ਸਕਦਾ
0: ਸੋ ਦੈਟ ਇਜ਼ ਵਨ ਪਾਰਟ ਆਫ ਇਟ
1: ਓਕੇ
0: ਦੀ ਅਦਰ ਪਾਰਟ ਆਫ ਇਟ ਇਜ਼ ਅ ਵਿਲਿੰਗਫੁਲ ਡਿਸੀਟ ਜਿਵੇਂ ਅਸੀਂ ਕਿਹਾ ਗਰੁੱਪ ਕਲਾਸ ਲਈ ਗਏ ਸੀ ਪਰ 101 ਕਲੇਮ ਕਰ ਲਿਆ
1: ਓਕੇ
0: ਦੇ ਵਾਸ ਅ ਕੇਸ ਇਨ ਸਿਡਨੀ ਕ੍ਰਿਸ਼ਨਾ ਵੇਅਰ ਸੰਬਡੀ ਗਾਟ ਕਾਟ ਐਂਡ ਇੱਕ ਫੈਮਿਲੀ ਤੋਂ ਚਾਰ ਫੈਮਿਲੀ ਮੈਂਬਰ ਸਪੋਰਟ ਵਰਕਰ ਸੀਗੇ ਹਸਬੈਂਡ ਡੋਟਰ ਮਦਰ ਇਫ ਯੂ ਗੂਗਲ ਇਟ ਅਪ ਯੂ ਵਿਲ ਨੋ ਵਟ ਕੇਸ ਆਮ ਟਾਕਿੰਗ ਅਬਾਊਟ ਅਤੇ ਉਹਨਾਂ ਨੇ ਇੱਕ ਪਾਰਟੀਸੀਪੈਂਟ ਨੂੰ ਚਾਰਜ ਕੀਤਾ ਫੋਰ ਅ ਸਰਵਿਸ ਫੋਰ 6 ਆਵਰਸ ਹਸਬੈਂਡ ਨੇ ਵੀ ਚਾਰਜ ਕੀਤਾ ਅਤੇ ਕੁੜੀ ਨੇ ਵੀ ਉਸੀ ਪਾਰਟੀਸੀਪੈਂਟ ਨੂੰ ਸੇਮ ਟਾਈਮ ਸੇਮ ਸਰਵਿਸ ਲਈ ਚਾਰਜ ਕੀਤਾ ਅਤੇ ਉਸ ਟਾਈਮ ਉਹ ਪਾਰਟੀਸੀਪੈਂਟ ਹੋਸਪਿਟਲ ਦੇ ਵਿੱਚ ਸੀਗਾ
1: ਓਕੇ
0: ਸੋ ਸਰਵਿਸ ਵੀ ਨਹੀਂ ਦਿੱਤੀ
1: ਹਾਂ
0: ਤੇ ਗਲਤ ਸੋ ਦਿਸ ਇਜ਼ ਫਰੋਡ
1: ਅੱਛਾ
0: ਬਟ ਵੈਨ ਆਈ ਸੇ ਦੀਜ਼ ਐਗਜ਼ਾਮਪਲਸ ਕ੍ਰਿਸ਼ਨਾ ਦੇ ਆਰ ਹੈਂਡਫੁਲ ਆਫ ਪੀਪਲ ਜਿਨ੍ਹਾਂ ਦੇ ਕਰਕੇ ਹੁਣ ਲੁੱਕ ਵੀ ਵੈਲਕਮ ਦ ਚੇਂਜ ਇਹ ਚੇਂਜ ਸਾਡੇ ਸਾਰਿਆਂ ਲਈ ਪੇਨਫੁਲ ਇਸ ਕਰਕੇ ਹੋਏਗਾ ਬਿਕਾਜ਼ ਨਾਓ ਦਰ ਇਜ਼ ਅ ਲੋਟ ਮੋਰ ਗਵਰਨੈਂਸ ਸਾਡਾ ਜਿਹੜਾ ਪਹਿਲਾਂ ਹੀ ਪੇਪਰ ਵਰਕ ਆਲਰੇਡੀ 4 ਘੰਟੇ ਲੈ ਰਿਹਾ ਸੀ ਮੇ ਬੀ ਹੁਣ 8 ਲਏਗਾ
1: ਪਰ ਆਪਾਂ ਚੇਂਜ ਤੇ ਆਉਂਦੇ ਹਾਂ ਉਸ ਤੋਂ ਪਹਿਲਾਂ ਮੈਂ ਜਾਣਾ ਚਾਹੁੰਦਾ ਕਿਉਂਕਿ ਬੜਾ ਇੰਟਰੀਗਿੰਗ ਹੈ ਯਾਰ ਵੈਰੀ ਗੁੱਡ ਮੈਨੂੰ ਲੱਗਾ ਨਹੀਂ ਸੀਗਾ ਅੱਛਾ ਮੈਨੂੰ ਇੱਕ ਗੱਲ ਦੱਸੋ ਜਿਹੜਾ ਅਨਰਜਿਸਟਰਡ ਮਤਲਬ ਜਿਸ ਤਰ੍ਹਾਂ ਤੁਸੀਂ ਹਸਬੈਂਡ ਕਹਿ ਦਿੱਤਾ ਨਾ ਕਿ ਕਿਸੇ ਵਾਈਫ ਨੂੰ ਪ੍ਰੋਬਲਮ ਆ ਜਾਂ ਫਿਰ ਵਾਈਸ ਵਰਸਾ ਹੈ ਨਾ ਪੇਰੈਂਟਸ ਵਗੈਰਾ ਵੀ ਹੋ ਸਕਦੇ ਐਨੀਥਿੰਗ ਰਾਈਟ ਬਲੱਡ ਰਿਲੇਸ਼ਨ ਜਾਂ ਫਿਰ ਇੱਦਾਂ ਦੇ ਰਿਲੇਸ਼ਨ ਤੋਂ ਅਲਾਇਦਾ ਕੌਣ ਬਣਦਾ ਅਨਰਜਿਸਟਰਡ ਮਤਲਬ What is an unregistered provider?
0: Unregistered provider is, for example, I decided not to register my company, for example. ठीक है
1: पर तुसी इदा
0: ही पर मेरा नेबर है जिन्हों डिसेबिलिटी है
1: तुसी कहा कि मैं तेरे लिए हेल्प कर देंगा ना
0: मैं कर दांगी हेल्प मैं अनरजिस्टर्ड हूं बट आई एम अ सपोर्ट वर्कर
1: तो गवर्नमेंट ये चीज अलाउ कर दी है
0: पहला कर रही सी हले भी करेगी बिकॉज़ यू हैव टू अंडरस्टैंड जे तुसी अनरजिस्टर्ड प्रोवाइडर्स कार्ड दोगे दे डोंट हैव पीपल टू सपोर्ट 2,03,000 देन योर demand will streak up but the supply is not there
1: koi idea hai ratio kinna khoega eh wala unregistered to registered
0: da I don't have
1: par mere khayal na kafi vadda hi imbalance hoega
0: I guess so because jehde nave changes aa rahe ne unna de vich ek a point kafi unhone rakhya hai we'll talk about those changes when
1: apa kyunki changes di gal kar rahe hain changes is karke aa rahe jis tarah deepika ji ne dassa ki kafi zyada sunan cha hai ki providers ya participants de level te khapla ho raha hai ਹਾਂ ਇਹੀ ਵਰਡ ਆਇਆ ਮਾਇੰਡ 'ਚ ਨਾ ਆਪਾਂ ਘਪਲਾ ਹੀ ਕਹਿ ਸਕਦੇ ਹਾਂ ਨਾ ਹੋ ਰਿਹਾ ਸੋ ਗਵਰਨਮੈਂਟ ਇੱਥੇ ਦੀ ਕਾਫੀ ਸੁਚੇਤ ਹੈ ਬਈ ਉਹਨਾਂ ਨੇ ਨਾਲ ਹੀ ਵੈਸੇ ਨਕੇਲ ਕਰ ਲਈ ਕਿ ਇਟ ਟੁੱਕ ਦਮ ਟਾਈਮ
0: ਬਟ ਵਿਚ ਇਜ਼ ਗੁੱਡ ਬਿਕਾਜ਼ ਕੁਝ ਕੇਸਿਸ ਦੇ ਬੇਸ ਤੇ ਜੇ ਤੁਸੀਂ ਚੇਂਜਸ ਲਿਆਓਗੇ ਕਿਆ ਪਤਾ ਉਹ ਚੇਂਜਸ ਦੇ ਹੈਵ ਡਨ ਦੇ ਰਿਸਰਚ ਵੈਰੀ ਵੈਲ ਕ੍ਰਿਸ਼ਨਾ ਬਿਕਾਜ਼ ਦ ਚੇਂਜਸ ਦੇ ਹੈਵ ਅਡੈਪਟਡ ਨਾਓ ਇੰਨਾ ਨੁਕਸਾਨ ਉਹ according to me the changes are not out there in the paper assi jinna pad rahe ha oh actually kaple nu hi cut kar rahe the government is quite policy makers are smart here that is why the country is running in a still better shape and form because oh galti se
1: fasde jehda still kya na bahut sahi si
0: you just have to
1: still was very right
0: you have to be good choice of word
1: ਤੁਸੀਂ ਇੱਕ ਰਜਿਸਟਰਡ ਕੰਪਨੀ ਚਲਾਉਂਦੇ ਹੋ ਵਾਟਲ ਕੇਅਰ ਕਮਿਊਨਿਟੀ ਨਾਮ ਆ ਉਹਦਾ ਹਾਊ ਲੌਂਗ ਹੈਵ ਯੂ ਬੀਨ ਰਜਿਸਟਰਡ
0: 1 ਇਅਰ
1: ਇੱਕ ਸਾਲ ਤੋਂ ਹੈ ਨਾ ਤੇ ਉਸ ਤੋਂ

0: 6-7 months ਲੱਗ ਗਏ ਤੁਹਾਨੂੰ ਜਸਟ ਟੂ ਗੈਟ ਦ ਰਜਿਸਟ੍ਰੇਸ਼ਨ ਡਨ ਰਾਈਟ ਹੁਣ ਅੱਜ ਜੇ ਕੋਈ ਜਿਹੜੇ ਚੇਂਜਸ ਜੇ ਆ ਰਹੇ ਆ ਜੇ ਤੁਸੀਂ ਅੱਜ ਕਰਨ ਲੱਗਦੇ ਤੇ ਕਿੰਨਾ ਕੁ ਲੰਬਾ ਸਮਾਂ ਹੋਰ ਸ਼ਾਇਦ ਲੱਗ ਸਕਦਾ
1: ਜੇ ਅੱਜ ਕਰੋ ਤਾਂ ਆਈ ਥਿੰਕ ਇਟ ਵਿਲ ਸਟਿਲ ਬੀ 6 ਮੰਥਸ ਬਿਕਾਜ਼ ਦੋਸ ਚੇਂਜਸ ਹੈਵ ਨਾਟ ਬੀਨ ਇੰਪਲੀਮੈਂਟਡ ਯੈਟ
0: ਅੱਛਾ ਹਜੇ ਹੋਏ ਨਹੀਂ ਹੈ
1: ਦੇ ਆਰ ਸੋ ਇਟ ਇਜ਼ ਕਮਿੰਗ ਆਊਟ ਵਾਟ ਦ ਚੇਂਜਸ ਆ ਜੇ ਅੱਜ ਵੀ ਪ੍ਰੋਸੈਸ ਹੋ ਆਈ ਫੀਲ ਇਟ ਇਜ਼ ਗੋਇੰਗ ਟੂ ਬੀ ਦ ਸੇਮ ਐਜ਼ ਇਟ ਵਾਸ ਫੋਰ ਮੀ
0: ਬਟ ਮੋਰ ਪੇਪਰ ਵਰਕ
1: ਮੋਰ ਪੇਪਰ ਵਰਕ ਐਂਡ ਮੋਰ ਐਜੂਕੇਸ਼ਨ ਅਰਾਊਂਡ ਇਟ ਪਰ ਅੱਗੇ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਜੇ ਤੁਸੀਂ ਇੱਕ ਸਰਵਿਸ ਜੈਨੂਇਨਲੀ ਦੇਣਾ ਚਾਹੁੰਦੇ ਹੋ ਉਹ ਜ਼ਰੂਰੀ ਹੁੰਦੀ ਜਾਏਗੀ
0: Okay.
1: Because we get audited every 3 months, Krishna ji.
0: Okay.
1: So we have an external auditor, jira apni report NDIS nu submit karda sanu ni.
0: Acha.
1: And every 3 months, he will come and do our paperwork check, participant check. Ona di interview lenda hai, saadi interview lenda hai, ta saadi support workers di interview lenda hai. That's every 3 months.
0: Achha.
1: So being registered is not easy. And that, kai vari loki, isle nahi ki unhone fraud karna hai. It is sometimes too much to handle as well. Not it's everyone's cup of tea na ki tusi kaho ki
0: haan ji nahi clerical mistakes da vi kaafi vadda hai na role ho sakda na cheez rahe
1: and har 3 mahine baad you know pay tight karna penda ki aage auditor question puch rahe no matter how good you are with your work you go through the process
0: te changes ki aa rahe hai
1: jehde possible changes and we always say that
0: possible
1: changes sab to vadda change jehda leke aa rahe ne which I gave you the example as well ਕਮਿਊਨਿਟੀ ਪਾਰਟੀਸੀਪੇਸ਼ਨ ਦੇ ਵਿੱਚ ਪਹਿਲਾਂ ਬਹੁਤ ਵੱਡੀ ਸਪੋਰਟ ਮਿਲਦੀ ਸੀ ਯੂ ਕੈਨ ਗੈਟ ਅਪ ਟੂ 40 grants ਯੂ ਨੋ ਕਿ ਤੁਸੀਂ ਜਾਓ ਅਤੇ ਆਪਣੀ ਪਸੰਦ ਦੀ ਐਕਟੀਵਿਟੀਜ਼ ਕਰ ਲਓ 1-on-1 ਕੋਚਿੰਗ ਲੈ ਲਓ ਉਹਦੇ ਵਿੱਚ ਲੈਟ ਮੀ ਨੋਟ ਕੋਟ ਇਟ ਅਪਰੋਕਸੀਮੇਸ਼ਨ ਕਹਿੰਦੀ ਹਾਂ ਹੋ ਸਕਦਾ ਉੱਤੇ ਥੱਲੇ 26,000-24,000 ਮਿਲੇ ਇਨ ਕੰਪੈਰੀਜ਼ਨ ਟੂ 40,000 ਮੈਂ ਸਿਰਫ ਇੱਕ ਬਾਲ ਪਾਰਕ ਫਿਗਰ ਦੇ ਰਹੀ ਹਾਂ ਤੁਹਾਨੂੰ ਥੋੜ੍ਹਾ ਆਈਡੀਆ ਲੈਣ ਇਹ ਸਭ ਪ੍ਰਪੋਜ਼ਡ ਹੈ ਦੇਰ ਇਜ਼ ਨਥਿੰਗ ਆਊਟ ਦੇਅਰ ਯੈਟ ਵਿਚ ਇਜ਼ ਕਨਫਰਮਡ ਪਰ ਜਿਹੜੇ ਟੋਪਿਕਸ ਉਹਨਾਂ ਦੀ ਪੇਪਰ ਵਰਕ ਦੇ ਵਿੱਚ ਜੇ ਤੁਸੀਂ ਇੰਡੀਆ ਦੀ ਵੈਬਸਾਈਟ ਦੇ ਉੱਤੇ ਜਾਓ ਦ ਫਸਟ ਮੋਸਟ ਟੋਪਿਕ ਜਿਹੜਾ ਆਉਂਦਾ ਉਹ ਹੈਗਾ ਕਮਿਊਨਿਟੀ ਪਾਰਟੀਸੀਪੇਸ਼ਨ ਦੇ ਉੱਤੇ ਉਹਦੀ ਫੰਡਿੰਗ ਘੱਟ ਰਹੀ ਹੈ ਪਹਿਲਾਂ ਤੁਸੀਂ ਡਾਕਟਰ ਕੋਲੋਂ ਲਿਖਵਾਉਂਦੇ ਸੀ ਮੈਨੂੰ ਡਿਸੇਬਿਲਿਟੀ ਹੈ ਭੇਜਦੇ ਸੀ ਅਸੈਸ ਹੋ ਜਾਂਦਾ ਸੀ ਨਾਓ ਫੋਰ ਐਗਜ਼ਾਮਪਲ ਦੋ ਲੋਕੀ ਨੇ ਦੋਨਾਂ ਨੂੰ ADHD ਹੈ ਡਾਕਟਰ ਨੇ ਲਿਖਤਾ ADHD ਹੈ ਦੋਨਾਂ ਨੂੰ
0: ਠੀਕ
1: ਅੱਜ ਦੀ ਡੇਟ ਦੇ ਵਿੱਚ ਇੱਕ ਨੂੰ ਹੋ ਸਕਦਾ 40,000 ਮਿਲੇ ਇੱਕ ਨੂੰ 60,000 ਮਿਲੇ ਦੇਰ ਇਜ਼ ਅ ਡਿਸਪੈਰਿਟੀ ਨੋਬਡੀ ਨੋਜ਼ ਵਾਈ ਕੁਡ ਬੀ ਮੈਨੀ ਅਦਰ ਰੀਜ਼ਨਸ ਜਿਹੜੇ ਨਵੇਂ ਚੇਂਜਸ ਆ ਰਹੇ ਨੇ ਡਾਕਟਰ ਨੇ ਲਿਖਤਾ ਦੋਨਾਂ ਨੂੰ ADHD ਹੈ ਉਹਦੇ ਬੇਸ ਤੇ ਫੰਡਿੰਗ ਨਹੀਂ ਮਿਲੇਗੀ
0: Okay.
1: You will need to get assessed on your functionality.
0: Achha, matlab ki severity ki aa ke hai na.
1: Te us ADHD te karke tusi kinna kaam kar sakde ho to tuhanu kinni support di zarurat hai.
0: Okay.
1: And you tell me is this change wrong? I don't think so. You really have to analyze kyunki pehla ki ho rahi si ho sakda jinu 40 mil rahe si onu 60 milne chahide si. Gareeb maar nahi honi chahidi. So these changes are for good. ਇਨ ਦ ਸੈਂਸ ਇਹ ਵਾਲਾ ਚੇਂਜ ਸਪੈਸ਼ਲੀ ਬਿਕਾਜ਼ ਅੱਛਾ ਪਹਿਲਾਂ ਕੀ ਹੁੰਦਾ ਸੀ ਤੁਸੀਂ ਇੱਕ ਵਾਰੀ ਲਿਖਵਾ ਲਿਆ ਉਹ ਚੱਲੀ ਜਾ ਰਿਹਾ ਡਾਕਟਰ ਅੱਗੇ ਲਿਖੀਦਾ ਜਾ ਰਿਹਾ ਏਡੀ ਹੁਣ ਤੁਹਾਡਾ ਫੰਕਸ਼ਨੈਲਿਟੀ ਟੈਸਟ ਹਰ ਥੋੜ੍ਹੀ ਦੇਰ ਬਾਅਦ ਕਰਨਾ ਹੈ ਅਨਲਿਮਿਟਿਡ ਨਹੀਂ ਹੈ ਕਿ ਇਹ ਹੁਣ ADHD ਦੇ ਉੱਤੇ ਹੀ ਰਹੇਗਾ 10-10 ਸਾਲ ਇਫ ਇਟ ਸੇਜ਼ ਕਿ ਇਹਦਾ ਕੋਈ ਰਿਕਵਰੀ ਨਹੀਂ ਹੈ ਵਿਚ ਨੋ ਡਾਕਟਰ ਵਿਲ ਰਾਈਟ ਫੀਲ
0: ਸੋ
1: ਹਾਊ ਇਜ਼ ਦ ਡਾਕਟਰ ਟੈਲਿੰਗ ਯੂ ਆਫਟਰ 2 years ਆਫ ਟ੍ਰੀਟਮੈਂਟ ਯੂ ਵਿਲ ਨੋਟ ਗੈਟ ਬੈਟਰ So it will be time bound. ਕਿ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਇੰਨਾ ਤੁਹਾਡੇ ਉੱਤੇ ਅਸੀਂ ਟ੍ਰੀਟਮੈਂਟ ਕਰਾਂਗੇ ਰੀਅਸੈਸ ਕਰਾਂਗੇ ਐਂਡ ਦੈਟ ਰੀਅਸੈਸਮੈਂਟ ਨੀਡਸ ਟੂ ਗੋ ਟੂ NDIS.
0: Okay, ਠੀਕ ਹੈ
1: ਸੋ ਦੀਜ਼ ਆਰ ਦ ਯੂ ਨੋ ਬੇਬੀ ਸਟੈਪਸ ਅੱਛਾ ਅਸੀਂ ਗੱਲ ਕੀਤੀ ਪਲਾਨ ਮੈਨੇਜਰਸ ਕਰਕੇ ਵਿਚ ਇਜ਼ ਅ ਵੈਰੀ ਬਿਗ ਬੋਟਲ ਨੈਕ ਫੋਰ NDIS ਇਸ ਵੇਲੇ ਕਿਉਂਕਿ ਪਲਾਨ ਮੈਨੇਜਰਸ ਇਸ ਵੇਲੇ ਖੁਦਾ ਨੇ ਉਹਨਾਂ ਨੇ ਕਰਤਾ ਉਹਨਾਂ ਨੇ ਲਿਖਤਾ ਉਹਨਾਂ ਨੇ ਕਰ ਲਿਆ NDIS is introducing a plan manager panel.
0: Okay.
1: Una de handpicked plan managers honge, hopefully. This is my interpretation, could be wrong. Us panel de vich hi tuhade participants baithenge te oh approve te disapprove karenge.
0: Okay, theek
1: hai. Rather than any plan managers. Ho sakta hai jehde plan managers 10-10 saalon to apna kaam kar rahe ne and they've got zero complaint with the NDIS, they become part of those plan manager panel.
0: ਮੇਰੇ ਖਿਆਲ ਨਾਲ ਇਹਦੇ ਨਾਲ ਟ੍ਰਾਂਸਪੇਰੈਂਸੀ ਸ਼ਾਇਦ
1: ਬਿਲਕੁਲ
0: ਹੈ ਨਾ ਬੈਟਰ ਹੋ ਜਾਏ
1: 100% ਤੇ ਨਾਟ ਦ ਪਾਵਰ ਸ਼ੁੱਡ ਨੈਵਰ ਰਿਮੇਨ ਇਨ ਵਨ ਹੈਂਡ ਇਜ਼ ਆਈ ਆਲਵੇਜ਼ ਸੇ ਦੈਟ
0: ਹਾਂ ਨਹੀਂ ਸਹੀ ਗੱਲ ਆ
1: ਸੋ ਜਦੋਂ ਤੁਹਾਡੇ ਤੇ ਵੀ ਕੋਈ ਕੁਐਸਚਨ ਕਰਨ ਵਾਲਾ ਚੈੱਕ ਕਰਨ ਵਾਲਾ ਹੋਏਗਾ ਉਹਦਾ ਫਾਇਦਾ ਪਾਰਟਿਸਿਪੈਂਟ ਤੇ ਪ੍ਰੋਵਾਈਡਰ ਦੋਨਾਂ ਨੂੰ ਹੈ
0: ਜੀ
1: ਫੋਰ ਐਗਜ਼ਾਮਪਲ ਆਈ ਐਮ ਅ ਪ੍ਰੋਵਾਈਡਰ ਆਈ ਗੋ ਟੂ ਅ ਪਲਾਨ ਮੈਨੇਜਰ ਉਹਦੇ ਆਪਣੇ ਪ੍ਰੈਫਰਡ 3-4 ਨੇ ਉਹ ਉਹਨਾਂ ਨੂੰ ਹੀ ਘੁੰਮ ਘੁੰਮ ਕੇ ਦੇ ਜਾ ਰਿਹਾ I am at loss of job. Like, menu kam chahida hai. You know, I need my participants. But because power ikte hath de vich hai. Which is not right. Now there will be governance. Ki kisnu tusi kinna deta te kyun deta. The provider also gets, the participant also get more choice. Ki main oh do, mere hor koi mil hi nahi riya. Je inna nu main gussa karta, kal nu mainu support nahi milegi. Now he's got more choice.
0: Eh hunda bhi hoega.
1: There is a lot of fear in participants, Krishna.
0: Obviously, to see, because, वैसे trauma to guzar rahe ho, paame physical disability hai na, mental, and then to go through a process, it must take a toll.
1: There are times when people, so these examples have come out in light. There are times where the support worker late aaya tha, jaldi chala gaya. Last minute cancellation karti, par time sheet pure hafte di sign karvai gayi hai. The participant ne kiti hai. ਤੇ ਜੇ ਉਹਨੂੰ ਪੁੱਛਿਆ ਕਿਉਂ ਕੀਤੀ ਕਿ ਤੇ ਮੈਨੂੰ ਡਰ ਸੀ ਕਿ ਫਿਰ ਦੁਬਾਰਾ ਨਹੀਂ ਆਏਗੀ
0: ਅੱਛਾ
1: ਸੋ ਯੂ ਹੈਵ ਟੂ ਸੀ ਦੇ ਆਰ ਵਲਨਰੇਬਲ ਪੀਪਲ ਆਊਟ ਦੇਅਰ ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਉਹਨਾਂ ਦੇ ਫੇਅਰ ਤੇ ਨਹੀਂ ਇੱਕ ਸਪੋਰਟ ਤੇ ਕੰਮ ਕਰ ਰਹੇ ਹੋ
0: ਸੋ ਜਿਹੜਾ ਤੁਸੀਂ ਪੁਆਇੰਟ ਰੱਖਿਆ ਹੈ ਵਾਲਾ ਖਾਸ ਕਰਕੇ ਇੱਕ ਡਰ ਆ ਜਾਂਦਾ ਖਾਸ ਕਰ ਪਾਰਟੀਸੀਪੈਂਟ ਦੇ ਅੰਦਰ ਭਾਵੇਂ ਪਲਾਨ ਮੈਨੇਜਰ ਹੋਵੇ ਜਾਂ ਉਹਨਾਂ ਦਾ ਪ੍ਰੋਵਾਈਡਰ ਵਗੈਰਾ ਹੋਵੇ ਇਹ ਜਿਹੜੇ ਚੇਂਜਸ ਆ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਪਾਵਰ ਥੋੜੀ ਸੈਂਟਰਲਾਈਜ਼ ਕਰਦੇ ਆ ਪਾਰਟੀਸੀਪੈਂਟ ਦੇ ਹੱਥ 'ਚ
1: ਐਜੂਕੇਟਡ ਕਰ ਦੇਗਾ ਸੈਂਟਰਲਾਈਜ਼ਡ ਫਿਰ ਵੀ ਨਹੀਂ ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ ਦੇ ਸਟਿਲ ਡੀਲਿੰਗ ਵਿਦ ਡਿਸੇਬਿਲਿਟੀ ਉਹਨਾਂ ਨੂੰ ਐਜੂਕੇਸ਼ਨ ਥੋੜੀ ਜ਼ਿਆਦਾ ਮਿਲੇਗੀ
0: ਤੇ ਇਹਦੇ ਅੰਦਰ ਇੱਕ ਹੋਰ ਪੁਆਇੰਟ ਸੀਗਾ ਜਦੋਂ ਤੁਸੀਂ ਆਪਾਂ ਐਗਜ਼ਾਮਪਲ ਲਿੱਤਾ ADHD ਦਾ ਹੈ ਨਾ ਅਗੇਨ ਉਹ ਥੋੜ੍ਹਾ ਮੈਂਟਲ ਹੈਲਥ ਤੋਂ ਰਿਲੇਟਡ ਹੁੰਦਾ ਸਮਝੋ ਸਮਵਨ ਹੈਜ਼ ਅ ਫਿਜ਼ੀਕਲ ਪ੍ਰੋਬਲਮ ਸਮਝੋ ਕਿਸੇ ਦੀ ਐਮਪਿਊਟਿਡ ਲੱਤ ਹੈ ਨਾ ਤੇ ਉਹਦੇ ਅੰਦਰ ਵੀ ਕਦੀ ਇਸ ਤਰ੍ਹਾਂ ਦਾ ਹੋ ਸਕਦਾ ਕਿ ਬਈ ਫੰਕਸ਼ਨੈਲਿਟੀ ਸ਼ਾਇਦ ਕਿਉਂਕਿ ਲੋਕ ਬੰਦੇ ਨੂੰ ਆਦਤ ਪੈ ਜਾਂਦੀ ਹੈ ਤਾਂ ਫੰਕਸ਼ਨੈਲਿਟੀ ਦੇ ਤੌਰ ਤੇ ਘਟਾ ਦੇਣਗੇ ਅੱਗੇ ਜਾ ਕੇ
1: Look, I'm not a medical expert, but what I've seen in the past, I'll say it this way. Amputation, de vich vi ki honda hai, you know, you wait for another limb to be attached. You go through a rehab. Purpose sahi honda hai ki jeda amputee hai, onu inna tusi capable bana do, ki kal nu o less dependency de naal functional kar sake. And as he's progressing towards that functionality, ki o jado jado better honda ja rahe hai, tuhadi funding us hisab de naal assess hondi ja rahi hai. That is the new change. ਕਿ ਡਾਕਟਰ ਕੋਲ ਜਾ ਕੇ ਤੁਹਾਡੀ ਫੰਕਸ਼ਨੈਲਿਟੀ ਦੇ ਬੇਸ ਤੇ ਉੱਤੇ ਤੁਹਾਨੂੰ ਫੰਡਿੰਗ ਮਿਲੇਗੀ ਨਾ ਕਿ ਐਮਪਿਊਟੀ ਦੇ ਬੇਸ ਤੇ
0: ਓਕੇ
1: ਸੋ ਇੱਕ ਇਹ ਚੇਂਜ ਹੈ ਇੱਕ ਹੋਰ ਵੱਡਾ ਚੇਂਜ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਅਪ ਟੂ 2 ਇਅਰਸ ਬੈਕ ਡੇਟ ਪੇਮੈਂਟ ਅਵੇਲ ਕਰ ਸਕਦੇ ਹਾਂ ਇੰਡੀਆ ਇਸ ਕੋਲੋਂ
0: ਅੱਛਾ ਓਕੇ ਠੀਕ ਹੈ
1: ਪਿਛਲੇ ਸਾਲ ਦਿੱਤੀ ਸੀ ਮੈਂ ਤਾਂ ਤੁਹਾਨੂੰ ਦੇਣੇ ਭੁੱਲ ਗਈ
0: ਅੱਛਾ
1: ਨਾਓ ਦ ਨਿਊ ਚੇਂਜ ਇਜ਼ 90 ਡੇਜ਼ ਯੂ ਕੈਨ ਨਾਟ ਕਲੇਮ ਐਨੀਥਿੰਗ ਪੋਸਟ 90 ਡੇਜ਼ ਜੇ ਨਹੀਂ ਕੀਤਾ ਕਲੇਮ ਤੇ ਹੋ ਗਿਆ
0: ਓਕੇ ਪਰ ਇਹ ਇਹ ਇਨ ਫਸਟ ਪਲੇਸ ਇਸ ਤਰ੍ਹਾਂ ਦੀ ਚੀਜ਼ ਰੱਖਣ ਦੀ ਲੋੜ ਕਿਉਂ ਪਈ ਹੋਣੀ ਹੈ ਯੂ ਬੀਨ ਇਨ ਦ ਬਿਜ਼ਨਸ ਫੋਰ ਲੌਂਗ ਨਾਓ
1: ਬਟ ਕ੍ਰਿਸ਼ਨਾ ਯੂ ਹੈਵ ਟੂ ਅੰਡਰਸਟੈਂਡ
0: ਵੈਨ ਇਸ ਤਰ੍ਹਾਂ ਕਿ ਪੇਮੈਂਟ ਰੁਕਦੀ ਹੈ ਇੰਨੀ ਲੰਬੀ
1: ਬਹੁਤ ਕੁਝ ਹੁੰਦਾ ਹੈ
0: ਆਈ ਬੜੇ ਦੁਖੀ ਹੋ ਕੇ ਕਿਹਾ ਬਈ
1: You know, you have to be very careful when saying things, but honda
0: hai. Thik hai, I get it.
1: Achha, honda ki hai. Je thonu question kita ja rahe hai ki, saal pehla kita ki si? Saal pehla kita si pul gaye?
0: Obviously gal hai, na? Malab, in,
1: genuinely and but, because that invoice, and it is well within the framework, they get paid. That needs to stop. You have 90 days. 90 days is 3 minute da time.
0: Kaafi hai.
1: ਦੇ ਤੁਹਾਡੀ ਪੇ ਇੱਕ ਹਫਤਾ ਲੇਟ ਹੋਏ ਤੁਸੀਂ ਸ਼ੋਰ ਮਚਾ ਦਿੰਦੇ ਹੋ ਵਾਈ ਵੁੱਡ ਯੂ ਵੇਟ ਫੋਰ ਅਪ ਟੂ 2 ਇਅਰਸ ਟੂ ਗੈਟ ਅ ਪੇਮੈਂਟ ਡਨ ਬਾਈ ਦੈਟ ਟਾਈਮ ਪਾਰਟਿਸਿਪੈਂਟ ਦਾ ਫੰਡ ਖਤਮ ਹੋ ਚੁੱਕਿਆ ਸਭ ਕੁਝ ਹੈ ਇੰਡੀਆ ਹੈਜ਼ ਟੂ ਪੇ ਇਟ ਆਊਟ ਆਫ ਇਟਸ ਪਾਕਟ
0: ਮੈਂ ਇਹਦੇ ਉੱਪਰ ਵੀ ਕਾਫੀ ਕਈ ਵਾਰੀ ਸੁਣਦਾ ਜਿਹੜੀ ਮੌਕੇ ਦੀ ਸਰਕਾਰ ਤਾਂ ਨਹੀਂ ਹੈ ਪਰ ਕਈ ਵਾਰੀ ਜਿਹੜਾ ਓਪੋਜੀਸ਼ਨ ਹੈ ਉਹਨਾਂ ਸੁਣਾਈ ਸੁਣਾਈਆਂ ਗੱਲਾਂ ਆ ਜਾਂਦੀਆਂ ਕਿ ਦੇ ਥਿੰਕ ਇਟਸ ਅ ਵੈਰੀ ਲਾਊਜ਼ੀ ਸਕੀਮ ਜਾਂ ਫਿਰ
1: ਨੋ ਇਟ ਇਜ਼ਨਟ ਨੋ ਇਟ ਇਜ਼ਨਟ ਯੂ ਹੈਵ ਟੂ ਅੰਡਰਸਟੈਂਡ ਐਵਰੀ ਸਕੀਮ ਹੈਜ਼ ਗੋਟ ਅ ਰਾਈਟ ਇੰਟੈਂਸ਼ਨ ਬਿਹਾਈਂਡ ਇਟ ਰਾਈਟ ਵੀ ਹੈਡ ਦੋਸ ਸੋਲਰ ਥਿੰਗਸ ਗੋ ਸਕੀਮਾਂ ਚੱਲੀਆਂ ਉਹ ਤੁਹਾਡੀ ਇੰਸੂਲੇਸ਼ਨ ਦੀ ਸਕੀਮ ਚੱਲੀ ਮੈਨੀ ਪੀਪਲ ਬੈਨੀਫਿਟਡ ਆਊਟ ਆਫ ਇਟ ਬਟ ਦੇ ਵਰ ਸਮ ਬੈਡ ਐਪਲਸ ਦੈਟ ਕ੍ਰੀਏਟਡ ਸਮ ਰਕਸ ਉਹ ਹਮੇਸ਼ਾ ਹੋਏਗਾ ਹਰ ਸਕੀਮ ਦੇ ਨਾਲ ਆਈ ਹੈਵ ਵਰਕਡ ਵਿਦ ਸੋ ਮੇਰੀ ਜਿਹੜੀ ਦੂਜੀ ਕੰਪਨੀ ITD ਦੀ ਹੈ ਆਈ ਵਰਕ ਵੈਰੀ ਕਲੋਜ਼ਲੀ ਵਿਦ ਦ ਗਵਰਨਮੈਂਟ ਆਈ ਹੈਵ ਸੀਨ ਦੈਮ ਹੈਵ ਦ ਰਾਈਟ ਇੰਟੈਂਸ਼ਨ ਟੂ ਡੂ ਇਟ ਬਟ ਐਟ ਦ ਡੇ ਤੁਸੀਂ ਇਹ ਭੁੱਲ ਰਹੇ ਹੋ ਕੰਮ ਤਾਂ ਹਿਊਮਨਸ ਨੇ ਕਰਨਾ ਹੈ
0: ਹਰ ਤਰ੍ਹਾਂ ਦਾ ਬੰਦਾ
1: ਹਰ ਤਰ੍ਹਾਂ ਦਾ ਬੰਦਾ ਹੈ ਹਰ ਤਰ੍ਹਾਂ ਦੇ ਬੰਦੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੈ ਮੈਂ ਤੁਹਾਨੂੰ ਕਿਹਾ ਮੈਨੂੰ ਕਮਰਾ ਬਣਾਉਣਾ ਹੈ ਕਰੈਕਟ ਮੇਰੇ ਦਿਮਾਗ ਦੇ ਵਿੱਚ ਹੈ ਸ਼ੀਸ਼ੇ ਦਾ ਕਮਰਾ, ਥੱਲੇ ਲੈਦਰ ਦੇ ਕਾਰਪੇਟ ਲੱਗੇ ਹੋਏ ਨੇ, ਬੜੀ ਪਿਆਰੀ ਸੀਟ ਹੈ, ਸਾਹਮਣੇ ਵਾਲੇ ਨੇ ਸੁਣਿਆ ਅੱਛਾ ਇੱਟ ਚੀਨੇ ਦੇ ਨਾਲ ਕਮਰਾ, ਥੱਲੇ ਮੈਂ ਫਲੋਰਿੰਗ ਸੀਮੈਂਟ ਦੀ ਪਾ ਦਿੰਦਾ. ਐਵਰੀਵਨਸ ਇੰਟਰਪ੍ਰੀਟੇਸ਼ਨ ਇਜ਼ ਡਿਫਰੈਂਟ ਆਫ ਦ ਵਰਕ ਯੂ ਆਰ ਆਸਕਿੰਗ ਦੈਮ ਟੂ ਡੂ. ਜੇ ਤੁਸੀਂ ਵੈਲਵਟ ਵੀ ਕਹੋਗੇ, ਵੈਲਵਟ ਵੀ 50 ਤਰ੍ਹਾਂ ਦੀ ਆਉਂਦੇ, ਯੂ ਹੈਵ ਟੂ ਬੀ ਵੈਰੀ ਮਿਨਿਸਕਿਊਲ ਇਨ ਯੋਰ ਰਿਕੁਆਇਰਮੈਂਟਸ ਕਿ ਤੁਹਾਨੂੰ ਚਾਹੀਦਾ ਕੀ ਹੈ. ਵੈਨ ਅ ਗਵਰਨਮੈਂਟ ਇਜ਼ ਇੰਟਰੋਡਿਊਸਿੰਗ ਇਟਸ ਸਕੀਮਸ, ਮਿਨਿਸਟਰ ਨੇ ਕਿਹਾ ਮੇਰੀ ਇੰਟੈਂਸ਼ਨ ਇਹ ਹੈ ਕਿ ਜਿਹੜੇ ਡਿਸੇਬਲਡ ਹੈ ਉਹਨਾਂ ਦੀ ਹੈਲਪ ਚਾਹੀਦੀ ਹੈ. ਅੱਗੇ ਉਹਦਾ ਸਲਾਹਕਾਰ ਨੇ ਇੱਕ ਸਕੀਮ ਮਤਲਬ ਬਣਾਤੀ, ਡਿਪਾਰਟਮੈਂਟ ਨੂੰ ਦੇਤੀ ਰਨ ਕਰਨ ਲਈ. ਹੁਣ ਤੁਸੀਂ ਆਲਰੇਡੀ ਚਾਈਨੀਜ਼ ਵਿਸਪਰਸ ਦੇ ਥਰਡ ਸਟੇਜ 'ਤੇ ਹੋ. ਉਸ ਤੋਂ ਬਾਅਦ ਉਹਨਾਂ ਨੇ ਛੋਟੇ ਛੋਟੇ ਡਿਪਾਰਟਮੈਂਟ ਬਣਾਏ, ਉਹ ਸਕੀਮ ਨੂੰ ਰੋਲ ਆਊਟ ਕਰਤਾ. ਇਟ ਵਿਲ ਹੈਵ ਇਟਸ ਫਲੋਸ. ਫਲੋ ਹੋਣਾ ਗਲਤ ਨਹੀਂ ਹੈ ਕ੍ਰਿਸ਼ਨਾ, ਫਲੋ ਤੋਂ ਨਾ ਸਿੱਖ ਕੇ ਫਿਕਸ ਨਾ ਕਰਨਾ ਗਲਤੀ ਹੈ. ਯੂ ਆਰ ਫਿਕਸਿੰਗ ਇਟ.
0: ਐਂਡ ਜਿਹੜੇ ਆ ਪ੍ਰੋਪੋਜ਼ ਚੇਂਜਸ ਨੇ, ਯੂ ਥਿੰਕ ਦੇ ਵਿਲ ਡੂ
1: ਬੈਟਰ? ਆਈ ਥਿੰਕ ਦੇ ਵਿਲ ਡੂ, ਆਈ ਰੀਲੀ ਥਿੰਕ, ਬਿਕਾਜ਼ ਇਹ ਡਿਸੇਬਲ ਨੂੰ ਤੰਗ ਕਰਨ ਲਈ ਨਹੀਂ ਬਣ ਰਹੇ, ਇਹ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਬਣ ਰਹੇ ਨੇ. ਤੁਸੀਂ ਦੱਸੋ ਮੈਨੂੰ, ਜੇ ਮੈਂ ਪੇਪਰ ਵਰਕ 'ਚ ਲਿਖਣਾ ਹੈ ਮੈਨੂੰ ਕਿ ਮੈਂ ਕੀ ਸਰਵਿਸ ਦਿੱਤੀ, ਇਹਦੇ ਨਾਲ ਉਹਨੂੰ ਕੀ ਫਾਇਦਾ ਹੋਇਆ, ਉਹਦੇ ਵਿੱਚ ਜਿਹੜਾ ਤੁਹਾਡਾ ਪਾਰਟਿਸਪੈਂਟ ਉਹਨੂੰ ਕੀ ਨੁਕਸਾਨ ਹੈ? ਕੰਮ ਮੇਰਾ ਵਧਿਆ, ਪਰ ਮੇਰੀ ਜੋਬ ਦਾ ਹਿੱਸਾ ਹੈ. ਤੁਸੀਂ ਆਪਣੇ ਦੂਜੇ ਕੰਮ ਕਰਦੇ ਹੋ, ਬੋਸ ਕਹਿੰਦਾ ਕਿ ਕੱਲ੍ਹ ਤੋਂ ਤੁਹਾਨੂੰ ਚਾਰ ਲਾਈਨਾਂ ਫਾਲਤੂ ਲਿਖਣੀ ਪਏਗੀ ਆਪਣੀ ਰਿਪੋਰਟ ਦੇ ਵਿੱਚ, ਲਿਖੋਗੇ ਕਿ ਪਤਾ ਤਨਖਾਹ ਚਾਹੀਦੀ ਹੈ? ਕਲਪੋਗੇ ਪਰ ਲਿਖੋਗੇ. ਯੂ ਆਰ ਟਰਾਇੰਗ ਟੂ ਪ੍ਰੋਟੈਕਟ ਦ ਮੋਸਟ ਵਲਨਰੇਬਲ ਪਾਰਟ ਆਫ ਦ ਸੋਸਾਇਟੀ. ਡਿਸੇਬਿਲਿਟੀ ਇਜ਼ ਅ ਰੀਅਲ ਥਿੰਗ, ਮੈਂਟਲ ਡਿਸੇਬਿਲਿਟੀ ਇਜ਼ ਆਲਸੋ ਰੀਅਲ. ਸੋ ਆਰ ਜੋਬ ਐਜ਼ ਅ ਸੋਸਾਇਟੀ, ਫਰਗੈਟ ਅਬਾਊਟ ਮੇਰੀ ਕੰਪਨੀ ਨਹੀਂ ਹੈ, ਐਜ਼ ਅ ਸੋਸਾਇਟੀ ਆਰ ਜੋਬ ਇਜ਼ ਟੂ ਡੂ ਦ ਰਾਈਟ ਥਿੰਗ ਬਾਏ ਦੇਮ. ਜੇ ਅਸੀਂ ਨਹੀਂ ਠੀਕ ਕਰਾਂਗੇ, ਅਸੀਂ ਕਿਹਦੇ ਕੋਲੋਂ ਐਕਸਪੈਕਟ ਕਰਾਂਗੇ? ਸੋ ਦ ਸਕੀਮ, ਆਈਵ ਸੀਨ ਪੀਪਲ ਬੈਨੀਫਿਟ ਕ੍ਰਿਸ਼ਨਾ, ਇਟਸ ਅ ਬਿਊਟੀਫੁਲ ਸਕੀਮ. ਬਸ ਵੀ ਜਸਟ ਨੀਡ ਟੂ ਮੇਕ ਸ਼ੋਰ ਕਿ ਜਿਹੜੇ ਉਹਦੇ ਕੁੰਡੀ ਦਰਵਾਜ਼ੇ ਨੇ ਉਹ ਟਾਈਟ ਰਹਿਣ ਅਤੇ ਲੂਪ ਹੋਲਸ ਨਾ ਹੋਣ, ਅਤੇ ਜੇ ਉਹ ਨਹੀਂ ਹੋਣਗੇ ਨਾ, ਪੀਪਲ ਵਿਲ ਬੈਨੀਫਿਟ ਆਊਟ ਆਫ ਇਟ.
0: ਐਂਡ ਵਟ ਡੂ ਯੂ ਥਿੰਕ, ਇਹ ਜਿਹੜੇ ਚੇਂਜਸ ਵਗੈਰਾ ਜੋ ਫਿਲਹਾਲ ਪ੍ਰਪੋਜ਼ਲ ਸਟੇਜ 'ਤੇ ਨੇ, ਰਾਈਟ, ਜਾਂ ਫਿਰ ਕੀ ਚਾਈਨੀਜ਼ ਵਿਸਪਰ? ਨਿਊ ਵਰਡ, ਹਰ ਰੋਜ਼ ਇੱਕ ਚੀਜ਼ ਨਹੀਂ ਸਿੱਖਣੀ ਚਾਹੀਏ ਗਾਇਸ, ਚਾਈਨੀਜ਼ ਵਿਸਪਰ ਇਜ਼ ਅ ਨਿਊ ਵਰਡ. ਤੇ ਇਹ ਕੀ ਲੱਗਦਾ ਕਦੋਂ ਕਿ ਵੀ ਵੁੱਡ ਬੀ ਸੀਇੰਗ ਦਮ ਬੀਇੰਗ ਇੰਪਲੀਮੈਂਟਡ?
1: ਔਰ ਪ੍ਰਪੋਜ਼ ਚੇਂਜਸ, ਦੇ ਇੰਟੈਂਡ ਟੂ ਰੋਲ ਇਟ ਫੁੱਲੀ ਬਾਈ 2027, ਬਟ ਜਿਹੜੇ ਗਵਰਨੈਂਸ ਚੇਂਜਸ ਨੇ, ਆਈ ਦੇ ਆਰ ਸੇਇੰਗ ਐਂਡ ਆਫ 2026, 2025-26 ਤੇ ਜੋ ਤੁਹਾਡੇ ਪੇਪਰ ਵਰਕ ਵਗੈਰਾ ਹੈ ਜੂਨ 'ਚ ਹੁਣ ਖਤਮ ਹੋ ਰਿਹਾ, ਉਸ ਤੋਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਵੀਲ ਆਲ ਸਟਾਰਟ ਗੈਟਿੰਗ ਦੀਜ਼ ਈਮੇਲਸ ਫਰੋਮ ਇੰਡੀਆ ਐਸ ਟੂ ਸੇ ਦਿਸ ਇਜ਼ ਦੀ ਐਕਸਪੈਕਟੇਸ਼ਨ. ਉਹਨਾਂ ਨੇ ਇਸ ਕਰਕੇ ਆਲਰੇਡੀ ਸਾਨੂੰ ਆਗਾਹ ਕਰਨਾ ਸ਼ੁਰੂ ਕਰਤਾ ਹੈ ਕਿ ਮੇਕ ਦੀਜ ਚੇਂਜਸ ਐਜ਼
0: ਟਰੈਕ
1: ਤੇ ਲਿਆਉਣੀ. ਐਜ਼ ਅ ਪ੍ਰੋਵਾਈਡਰ, ਆਈ ਆਲਰੇਡੀ, ਜਿਹੜੇ ਅਸੀਂ ਫੋਰ ਐਗਜ਼ਾਮਪਲ ਪਾਰਟੀਸਪੈਂਟ ਫੋਰਮ ਕਰਦੇ ਹਾਂ, ਆਈ ਹੈਵ ਆਲਰੇਡੀ ਮੇਡ ਐਡੀਸ਼ਨਸ ਟੂ ਇਟ. ਜਿਹੜਾ ਮੇਰਾ ਸਪੋਰਟ ਵਰਕਰ ਆਪਣਾ ਫੋਰਮ ਫਿਲ ਕਰਦਾ ਹੈ, ਜਿਹੜਾ ਉਹ ਜਾਂਦਾ ਸਪੋਰਟ ਕਰਨ ਲਈ, ਉਹਦੇ ਵਿੱਚ ਆਲਰੇਡੀ ਦੋ ਪੈਰਾਗ੍ਰਾਫਸ ਐਕਸਟਰਾ ਨੇ ਉਹਨਾਂ ਨੂੰ. ਸੋ ਵੀ ਆਰ ਕਾਇੰਡ ਆਫ ਗੈਟਿੰਗ ਰੈਡੀ ਫੋਰ ਇਟ ਕਿ ਲਾਸਟ ਦਿਨ ਤੇ ਸਰਪ੍ਰਾਈਜ਼ ਨਾ ਹੋਵੇ. ਸੋ ਦੇ ਆਰ ਗਿਵਿੰਗ ਅਸ ਇਨਫ ਸਪੋਰਟ ਟੂ ਸੇ ਕਿ ਇਹ ਚੇਂਜਸ.
0: ਮਤਲਬ ਜਿਹੜਾ ਹੁਣ ਆਹ 26-27 ਦਾ ਫਾਈਨੈਂਸ਼ੀਅਲ ਈਅਰ ਜਿਹਨੂੰ ਆਪਾਂ ਕਹਿ ਰਹੀਏ, ਜੋ ਕਿ ਜੁਲਾਈ ਟੂ ਜੂਨ ਹੁੰਦਾ ਹਨਾ, ਉਹਦੇ ਅੰਦਰ ਮੇ ਬੀ ਦੀਸ ਥਿੰਗਸ ਵਿਲ ਗੈਟ
1: ਐਂਡ ਫੁੱਲੀ ਫੰਕਸ਼ਨਲ. ਆਈ ਥਿੰਕ 2028 ਇਜ਼ ਵੈਨ ਯੂ ਸੀ ਅ ਫੁੱਲੀ ਫੰਕਸ਼ਨਲ ਨਿਊ ਚੇਂਜਸ ਫਾਰਮੈਟ ਵਿਦ ਨੋ ਬਫਰ.
0: ਪਰ ਇਹਦੇ ਅੰਦਰ ਇਹ ਹੈ ਮੇਰੇ ਹਿਸਾਬ ਨਾਲ ਕਿ ਦੇਰ ਇਜ਼ ਨਥਿੰਗ ਲਾਈਕ, ਜੋ ਕਿਉਂਕਿ ਜ਼ਿਆਦਾਤਰ ਇਸ ਉਹਨਾਂ ਨੂੰ ਮਿਲ ਜਾਂਦਾ ਕਿਸੇ ਵੀ ਸਕੀਮ ਨੂੰ ਰਿਲੇਟਡ, ਜਦੋਂ ਹਲਕੀ ਜਿਹੀ ਇੱਦਾਂ ਦੀ ਹਵਾ ਬਣ ਜਾਵੇ ਕਿ ਬਈ ਗਲਤ ਬਹੁਤ ਕੰਮ ਹੋ ਰਿਹਾ, ਉਲਟਾ ਸਿੱਧਾ ਕੰਮ ਹੋ ਰਿਹਾ, ਅਤੇ ਇਹ ਹੁੰਦਾ ਕਿ ਗੌਰਮੈਂਟ ਹੱਥ ਖਿੱਚ ਲੈਂਦੀ ਹੈ ਇਨ ਟਰਮਸ ਆਫ ਫੰਡਿੰਗ ਵਗੈਰਾ, ਇੱਦਾਂ ਦਾ ਕੁਛ ਹੈ ਕਿ ਉਹਦਾ?
1: ਆਈ ਡੋਂਟ ਥਿੰਕ ਸੋ, ਬਿਕਾਜ਼ ਯੂ ਹੈਵ ਟੂ ਬੀ 2 lakh ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ,
0: ਐਂਡ ਉਹ ਵੀ ਇਕੱਲਾ ਸਿਰਫ ਵਿਕਟੋਰੀਆ ਦੇ ਅੰਦਰ.
1: ਐਂਡ ਯੂ ਟੈਲ ਮੀ, ਇਫ ਦੈਟ ਸਕੀਮ ਇਜ਼ ਨਾਟ ਦੇਅਰ, ਉਹਨਾਂ ਲੋਕਾਂ ਦਾ ਧਿਆਨ ਕੌਣ ਰੱਖੇਗਾ? ਡਸ ਦ ਗਵਰਨਮੈਂਟ ਹੈਜ਼ ਦ ਕਪੈਸਿਟੀ ਟੂ ਡੂ ਦੈਟ? ਦੇ ਡੋਂਟ. ਬਟ ਦੇ ਨੀਡ ਰਾਈਟ ਪੀਪਲ ਟੂ ਡੂ ਇਟ, ਦੈਟਸ ਵਾਟ ਇਟ ਇਜ਼. ਉਹਨਾਂ ਦੀ ਇੰਟੈਂਸ਼ਨ ਜਿਹੜਾ ਸ਼ੋਰ ਪਿਆ ਇਜ਼ ਨਾਟ ਕਿ ਉੱਥੇ ਪੈਸੇ ਬਚਾ ਲੈਣ, ਸਾਡੀ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਪੈਸੇ ਬਚਣ, ਦੀ ਇੰਟੈਂਸ਼ਨ ਬਿਹਾਇੰਡ ਇਟ ਇਜ਼ ਦੈਟ. ਜੇ ਹੁਣ ਅਸੀਂ ਇੱਕ ਹੀ ਘਰ ਤੋਂ 3-3 ਬੰਦੇ ਕਲੇਮ ਕਰਕੇ ਬਹਿ ਜਾਓਗੇ, ਤਾਂ ਫਿਰ ਨਾ ਤਾਂ ਉਸ ਵਿਚਾਰੇ ਨੂੰ ਮਿਲਿਆ ਜਿਹਦੇ ਲਈ ਪੈਸੇ ਸੀ, ਅਤੇ ਅੱਗੇ ਦੇ ਲਈ ਵੀ ਅਸੀਂ ਘੱਟਤੇ. ਸੋ ਯੂ ਜਸਟ ਹੈਵ ਟੂ ਬੀ ਮਾਈਂਡਫੁਲ ਆਫ ਦ ਸਪੈਂਡਿੰਗ.
0: ਆਪਾਂ ਇੱਕ ਹਲਕਾ ਜਿਹਾ ਐਗਜ਼ਾਮਪਲ ਦੇਣਾ ਹੋਵੇ, ਇੱਕ ਘਰ ਤੋਂ 3-3 ਬੰਦੇ, ਆਪਾਂ ਬੇਸਿਕਲੀ ਇਹ ਕਹਿਣਾ ਚਾਹ ਰਹੇ ਹਾਂ ਕਿ ਇੱਕੋ ਪੇਸ਼ੈਂਟ ਨੂੰ ਅੱਜ ਕੀ 22 ਮਈ ਨੂੰ ਸਵੇਰ ਦੇ 9 ਤੋਂ ਲੈ ਕੇ 5 ਵਜੇ ਤੱਕ ਹੈਲਪ ਕਰਨ ਦੇ 3 ਲੋਕਾਂ ਨੇ ਕਲੇਮ ਕਰ ਲਿੱਤੇ ਪੈਸੇ.
1: 2 ਲੋਕਾਂ ਨੇ ਕਲੇਮ ਕੀਤੇ ਤੇ ਉਹ ਬੰਦਾ ਘਰ 'ਚ ਸੀਗਾ ਵੀ ਨਹੀਂ ਸੀਗਾ, ਵੀ ਹਸਪਤਾਲ. ਬਟ ਲੁੱਕ, ਐਜ਼ ਆਈ ਸੇ, ਤੁਸੀਂ ਹਰ ਰੋਜ਼ ਐਗਜ਼ਾਮਪਲ ਨਹੀਂ ਦੇਖਦੇ, ਦੇ ਆਰ ਹੈਂਡਫੁੱਲ ਆਫ ਪੀਪਲ. ਇੰਨਾ ਹੌਸਲਾ ਕਰਨ ਲਈ ਤੁਸੀਂ ਆਪ ਸੋਚੋ ਕੀ ਦਿਮਾਗ ਤੇ ਕੀ ਦਿਲ ਚਾਹੀਦਾ?
0: ਹਾਂ ਮਤਲਬ ਮੈਨੂੰ ਤਾਂ ਲੱਗਦਾ ਇੱਥੇ ਸਿਸਟਮ ਨਾਲ ਜ਼ਿਆਦਾ ਛੇੜਖਾਨੀ ਕਰਨ ਲਈ ਜ਼ਿਆਦਾ ਮਿਹਨਤ ਥੋੜੀ ਚਾਹੀਦੀ ਹੈ, ਇਸ ਤੋਂ ਚੰਗਾ ਚੱਜ ਦਾ ਕੰਮ ਕਰ
1: ਲਓ। ਟ੍ਰਸਟ ਮੀ ਕ੍ਰਿਸ਼ਨਾ, ਬੀਇੰਗ ਇਨ ਦ ਇੰਡਸਟਰੀ ਜੇ ਤੁਸੀਂ ਕੰਮ ਠੀਕ ਕਰੋਗੇ ਨਾ,
0: ਹਾਂ ਮਤਲਬ
1: ਠੀਕ, ਵਰਡ ਆਫ ਮਾਊਥ ਤੁਹਾਡਾ ਕੰਮ ਚੱਲੇਗਾ, ਤੁਹਾਡੀ ਕੰਪਨੀ ਵੀ ਫੁੱਲੇਗੀ, ਲਾਈਕ ਨਾਟ ਫੁੱਲੇਗੀ ਫਲ ਫੁੱਲੇਗੀ, ਤੇ ਤਰੱਕੀ ਇਜ਼ ਜਸਟ ਵਨ ਹੈਂਡ ਅਵੇ। ਤੁਸੀਂ ਸ਼ਾਰਟਕੱਟ ਲਓਗੇ ਅੱਜ ਨਹੀਂ ਤਾਂ ਕੱਲ ਫੜੇ ਜਾਓਗੇ। ਦ ਕੰਟਰੀ ਇਜ਼ ਨਾਈਸ ਬਟ ਨਾਟ ਸਟੂਪਿਡ, ਇਟਸ ਅ ਬਲੈਸਡ ਕੰਟਰੀ, ਆਈ ਕੀਪ ਸੇਇੰਗ। ਤੁਸੀਂ ਯੂ ਇਟ ਵਿਲ ਕਮ, ਉਹ ਕਿਸ ਮੋੜ ਤੇ ਬੈਠੇ ਬਸ ਉਨੀ ਦੇਰ ਦੀ ਗੱਲ ਹੈ।
0: ਓਕੇ ਕੂਲ, ਐਂਡ ਫਾਈਨਲੀ ਮੈਂ ਪੁੱਛਣਾ ਚਾਹੂੰਗਾ, ਬਿਕੋਜ਼ ਯੂ ਹੈਵ ਬੀਨ ਡੂਇੰਗ ਦਿਸ ਵਰਕ ਨਾਓ, ਹਾਊ ਇਜ਼ ਇਟ ਵਰਕਿੰਗ ਵਿਦ ਡਿਸੇਬਲ ਪੀਪਲ?
1: ਇਟਸ ਵੈਰੀ ਚੈਲੰਜਿੰਗ ਕ੍ਰਿਸ਼ਨਾ, ਇਟਸ ਵੈਰੀ ਚੈਲੰਜਿੰਗ, ਬਿਕੋਜ਼ ਸਮਟਾਈਮਸ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕੀ ਕਰ ਰਹੇ ਨੇ, ਯੂ ਨੋ ਦੇ ਯੂ ਗੈਟ ਸਕ੍ਰੀਮਡ ਐਟ, ਯੂ ਗੈਟ ਅਬਿਊਜ਼ਡ, ਬਟ ਦੇ ਐਟ ਦ ਡੇ ਐਂਡ ਦੇ ਆਰ ਬਿਊਟੀਫੁਲ ਪੀਪਲ। ਇਟਸ ਟਫ ਹੈ ਪਰ ਰਿਵਾਰਡਿੰਗ ਬਹੁਤ ਹੈ। ਤੁਸੀਂ ਘਰ ਆ ਕੇ ਕਈ ਵਾਰੀ ਰੋਂਦੇ ਵੀ ਹੋ, ਬਿਕੋਜ਼ ਇਟਸ ਬੀਨ ਅ ਚੈਲੰਜਿੰਗ ਡੇ, ਪਰ ਇੰਨਾ ਪਤਾ ਕਿ ਕੋਈ ਪਾਪ ਕੱਟ ਰਿਹਾ ਸੀ, ਯੂ ਨੋ ਨੋ ਅਦਰ ਜੋਬ ਵਿਲ ਗਿਵ ਯੂ ਚੰਗੇ ਕਰਮ ਤੇ ਪੈਸਾ ਇਕੱਠੇ, ਸੋ ਯੂ ਗੈਟ ਪੇਡ ਫੋਰ ਡੂਇੰਗ ਦ ਰਾਈਟ ਥਿੰਗ।
0: ਮੈਂ ਐਕਚੁਅਲੀ ਇਹੀ ਕਾਫੀ ਲੋਕ ਨਾ ਕਈ ਵਾਰੀ ਗੱਲ ਕਰਨਗੇ ਤੇ ਪੈਸੇ ਨੂੰ ਆਪਾਂ ਬਹੁਤ ਜ਼ਿਆਦਾ ਡੈਮਨਾਈਜ਼ ਕਰਤਾ ਨਾ, ਰਾਈਟ, ਕਿ ਆਪਾਂ ਕਹਿ ਦਿੰਦੇ ਕਿ ਬਈ ਇਹ ਕੋਈ ਕੰਮ ਇਸ ਤਰ੍ਹਾਂ ਕੀ ਹੈ, ਪੈਸੇ ਮਿਲਦੇ ਆ, ਪਰ ਪੈਸਾ ਤਾਂ ਹਰ ਚੀਜ਼ ਦੇ ਅੰਦਰ, ਮਤਲਬ 35-36-40 ਵਟ ਐਵਰ ਦ ਅਮਾਊਂਟ ਮਾਈਟ ਬੀ, ਹੈ ਨਾ, ਇਹ ਪਰ ਆਵਰ ਤੁਹਾਨੂੰ ਕਾਫੀ ਕੰਮਾਂ 'ਚ ਮਿਲ ਸਕਦਾ। ਬਟ ਜੇ ਤੁਸੀਂ ਇੱਦਾਂ ਦਾ ਟਫ ਕੰਮ ਕਰ ਰਹੇ ਹੋ ਜਿਹਦੇ ਅੰਦਰ ਤੁਸੀਂ ਕਿਸੇ ਦੀ ਜ਼ਿੰਦਗੀ ਆਸਾਨ ਕਰ ਪਾ ਰਹੇ ਹੋ, ਉਹਦੇ ਨਾਲ ਦੀ ਰੀਸ ਨਹੀਂ।
1: ਬਿਲਕੁਲ 100%, ਐਂਡ ਵੀ ਆਰ ਨੋਟ ਹੇਅਰ ਫੋਰ ਚੈਰਿਟੀ, ਡੈਫੀਨੇਟਲੀ ਵੀ ਆਰ ਵਰਕਿੰਗ ਇਟ ਐਜ਼ ਅ ਬਿਜ਼ਨਸ, ਤੁਹਾਡਾ ਕੰਮ ਹੈ, ਤੁਹਾਨੂੰ ਯੂ ਨੋ ਯੂ ਬ੍ਰਿੰਗਿੰਗ ਦ ਬ੍ਰੈਡ ਐਂਡ ਬਟਰ ਆਪਣੇ ਪਰਿਵਾਰ ਲਈ
0: ਜੀ,
1: ਲੇਕਿਨ ਕਿਸੇ ਦਾ ਹੱਕ ਮਾਰ ਕੇ ਨਹੀਂ। ਦੈਟਸ ਅ ਵੈਰੀ ਸਿੰਪਲ ਫਾਈਨ ਲਾਈਨ ਬਿਟਵੀਨ ਇਟ, ਸੋ ਦਿਸ ਇਜ਼ ਵਾਟ ਇਟ ਇਜ਼।
0: This is what it is. Amazing talk. Thank you so much. And I give you all my best wishes.
1: Thank you.
0: Tusi water care de naal hor vadiya vadiya kaam karde ro.
1: Touch wood.
0: And I really hope tusi sanu jyada milde ro ki main aaj thode through do teen words sikh le te water bare sikh le bhai Chinese whisper. Kya baat hai? Duolingo aap hai.
1: ਮੇਰੀ ਪੰਜਾਬੀ ਅੱਧੀ ਇੰਗਲਿਸ਼ ਅੱਧੀ ਪੰਜਾਬੀ ਹੈ, ਸਿਰਫ ਇਹ ਪ੍ਰੋਬਲਮ ਹੈ।
0: ਨਹੀਂ ਕੋਈ ਗੱਲ ਨਹੀਂ, ਉਹਨੂੰ ਇਹੀ ਤਾਂ ਮਜ਼ਾ ਹੈ ਨਾ ਹਾਈਬ੍ਰਿਡ ਕਲਚਰ 'ਚ ਰਹਿਣ ਦਾ। ਬਟ ਅਮੇਜ਼ਿੰਗ ਟਾਕ, ਥੈਂਕ ਯੂ ਫੋਰ ਬੀਂਗ ਹੇਅਰ। ਐਂਡ ਅਸੀਂ ਗੱਲ ਕਰ ਰਹੇ ਸੀਗੇ ਜੀ ਦੀਪਿਕਾ ਗੁਪਤਾ ਸਿੰਗਲਾ ਜੀ ਨਾਲ ਅਬਾਊਟ NDIS। ਉਮੀਦ ਕਰਦਾ ਤੁਹਾਨੂੰ ਇਹ ਐਜੂਕੇਸ਼ਨਲ ਐਪੀਸੋਡ ਵਧੀਆ ਲੱਗਾ ਹੋਏਗਾ। ਇੱਦਾਂ ਦੇ ਹੋਰ ਐਪੀਸੋਡਸ ਵੇਖਣ ਲਈ, ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 ਨਾਲ।
2: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey naal. Radio Hanji de hawale naal pao. 10 saal di free service. Chadston Ford, ready, set, go! Ford. Kitchen da style dull lagda, bathroom vanity simple jya. Hun tension khatam karo. Aa gaya ZJ Stone Mason. Tuhade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.
3: Benji ki haal hai pith dard da.
2: Jadon da sleep and relax da Indian style room wala gadda khareedya, sab kuch theek hai. Thank you ede bare dassan layi.
3: Aur suno, hun sleep and relax har tarah de gaddiyan de naal bed vi banaunde ne. Sleep and relax da ek store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax. Wake up feeling totally rested. Search us online or call 04 double 3 4 6 5

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦੇਸ਼ ਭਗਤੀ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਜਿੱਦਾਂ ਗੱਲ ਕਰ ਹੀ ਰਿਹਾ ਸੀ, ਕਰਤਾਰ ਸਿੰਘ ਸਰਾਭਾ ਇੱਕ ਵੱਡਾ ਮਹਾਨ ਨਾਇਕ, ਅਤੇ ਜਿਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜੋ ਬੰਦਾ ਸਭ ਦਾ ਸਤਿਕਾਰ ਸੀ ਉਹ ਕਿਤਾਬਾਂ ਦੇ ਵਿੱਚ, ਉਹ ਸਰਕਾਰੀ ਰਿਕਾਰਡਾਂ ਦੇ ਵਿੱਚ, ਉਹ ਕਦੀ ਆਪਾਂ ਉਸ ਢੰਗ ਦੇ ਨਾਲ ਸ਼ਾਇਦ ਨਹੀਂ ਦੇ ਪਾਏ ਇਸ ਅੱਜ ਦੇ ਦਿਨ। ਕੀ ਸਾਂਝ ਪਾ ਸਕਦੇ ਆਪਾਂ ਸਰੋਤਿਆਂ ਨੂੰ?
1: ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ, ਜਿਹੜੀ ਆਜ਼ਾਦੀ ਦੀ ਲਹਿਰ। ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ, ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ, ਤੇ ਉਦੋਂ ਹੀ ਜਿਹੜਾ ਹੈ ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਔਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ, ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ, ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ, ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ 19 ਦੀ ਉਮਰ ਚ, ਸਿਰਫ ਕੁਛ ਵੀ ਨਹੀਂ ਹੈ। ਤੇ 24 ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ। ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਇੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ, ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ। ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨਹੀਂ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋਈ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇ ਦੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ, ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ, ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਵਾਸਤੇ ਤੇ ਉਹ ਫਿਰ ਜਾਂਦੇ ਆ ਬਰਕਲੇ, ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ, ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ, ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ। ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ, ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ, ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ, ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਬੋਝ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ, ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ, ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ, ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ, ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਬਰਕਰੇ ਯੂਨੀਵਰਸਿਟੀ ਦੇ ਵਿੱਚ, ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ, ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ, ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ, ਮੀਟਿੰਗਾਂ ਹੁੰਦੀਆਂ ਸੀ, ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ, ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ, ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ। ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ, ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈਡ ਆਫਿਸ ਬਣਾਇਆ, ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ, ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ, ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ, ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ, ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ, ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਹੁੰਦੀਆਂ ਸੀ, ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ, ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ 7 ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ, ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ, ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ, ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ, ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ। ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ, ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ, ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ, ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ, ਬਿਲਕੁਲ ਯੰਗ ਬਲੱਡ ਸੀ, ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ, ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ, ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ। ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ, ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ, ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ, ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ, ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ, ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ, ਤੇ ਜਾਗਰੂਕ ਕਰਕੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ, ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ, ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ, ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ, ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚੋਂ, ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ, ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ, ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ, ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ, ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ। ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਅਸੀਂ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ, ਤੇ ਹਾਂ ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਜਾਂ ਅੱਜ ਦਾ ਜਿਹੜਾ UK ਹੈ, ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕੀ ਜਾ ਰਹੀ ਹੈ, ਤੇ ਵੀ ਹੁਣ ਇਹ ਮੌਕਾ ਜਿਹੜਾ ਇਸ ਤਰੀਕੇ ਦਾ ਜਿਹੜਾ ਕਰਨ ਦਾ, ਬਗਾਵਤ ਕਰਨ ਦਾ। ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ, ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਲਿਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਇਹ ਜਿਹੜੀ ਗੁਪਤ ਰੱਖੀ ਗਈ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ, ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ, ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ, ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ, ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ, ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ, ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ, ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉੱਥੇ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ, ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ, ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ, ਸਰਾਭੇ

ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ ਸੀਆਈਡੀ ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਦਿੱਤਾ ਤੇ ਇਹਨਾਂ ਦੇ ਖਿਲਾਫ਼ ਫਿਰ ਕੇਸ ਚੱਲਿਆ। ਤੇ ਜਿਹਨਾਂ ਜਿਹੜਾ ਲਾਹੌਰ ਸਾਜ਼ਿਸ਼ ਕੇਸ ਜਿਹਨੂੰ ਕਹਿੰਦੇ ਆ ਲਾਹੌਰ ਕੰਸਪੀਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸਾਜ਼ਿਸ਼ ਕੇਸ ਉਦੋਂ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ, ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ, ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ, ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਬਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ। ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਨੂੰ ਲਾਹੌਰ ਦੀ ਜਿਹੜੀ ਸਿੰਧੂ ਜੇਲ ਸੀ, ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ, ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ ਉਹਦੇ ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕਰਕੇ ਉਹਨਾਂ ਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ ਖਾਸ ਸੀ। ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ, ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ ਸੀ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਗਈਆਂ, ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ ਤਾਂ ਉਹ ਕਰਤਾਰ ਸਿੰਘ ਸਰਾਭਾ ਸੀ। ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਉਹਦੀ ਜੇਲ੍ਹ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ, ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡਾ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ 3 ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ। ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ 3 ਜਿਹੜੇ ਰੰਗ ਸੀ ਤੇ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ 3 ਜਿਹੜੇ ਰੰਗ ਸੀ ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਦੇ ਵਿੱਚ, ਦੇ ਵਿੱਚ 2 ਤਲਵਾਰਾਂ। ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲੇਖ ਤਾਂ ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ 2 ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ ਜਦੋਂ ਉਹਨਾਂ ਕਿਹਾ ਕਿ ਵੀ ਇਹ ਜਿਹੜੀ ਲੜਾਈ ਹੈ 3 ਕੌਮਾਂ ਦੀ ਲੜਾਈ ਹੈ ਇਕੱਠੀ, ਜਿਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ 3 ਨਾਲ ਸੰਬੰਧਿਤ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ 3 ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ। ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਕਿ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ 3 ਰੰਗ ਹੋਣੇ ਚਾਹੀਦੇ ਨੇ ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ ਜਿਹਦੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ, ਠੀਕ ਉਹ ਤੋਂ ਬਾਅਦ ਚ ਬਦਲਦਾ ਬਦਲਦਾ ਕੇਸਰੀ ਹੋ ਗਿਆ। ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤਰ੍ਹਾਂ ਕਿ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ 2 ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ।

0: ਫਲੈਗ ਵਾਸਤੇ, ਨਿਸ਼ਾਨ ਵਾਸਤੇ ਬਸੰਤੀ ਤੇ ਸੁਰਮਈ ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਇਹਦੇ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗਰੇ ਸ਼ੇਡ ਕਹਿ ਦਿੰਦੇ ਹਾਂ ਨਾ, ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਲਿਆ ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ ਤਿੰਨ ਜਿਹੜੇ ਰੰਗ ਹੈ ਤਿੰਨ ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ ਤਿੰਨੇ ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ। ਤੇ ਇਹ ਇੱਕ ਉਹਨਾਂ ਦਾ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ, ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟੇ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ ਉਹ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲਾਈਨ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ, ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ। ਤੇ ਪਰ ਇਹ ਵੀ ਸਰਾਬੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ ਜਦੋਂ ਇੱਥੇ ਸਰਕਾਰਾਂ ਬਣੀਆਂ, ਭਾਵੇਂ ਅਕਾਲੀਆਂ ਦੀ ਬਣੀ, ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਸਾਰਾ ਕੁਛ ਇਹ ਹੋਇਆ। ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ। ਤੇ ਬਾਅਦ ਦੇ ਵਿੱਚ ਠੀਕ ਹੈ ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਇਕੱਠ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੇ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ। ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਅੱਗੋਂ ਉਸ ਦੇਸ਼ ਭਗਤ ਰਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ ਬਾਅਦ ਦੇ ਵਿੱਚ, ਜਿਹੜੇ ਮਾਰਕਸਵਾਦੀ ਸੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ, ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
1: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀ ਕਿ ਉਸ ਹਿਸਾਬ ਦੇ ਨਾਲ ਕਦੀ ਰੈਕੋਗਨੇਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤਾਂ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜ੍ਹੇ ਲਏ ਜਾਂਦੇ ਨੇ?
0: ਨਹੀਂ, ਇਹ ਵੱਡਾ ਕਾਰਨ ਤਾਂ ਇਹੋ ਹੀ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਵਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ 'ਚ ਆ ਗਈ, ਸਟੇਟਾਂ ਦੀ ਜਿਹੜੀ ਵਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
1: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
0: ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ। ਹਾਂਜੀ
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਤੇ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ, ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਅਤੇ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਨ ਉਹ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ। ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
0: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
3: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
3: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
4: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਓਰ ਵਿਜ਼ਿਟ uvfinancial.com.au
5: ਆ ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
0: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।